FM band 102 ਸ਼ਰੇ 7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਕੇਂਦਰ ਦਾ FM ਰੇਨਬੋ ਚੈਨਲ ਹੈ। ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 'ਤੇ। ਸਾਡਾ ਮੋਰਨਿੰਗ ਐਂਟਰਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਤੁਸੀਂ ਸੁਣੋਗੇ ਠੀਕ 7:02 'ਤੇ। 8:03 ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। 8:40 'ਤੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਅੱਡੀ ਟੱਪਾ, ਜਿੱਥੇ ਬੈਕ ਟੂ ਬੈਕ ਪੰਜਾਬੀ ਬੀਟ ਸੌਂਗਸ ਤੁਹਾਡੀ ਮੋਰਨਿੰਗ

0: FM-band 102.7 MHz ਦੇ ਨਾਲ ਨਾਲ ਅਸੀਂ 103.6 MHz ਦੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਅਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।
1: ਮੇਰਾ

ਤੁਸੀਂ ਸਰਵਣ ਕਰ ਰਹੇ ਸੀਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਵਿਚ ਵੱਖ ਵੱਖ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਏ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰੀਖਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਡਿਪੋਰਟੇਸ਼ਨ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਦੀ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਵਿਚ ਇਕ ਰੇਲ ਪਟੜੀ ਤੇ ਹੋਏ ਧਮਾਕੇ ਵਿਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ। ਪੰਜਾਬ ਸਰਕਾਰ ਵੱਲੋਂ ਸਾਲ 2025 ਤੇ 26 ਵਿਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਵਾਜ਼ਿਆ ਗਿਆ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੀ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੀ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਤੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੀਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੜ੍ਹਨ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸਾਰਿਆਂ ਨੇ ਜੁਣੇ ਕਿਤਾ ਹੈ ਐਫ ਐਮ ਬੈਂਡ 102.7 ਮੈਗਾਹਰਜ਼ ਦੇ ਨਾਲ ਨਾਲ 103.6 ਮੈਗਾਹਰਜ਼ ਵੀ, ਅਤੇ ਅਸੀਂ ਆਪਣੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਕਹਿੰਦੇ ਹਾਂ ਜੀ। ਪ੍ਰੋਗਰਾਮ ਸ਼ੁਰੂ ਹੋ ਗਿਆ ਸਾਡਾ ਗੁੱਡ ਮਾਰਨਿੰਗ ਜਲੰਧਰ, ਅਤੇ ਮੈਂ ਤੁਹਾਡੀ ਆਰਜੇ ਦੋਸਤ ਰਾਹਿਲ। ਅਤੇ ਫਿਰ ਕੱਲ੍ਹ ਦਾ ਐਤਵਾਰ ਦਾ ਦਿਨ ਮੈਨੂੰ ਲੱਗਦਾ ਸਾਰਿਆਂ ਦੇ ਲਈ ਬਹੁਤ ਖਾਸ ਤਾਂ ਸੀਗਾ ਹੀ, ਹਰ ਗੱਲ ਪੱਖੋਂ। ਚਲੋ ਕੋਈ ਨਹੀਂ, ਉਹਦੇ ਬਾਰੇ ਵੀ ਗੱਲਾਂ ਕਰਦੇ ਰਹੇ, ਲੇਕਿਨ ਅੱਜ ਮੰਡੇ ਦਾ ਦਿਨ ਹੈ ਅਤੇ ਸਾਰਿਆਂ ਨੂੰ ਬੜੀ ਛੇਤੀ ਛੇਤੀ ਤਿਆਰ ਹੋਣ ਦੀ ਜਿਹੜੀ ਹੈ ਨਾ ਕੱਲ੍ਹ ਪਈ ਹੋਈ। ਕੋਈ ਨਹੀਂ, ਬਸ ਸਾਨੂੰ ਇੰਜੋਏ ਕਰਦੇ ਰਹੋ ਪ੍ਰੋਗਰਾਮ ਨੂੰ, ਸਾਡੇ ਨਾਲ ਜੁੜੇ ਰਹੋ ਆਕਾਸ਼ਵਾਣੀ ਜਲੰਧਰ ਦੇ ਨਾਲ। ਤੁਹਾਡੀ ਆਪਣੀ ਅੱਜ ਦੋਸਤ ਰਾਹਿਲ, ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ, ਅਤੇ ਫਿਰ ਤਿਆਰ ਸ਼ਿਆਰ ਹੋ ਰਹੇ ਹੋ, ਕੋਈ ਨਾ ਹੋ ਜਾਓ। ਧਿਆਨ ਰੱਖਣਾ ਹੈ ਜਿਹੜੇ ਸਾਡੇ ਦੋਸਤ ਰੈਡੀ ਹੋ ਰਹੇ ਨੇ, ਕਿਉਂਕਿ ਜਦੋਂ ਤੁਸੀਂ ਆਪਣੀ ਜਿਹੜੀ ਹੈ ਸਕੂਟੀ 'ਤੇ ਜਾਣਾ ਜਾਂ ਬਾਈਕ 'ਤੇ ਜਾਣਾ, ਆਪਣਾ ਹੈਲਮੇਟ ਨਹੀਂ ਭੁੱਲਣਾ, ਬਾਕੀ ਸਾਰੀਆਂ ਚੀਜ਼ਾਂ 'ਤੇ ਤੁਹਾਨੂੰ ਤੁਹਾਡੀ ਵਾਈਫ ਜਾਂ ਤੁਹਾਡੇ ਮਦਰ ਇਹ ਸਾਰੀਆਂ ਯਾਦ ਦਿਲਾ ਦੇਣਗੇ। ਜਿਹੜੀ ਇੱਕ ਛੋਟੀ ਜਿਹੀ ਚੀਜ਼ ਉਹ ਯਾਦ ਦਿਲਾ ਰਹੀ ਹਾਂ, ਬਾਈਕ ਚਲਾ ਰਹੇ ਹੋ ਜਾਂ ਫਿਰ ਸਕੂਟੀ ਚਲਾ ਰਹੇ ਹੋ ਤਾਂ ਹੈਲਮੇਟ ਬਿਲਕੁਲ ਨਹੀਂ ਭੁੱਲਣਾ, ਬਾਕੀ ਦਸਤਾਵੇਜ਼ ਤੁਹਾਡੇ ਡਾਕੂਮੈਂਟਸ ਯਾਨੀ ਕਿ ਡਿਜੀਲੋਕਰ ਦੇ ਵਿੱਚ ਤਾਂ ਹੋਣਗੇ ਹੀ, ਉਹ ਤਾਂ ਤੁਸੀਂ ਭੁੱਲੋਗੇ ਹੀ। ਨਾਲ ਹੀ ਜਿਹੜੇ ਗੱਡੀ ਚਲਾ ਰਹੇ ਨੇ ਸਾਡੇ ਦੋਸਤ ਜਾਂ ਫਿਰ ਟਰੈਕਟਰਸ ਵਗੈਰਾ ਚਲਾ ਰਹੇ, ਨਾਲ ਹੀ ਸਾਨੂੰ ਸੁਣ ਰਹੇ ਨੇ, ਅਤੇ ਆਪਣੀ ਸੀਟ ਬੈਲਟ ਜਿਹੜੀ ਹੈ ਨਾ ਉਹ ਲਗਾਉਣਾ ਬਿਲਕੁਲ ਨਹੀਂ ਭੁੱਲਣਾ।

ਇਹ ਰਾਜ ਦੇ ਦਿਨ ਦੇ ਵਿੱਚ ਕੀ ਖਾਸ ਹੈ? ਮੈਂ ਕਿਹਾ ਨਾ, ਜਿੱਦਾਂ ਹਰ ਵਾਰ ਮੈਂ ਇਹੀ ਕਹਿੰਦੀ ਹਾਂ ਕਿ ਹਰ ਇੱਕ ਦਿਨ ਜਿਹੜਾ ਨਾ ਆਪਣੇ ਆਪ ਦੇ ਵਿੱਚ ਨਈ ਕਹਾਣੀਆਂ, ਕੁਝ ਨਏ ਜਿਹੜੇ ਹੈ ਉਹ ਇਤਿਹਾਸ ਰਚਣ ਦੀ ਕਹਾਣੀਆਂ ਵੀ ਲੈ ਕੇ ਆਉਂਦੇ ਆ, ਅਤੇ ਕਈ ਇਹੋ ਜਿਹੇ ਇਤਿਹਾਸ ਦੇ ਪੰਨੇ ਜੇ ਅਸੀਂ ਫਰੋਲ ਕੇ ਵੇਖੀਏ ਤਾਂ ਉਹਨਾਂ ਵਿੱਚ ਕਈਆਂ ਦੀ ਸਾਨੂੰ ਕਹਾਣੀ ਜਿਹੜੀ ਮਿਲਦੀ ਹੈ, ਜਿਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਹਨਾਂ ਨੇ ਸਾਡੇ ਦੇਸ਼ ਦੇ ਲਈ ਅਤੇ ਆਪਣੇ ਕੰਮਾਂ ਦੇ ਨਾਲ ਇਸ ਤਰ੍ਹਾਂ ਦੀ ਆਪਣੀ ਜਰਨੀ ਬਣਾਈ ਹੈ, ਜਿਨ੍ਹਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਤੇ ਅੱਜ ਅਸੀਂ ਇਹੋ ਜਿਹੇ ਇੱਕ ਕ੍ਰਾਂਤੀਕਾਰੀ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਨਾਮ ਸ਼ਾਇਦ ਅਸੀਂ ਘੱਟ ਸੁਣਦੇ ਹਾਂ, ਪਰ ਜਿਨ੍ਹਾਂ ਦਾ ਯੋਗਦਾਨ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਹੀ ਬੇਮਿਸਾਲ ਹੈ, ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰਾਂਗੇ। ਉਹਨੇ ਰਾਜ ਬਿਹਾਰੀ ਬੋਸ, ਜਿਨ੍ਹਾਂ ਦਾ ਜਨਮ 25 ਮਈ 1886 ਨੂੰ ਬੰਗਾਲ ਵਿੱਚ ਹੋਇਆ। ਉਹ ਬਚਪਨ ਤੋਂ ਹੀ ਵੱਖਰੇ ਸਨ, ਉਹਨਾਂ ਦੇ ਸੁਪਨੇ ਬਹੁਤ ਵੱਡੇ ਸੀ ਅਤੇ ਸੋਚ ਕ੍ਰਾਂਤੀਕਾਰੀਆਂ ਵਾਲੀ। ਜਦੋਂ 1905 ਵਿੱਚ ਬੰਗਾਲ ਦੀ ਵੰਡ ਹੋਈ, ਇਸ ਘਟਨਾ ਨੇ ਉਹਨਾਂ ਦੇ ਦਿਲ ਨੂੰ ਹਿਲਾ ਕੇ ਰੱਖਤਾ। ਉਹਨਾਂ ਦੇ ਦਿਲ ਦੇ ਵਿੱਚ ਇੱਕ ਇਹੋ ਜਿਹੀ ਅੱਗ ਲਗਾ ਦਿੱਤੀ ਕਿ ਉਹਨਾਂ ਨੇ ਸੋਚਿਆ ਕਿ ਹੁਣ ਕੰਮ ਕਰਨ ਦੀ ਵਾਰੀ ਹੈ। ਉਹਨਾਂ ਨੇ ਕਿਹਾ ਕਿ ਸਿਰਫ ਗੱਲਾਂ ਤੋਂ ਕੰਮ ਨਹੀਂ ਬਣਨਾ, ਪਰ ਕਰਮ ਕਰਨੇ ਪੈਣੇ ਹੈ, ਆਜ਼ਾਦੀ ਦੇ ਲਈ ਹੁਣ ਲੜਨਾ ਪੈਣਾ ਹੈ। ਉਹ ਗਦਰ ਅੰਦੋਲਨ ਨਾਲ ਜੁੜ ਗਏ ਅਤੇ 1915 ਵਿੱਚ ਉਹਨਾਂ ਨੇ ਬ੍ਰਿਟਿਸ਼ ਫੌਜ ਵਿੱਚ ਬਗਾਵਤ ਕਰਾਉਣ ਦੀ ਯੋਜਨਾ ਬਣਾ ਲਈ। ਜੇ ਇਹ ਯੋਜਨਾ ਕਾਮਯਾਬ ਹੋ ਜਾਂਦੀ ਨਾ ਤਾਂ ਸ਼ਾਇਦ ਭਾਰਤ ਦੀ ਆਜ਼ਾਦੀ ਦੀ ਕਹਾਣੀ ਹੀ ਕੁਝ ਹੋਰ ਹੁੰਦੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਯੋਜਨਾ ਫੇਲ ਹੋ ਗਈ, ਲੇਕਿਨ ਬ੍ਰਿਟਿਸ਼ ਸਰਕਾਰ ਨੇ ਉਹਨਾਂ ਦੇ ਪਿੱਛੇ ਜਿਹੜੀ ਹੈ ਉਹਨਾਂ ਨੂੰ ਸਮਝ ਲਿਆ ਅਤੇ ਉਹਨਾਂ ਦੇ ਇਰਾਦਿਆਂ ਨੂੰ ਭਾਵਦੇ ਹੋਏ ਉਹਨਾਂ ਦੇ ਪਿੱਛੇ ਪੈ ਗਏ। ਪਰ ਦੋਸਤੋ, ਅਸਲੀ ਹੀਰੋ ਉਹ ਹੁੰਦਾ ਹੈ ਜੋ ਹਰ ਮੁਸ਼ਕਲਾਂ ਵੇਲੇ ਹਾਰ ਨਹੀਂ ਮੰਨਦਾ, ਸਗੋਂ ਫਿਰ ਖੜ੍ਹਾ ਹੁੰਦਾ ਹੈ ਅਤੇ ਹੋਰ ਕੋਸ਼ਿਸ਼ਾਂ ਕਰਦਾ ਅਤੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਤੋਂ ਅੱਗੇ ਵੱਧਦਾ ਹੀ ਜਾਂਦਾ ਹੈ। ਰਾਜ ਬਿਹਾਰੀ ਬੋਸ ਨੇ ਭੇਸ ਬਦਲਿਆ ਅਤੇ ਭਾਰਤ ਛੱਡ ਕੇ ਜਾਪਾਨ ਚਲੇ ਗਏ, ਪਰ ਉਹਨਾਂ ਦੀ ਲੜਾਈ ਇੱਥੇ ਖਤਮ ਨਹੀਂ ਹੋਈ। ਜਾਪਾਨ ਵਿੱਚ ਵੀ ਉਹ ਭਾਰਤ ਦੀ ਆਜ਼ਾਦੀ ਲਈ ਹੀ ਕੰਮ ਕਰਦੇ ਰਹੇ। ਉਹਨਾਂ ਨੇ ਉੱਥੇ ਦੇ ਲੋਕਾਂ ਨੂੰ ਭਾਰਤ ਦੀ ਹਕੀਕਤ ਦੱਸੀ, ਉਹਨਾਂ ਨੂੰ ਪ੍ਰੇਰਿਤ ਕੀਤਾ ਅਤੇ ਫਿਰ ਉਹਨਾਂ ਨੇ ਬਣਾਈ ਇੰਡੀਅਨ ਇੰਡੀਪੈਂਡੈਂਸ ਲੀਗ, ਜੋ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਇਕੱਠਾ ਕਰਨ ਦਾ ਇੱਕ ਸਾਧਨ ਬਣੀ। ਇਸ ਤੋਂ ਬਾਅਦ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆਇਆ, ਉਹਨਾਂ ਨੇ ਬਣਾਈ ਇੰਡੀਅਨ ਨੈਸ਼ਨਲ ਆਰਮੀ, ਇੱਕ ਐਸੀ ਫੌਜ ਜੋ ਭਾਰਤ ਦੀ ਆਜ਼ਾਦੀ ਲਈ ਲੜਨ ਦੇ ਲਈ ਤਿਆਰ ਸੀ ਹਰ ਵੇਲੇ ਹਰ ਸਮੇਂ। ਬਾਅਦ ਵਿੱਚ ਉਹਨਾਂ ਨੇ ਇਹ ਜ਼ਿੰਮੇਦਾਰੀ ਸੁਭਾਸ਼ ਚੰਦਰ ਬੋਸ ਜੀ ਨੂੰ ਸੌਂਪ ਦਿੱਤੀ ਅਤੇ ਫਿਰ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਰਚ ਦਿੱਤਾ। ਦੋਸਤੋ, ਸੋਚੋ ਇੱਕ ਇਨਸਾਨ ਜੋ ਆਪਣੇ ਦੇਸ਼ ਤੋਂ ਦੂਰ ਹੈ ਪਰ ਫਿਰ ਵੀ ਹਰ ਸਾਹ ਦੇ ਨਾਲ ਆਪਣੇ ਦੇਸ਼ ਲਈ ਲੜ ਰਿਹਾ ਹੈ। ਰਾਜ ਬਿਹਾਰੀ ਬੋਸ ਸਿਰਫ ਇੱਕ ਕ੍ਰਾਂਤੀਕਾਰੀ ਨਹੀਂ ਸਨ, ਉਹ ਇੱਕ ਲੇਖਕ ਵੀ ਸੀ। ਉਹਨਾਂ ਨੇ ਜਾਪਾਨੀ ਭਾਸ਼ਾ ਵਿੱਚ ਕਿਤਾਬਾਂ ਲਿਖੀਆਂ ਤਾਂ ਜੋ ਦੁਨੀਆ ਭਰ ਵਿੱਚ ਲੜਾਈ ਨੂੰ ਸਮਝਿਆ ਜਾ ਸਕੇ। ਉਹਨਾਂ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਾਪਾਨ ਸਰਕਾਰ ਨੇ ਉਹਨਾਂ ਨੂੰ ਆਰਡਰ ਆਫ ਦਾ ਰਾਈਜ਼ਿੰਗ ਸਨ ਨਾਲ ਸਨਮਾਨਿਤ ਕੀਤਾ ਸੀ।

21 ਜਨਵਰੀ 1945 ਦਾ ਉਹ ਦਿਨ ਜਿਸ ਦਿਨ ਰਾਜ ਬਿਹਾਰੀ ਬੋਸ ਇੱਕ ਮਹਾਨ ਯੋਧਾ ਸਾਨੂੰ ਛੱਡ ਕੇ ਚਲਾ ਗਿਆ, ਪਰ ਉਹਦੀ ਸੋਚ, ਉਸਦਾ ਜਜ਼ਬਾ ਅੱਜ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹੈ ਅਤੇ ਜ਼ਿੰਦਾ ਰਹੇਗਾ। ਰਾਜ ਬਿਹਾਰੀ ਬੋਸ ਸਾਨੂੰ ਇਹ ਸਿਖਾਉਂਦੇ ਨੇ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਨਾ ਦੂਰੀ ਮਾਇਨੇ ਰੱਖਦੀ ਹੈ ਅਤੇ ਨਾ ਹੀ ਮੁਸ਼ਕਲਾਂ। ਆਓ ਅੱਜ ਅਸੀਂ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰੀਏ। ਅਤੇ ਜ਼ਿੰਦਗੀ ਦੇ ਹਰ ਮੋੜ 'ਤੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਹਮ

0: ਕੇ ਫੁੱਟਬਾਲ ਦੇ
1: ਜੀ ਤੇ ਸਰ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਗਵਰਨਿੰਗ ਬਾਡੀ ਹੈ ਯਾਨੀ ਕਿ ਫੁੱਟਬਾਲ ਦੇ ਜਿਹੜੇ ਟੂਰਨਾਮੈਂਟਸ ਕਰਾਉਂਦੀ ਹੈ ਜਾਂ ਵਰਲਡ ਫੁੱਟਬਾਲ ਜਿਹੜਾ ਇੱਕ ਬਹੁਤ ਹੀ ਵੱਡਾ ਸਾਡਾ ਜਦੋਂ ਫੀਫਾ ਵੀ ਕਿਹਾ ਜਾਂਦਾ ਹੈ ਕਦੋਂ ਬਣੀ ਅਤੇ ਇਹ ਕਿਵੇਂ ਕੰਮ ਕਰਦੀ ਹੈ ਜਿਹੜੀ ਬਾਡੀ ਹੈ
0: ਫੀਫਾ ਦੀ ਸ਼ੁਰੂਆਤ ਜਿਹੜੀ ਫਰਾਂਸ ਦੇ ਵਿੱਚ ਹੋਈ ਸੀ
1: ਜੀ
0: ਤੇ ਇਹਦੇ 211 ਮੈਂਬਰ ਐਸੋਸੀਏਸ਼ਨਸ ਨੇ ਬੇਸਿਕਲੀ ਇਟਸ ਅ ਕਨਫੈਡਰੇਸ਼ਨ ਆਫ ਫੁੱਟਬਾਲ ਐਸੋਸੀਏਸ਼ਨਸ ਦੀ ਕੰਟਰੀਜ਼ ਦੀਆਂ ਫੁੱਟਬਾਲ ਐਸੋਸੀਏਸ਼ਨ ਦੀ ਕਨਫੈਡਰੇਸ਼ਨ ਹੈਗੀ ਤੇ ਇਹਦਾ ਕੰਮ ਹੈਗਾ ਕਿ ਵਰਲਡ ਓਵਰ ਫੁੱਟਬਾਲ ਨੂੰ ਕੰਪੀਟੀਸ਼ਨ ਕਰਾਉਣੇ ਡਿਵੈਲਪ ਕਰਨਾ ਤੇ ਇਹਦੇ ਅੰਦਰ ਕਈ ਹੋਰ ਕਨਫੈਡਰੇਸ਼ਨਸ ਆਉਂਦੀਆਂ ਜਿੱਦਾਂ ਏਸ਼ੀਆ ਦੀ ਆ ਜਾਂਦੀ ਏਸ਼ੀਅਨ ਫੁੱਟਬਾਲ ਕੰਫੈਡਰੇਸ਼ਨ ਫਿਰ ਓਸ਼ੈਨੀਆ ਹੈਗੀ ਫਿਰ ਯੂਰੋਪੀਅਨ ਫੁੱਟਬਾਲ ਐਸੋਸੀਏਸ਼ਨ ਆ ਜਾਂਦੀ ਸਾਊਥ ਅਮੈਰੀਕਨ ਆ ਜਾਂਦੀ ਆ
1: ਜੀ
0: ਤੇ ਇਹਦੇ ਹਰੇਕ ਜਿੱਦਾਂ ਜਿਹੜੇ ਕੰਟਰੀ ਹੈਗੇ ਆ ਉਹਨਾਂ ਦੀ ਐਸੋਸੀਏਸ਼ਨ ਦੀ ਮੈਂਬਰ ਐਸੋਸੀਏਸ਼ਨ ਨੂੰ ਕਹਿੰਦੇ ਆ ਉਹ ਤਕਰੀਬਨ 211 ਐਸੋਸੀਏਸ਼ਨ ਜਿਹੜੀਆਂ ਉਹ ਵਰਲਡ ਓਵਰ ਇਹਦੀਆਂ ਹੈਗੀਆਂ
1: ਜੀ ਸਰ ਤੇ ਅੱਜ ਕੱਲ੍ਹ ਤੇ ਵੈਸੇ ਸ਼ੋਰ ਤੇ ਫੀਫਾ ਵਰਲਡ ਕੱਪ ਦਾ ਹੀ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ 11 ਜੂਨ ਦੀ ਜਿਹੜੀ ਡੇਟ ਹੈ ਉਹ ਵੀ ਮੰਨੀ ਜਾ ਰਹੀ ਹੈ ਕਿ ਆਉਣ ਵਾਲਾ ਹੈ ਤੇ ਇਹ ਹਰ ਸਾਲ ਕਿੰਨੇ ਸਾਲਾਂ ਬਾਅਦ ਸਾਨੂੰ ਵੇਖਣ ਨੂੰ ਮਿਲਦਾ ਹੈ ਵਰਲਡ ਕੱਪ
0: ਇਹ 4 ਸਾਲ ਬਾਅਦ ਵਰਲਡ ਕੱਪ ਕਰਾਇਆ ਜਾਂਦਾ
1: ਜੀ
0: ਹਾਂਜੀ ਪਹਿਲਾ ਵਰਲਡ ਕੱਪ ਉਰੂਗਵੇ ਚ ਹੋਇਆ ਸੀ 1930 ਦੇ ਵਿੱਚ
1: ਜੀ
0: ਯੂਰੂਗਵੇ ਉਦੋਂ ਯੂਰੂਗਵੇ ਦੇ ਵਿੱਚ ਸਾਊਥ ਅਮਰੀਕਾ ਚ ਕੰਟਰੀ ਹੈ ਉੱਥੇ ਜਿੱਤਿਆ ਸੀ ਔਰ ਉਸ ਤੋਂ ਬਾਅਦ ਇਹ ਲਗਾਤਾਰ ਥੋੜੇ ਜੇ 2 ਵਾਰ ਨਹੀਂ ਹੋ ਪਾਇਆ ਸੀ ਜਦੋਂ ਵਰਲਡ ਵਾਰ ਲੱਗੀ ਆ 42 ਵਾਲੀ ਤੇ ਉਸ ਤੋਂ ਬਾਅਦ ਇਹ ਲਗਾਤਾਰ 4 ਸਾਲ ਬਾਅਦ ਕਰਾਇਆ ਜਾਂਦਾ ਹੈ
1: ਜੀ ਸਰ ਤੇ ਜਿੱਦਾਂ ਆਪਾਂ ਗੱਲ ਕਰੀਏ ਨਾ ਕਿ ਹਰ ਇੱਕ ਜਿਹੜਾ ਸਪੋਰਟਸ ਇਵੈਂਟ ਹੁੰਦਾ ਹੈ ਜਾਂ ਕੋਈ ਵੀ ਆਪਾਂ ਵਰਲਡ ਕੱਪ ਦੀ ਗੱਲ ਕਰ ਲਈਏ ਤੇ ਉਹਦਾ ਸਿਲੈਕਸ਼ਨ ਪ੍ਰੋਸੈਸ ਹਰ ਵਾਰ ਅਲੱਗ ਹੀ ਹੁੰਦਾ ਆਪਣੇ ਰੂਲਸ ਹੁੰਦੇ ਨੇ ਤੇ ਇਸ ਦੇ ਲਈ ਕਿਹੜੇ ਕਿਹੜੇ ਰੂਲ ਨੇ ਤੇ ਜੇ ਕੋਈ ਸਿਲੈਕਟ ਹੁੰਦਾ ਤੇ ਉਹ ਮਤਲਬ ਕਿਹੜੀ ਕਿਹੜੀ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਜਿਹੜਾ ਇੱਕ ਖਿਡਾਰੀ ਹੈ
0: ਤੁਸੀਂ ਖਿਡਾਰੀ ਬਾਰੇ ਪੁੱਛਦੇ ਵੀ ਖਿਡਾਰੀ ਕਿਸ ਤਰ੍ਹਾਂ ਸਿਲੈਕਟ ਹੁੰਦਾ
1: ਜੀ ਜੀ ਜੀ ਸਰ
0: ਦੇਖੋ ਜਿਹੜਾ ਖਿਡਾਰੀ ਹੈ ਉਹ ਤਾਂ ਨੈਸ਼ਨਲ ਟੀਮ ਜਿਹੜੀ ਨੈਸ਼ਨਲ ਮੈਂਬਰ ਐਸੋਸੀਏਸ਼ਨ ਹੈ ਉਹ ਚੁਣਦੀ ਆ
1: ਜੀ
0: ਜਿਸ ਤਰ੍ਹਾਂ ਹੁਣ ਇੰਡੀਆ ਦੀ ਟੀਮ ਹੈ ਇੰਡੀਆ ਦੀ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਟੀਮ ਬਣਾਈ ਜਾਂਦੀ ਹੈ ਉਹ ਆਪਣੀਆਂ ਜਿਹੜੀਆਂ ਉਹਦੀਆਂ ਸਟੇਟ ਐਸੋਸੀਏਸ਼ਨ ਹੁੰਦੀਆਂ ਉਹਨਾਂ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਆ ਜਾਂ ਨੈਸ਼ਨਲ ਕੰਪੀਟੀਸ਼ਨ ਹੁੰਦੇ ਆ ਉਹਦੇ ਵਿੱਚ ਸਿਲੈਕਟਰਸ ਆ ਕੇ ਉਹ ਦੇਖਦੇ ਆ ਬੱਚਿਆਂ ਨੂੰ ਤੇ ਕਿਹੜੇ ਚੰਗੇ ਬੱਚੇ ਆ ਉਹਨਾਂ ਦੀ ਫਿਰ ਇੱਕ ਨੈਸ਼ਨਲ ਟੀਮ ਫਾਰਮ ਕਰਕੇ ਫਿਰ ਉਹ ਫੀਫਾ ਦੇ ਜਿਹੜੇ ਜਾਂ AFC ਦੇ ਜਿਹੜੇ ਟੂਰਨਾਮੈਂਟਸ ਹੁੰਦੇ ਉੱਥੇ ਭੇਜਦੇ
1: ਜੀ ਸਰ ਤੇ ਜਿੱਦਾਂ ਆਪਾਂ ਗੱਲ ਕਰ ਲਈਏ ਕਿ ਆਪਣੇ ਇੰਡੀਅਨ ਪਲੇਅਰਸ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਖਿਡਾਰੀ ਨੇ ਬਹੁਤ ਵਧੀਆ ਖੇਡਦੇ ਨੇ ਤੇ ਜਦੋਂ ਫੁੱਟਬਾਲ ਮੈਦਾਨ ਦੇ ਵਿੱਚ ਉਤਰਦੇ ਨੇ ਤੇ ਆਪਣੇ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੀ ਫੁੱਲ ਮਿਹਨਤ ਦੇ ਨਾਲ ਮਤਲਬ ਲੋਕਾਂ ਨੂੰ ਦਿਖਾ ਦਿੰਦੇ ਕਿ ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ
0: ਹੁਣ ਆਪਣੇ ਪੰਜਾਬ ਦੇ ਕਈ ਬੱਚੇ ਬਹੁਤ ਵਧੀਆ ਜਿੱਦਾਂ ਗੁਰਪ੍ਰੀਤ ਸਿੰਘ ਸੰਧੂ ਆ ਪ੍ਰੈਜ਼ੈਂਟ ਗੋਲਕੀਪਰ ਇੰਡੀਅਨ ਟੀਮ ਦਾ ਉਹਦੇ ਕਾਫੀ ਇੰਟਰਨੈਸ਼ਨਲ ਕੈਪਸ ਹੈਗੇ ਫਿਰ ਸੁਨੀਲ ਛੇਤਰੀ ਹੈਗਾ ਜਿਹੜਾ ਮੈਸੀ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਦਾ ਰਿਕਾਰਡ ਹੈਗਾ ਹਾਂਜੀ ਫਿਰ ਆਪਣੇ ਪੰਜਾਬ ਤੋਂ ਸੰਦੇਸ਼ ਚਿੰਗਨ ਹੈ ਹਾਂਜੀ ਮਨਵੀਰ ਹੈ ਉਹ ਤੋਂ ਬਹੁਤ ਸਾਰੇ ਖਿਡਾਰੀ ਆਪਣੇ ਪੰਜਾਬ ਦੇ ਵੀ ਆ ਜਿਹੜੇ ਬਹੁਤ ਇੰਟਰਨੈਸ਼ਨਲ ਲੈਵਲ ਤੇ ਦਮ ਕਮ ਦਿਖਾ ਰਹੇ
1: ਜੀ ਸਰ ਤੇ ਇੰਨੀ ਪੋਪੂਲੈਰਿਟੀ ਤੋਂ ਬਾਅਦ ਵੀ ਕਈ ਫਿਰ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਇੰਡੀਆ ਦੇ ਵਿੱਚ ਨਾ ਫੁੱਟਬਾਲ ਜਿਹੜਾ ਹੈ ਉਨਾ ਪਾਪੂਲਰ ਨਹੀਂ ਹੈ ਕਿ ਜਿੰਨਾ ਲੋਕਾਂ ਦੇ ਵਿੱਚ ਕ੍ਰਿਕਟ ਦੇ ਪ੍ਰਤੀ ਕਰੇਜ਼ ਹੈ ਇਸ ਦੇ ਕੀ ਕੀ ਕਾਰਨ ਨੇ ਤੁਹਾਨੂੰ ਕੀ ਲੱਗਦਾ ਹੈ ਸਰ
0: ਫੁੱਟਬਾਲ ਜਿਹੜੀ ਇੰਡੀਆ ਵਿੱਚ ਵੀ ਸੈਕਿੰਡ ਬਿਗੇਸਟ ਸਪੋਰਟ ਆ
1: ਜੀ
0: ਬਹੁਤ ਜ਼ਿਆਦਾ ਬੱਚੇ ਇਹਨੂੰ ਖੇਡਦੇ ਆ ਤੇ ਬਹੁਤ ਜ਼ਿਆਦਾ ਇਹਦੇ ਕੰਪੀਟੀਸ਼ਨਸ ਹੁੰਦੇ ਆ ਪਰ ਸਾਡੇ ਕਿਸੇ ਨਾ ਕਿਸੇ ਤੋਂ ਅਸੀਂ ਪਿੱਛੇ ਰਹਿ ਗਏ ਕਿਉਂਕਿ ਵਰਲਡ ਦੇ ਵਿੱਚ ਜਿਹੜੀਆਂ ਦੂਸਰੀਆਂ ਟੀਮਾਂ ਆ ਉਹ ਬਹੁਤ ਅੱਗੇ ਨਿਕਲ ਗਈਆਂ ਔਰ ਸਾਡੀ ਫੁੱਟਬਾਲ ਰੈਂਕਿੰਗ ਜਿਹੜੀ 134 ਹੈਗੀ ਹੈ
1: ਜੀ
0: ਉਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਜਿਹੜੀ ਫੈਡਰੇਸ਼ਨ ਹੈਗੀ ਉਹਦੇ ਵਿੱਚ ਕੁਛ ਅੱਛੇ ਕੰਮ ਨਹੀਂ ਹੋਏ ਕਿਉਂਕਿ ਕ੍ਰਿਕਟ ਦੀ ਜਿਹੜੀ BCCI ਬਣੀ ਪਹਿਲਾਂ ਉਹਨਾਂ ਨੇ ਕ੍ਰਿਕਟ ਨੂੰ ਬਹੁਤ ਅੱਛੀ ਤਰ੍ਹਾਂ ਚਲਾਇਆ ਔਰ ਸਾਡੀ ਟੀਮ ਵੀ ਜਿਹੜੀ ਕਿਉਂਕਿ ਲੋਕ ਜਿੱਤਦਿਆਂ ਨੂੰ ਦੇਖਦੇ ਆ ਸਾਰੀ ਦੁਨੀਆਂ ਜਿੱਤਦਿਆਂ ਨੂੰ ਫੋਲੋ ਕਰਦੀ ਹੈ ਤੇ ਉਹਨਾਂ ਨੇ ਇਹਨੂੰ ਮਾਰਕੀਟ ਵੀ ਅੱਛੀ ਤਰ੍ਹਾਂ ਕੀਤਾ ਔਰ ਇਹਨੂੰ ਕ੍ਰਿਕਟ ਨੂੰ ਚੰਗੀ ਇੰਡਸਟਰੀ ਬਣਾ ਕੇ ਇੰਡੀਆ 'ਚ ਪੇਸ਼ ਕੀਤਾ ਜੋ ਕਿ ਫੈਡਰੇਸ਼ਨ ਸਾਡੀ ਫੁੱਟਬਾਲ ਫੈਡਰੇਸ਼ਨ ਨਹੀਂ ਕਰ ਸਕੀ ਪਰ ਬਹੁਤ ਵੱਡਾ ਪੋਟੈਂਸ਼ੀਅਲ ਹੈਗਾ ਫੁੱਟਬਾਲ 'ਚ ਜੇ ਚੰਗਾ ਕੰਮ ਕੋਈ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਸਕੇ ਤਾਂ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਾਲਾਂ ਵਿੱਚ ਅਸੀਂ ਉਹ ਟੀਚਾ ਪ੍ਰਾਪਤ ਕਰ ਸਕਦੇ ਹਾਂ ਟਾਈਮ ਤਾਂ ਜ਼ਰੂਰ ਲੱਗੇਗਾ
1: ਜੀ ਤੇ ਜੇ ਅਸੀਂ ਗੱਲ ਕਰੀਏ ਯੂਥ ਨੂੰ ਫੁੱਟਬਾਲ ਵੱਲ ਅਟਰੈਕਟ ਕਰਨ ਦੀ ਤੇ ਸਕੂਲ ਤੇ ਜਿਹੜੇ ਅਕੈਡਮਿਕਸ ਏਰੀਆ ਨੇ ਉਹ ਕੀ ਕੀ ਕਰ ਸਕਦੇ

0: ਕਿ ਲੋਕਾਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਹੋਰ ਅਵੇਅਰ ਕੀਤਾ ਜਾ ਸਕੇ ਇਸ ਗੇਮ ਬਾਰੇ?
1: ਬੇਸਿਕਲੀ ਮੈਂ ਇਸ ਗੱਲ ਤੇ ਯਕੀਨ ਰੱਖਦਾ ਕਿ ਹਰੇਕ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਇਸ ਖੇਡ ਨੂੰ ਖੇਡਣ ਦਾ
0: ਜੀ,
1: ਕਿਉਂਕਿ ਸਕੂਲਾਂ ਵਿੱਚ ਗ੍ਰਾਸ ਰੂਟ ਲੈਵਲ ਤੇ ਜਿੱਥੇ ਪ੍ਰਾਇਮਰੀ ਤੋਂ ਸ਼ੁਰੂ ਹੋ ਜਾਈਏ ਆਪਾਂ 8-9 ਸਾਲ ਤੋਂ ਲੈ ਕੇ ਤੇ ਬੱਚਿਆਂ ਨੂੰ ਉੱਥੇ ਖਿਲਾਇਆ ਜਾਵੇ, ਉਹਨਾਂ ਨੂੰ ਕੰਪੀਟੀਸ਼ਨ ਕਰਾਇਆ ਜਾਵੇ, ਕਿਉਂਕਿ ਜਿੱਡਾ ਵੱਡਾ ਨੰਬਰ ਇੰਡੀਆ ਦੇ ਕੋਲ ਆ ਜੀ, ਅਸੀਂ ਸਾਰੇ ਹੀ ਮਤਲਬ ਸਕੂਲਾਂ ਵਿੱਚ ਫੁੱਟਬਾਲ ਪ੍ਰੋਗਰਾਮ ਚੱਲਣ ਤਾਂ ਮੇਰਾ ਖਿਆਲ ਹੈ ਬਹੁਤ ਅੱਛੇ ਖਿਡਾਰੀ ਅਸੀਂ ਵਰਲਡ ਲੈਵਲ ਤੇ ਪ੍ਰੋਡਿਊਸ ਕਰ ਸਕਦੇ ਹਾਂ।
0: ਜੀ ਸਰ, ਅਤੇ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਫੀਫਾ ਵਰਲਡ ਕੱਪ ਹੋਣ ਜਾ ਰਿਹਾ ਹੈ, ਉਸ ਵਿੱਚ ਪੰਜਾਬ ਜਾਂ ਇੰਡੀਆ ਦੇ ਫੁੱਟਬਾਲ ਦਾ ਫਿਊਚਰ ਤੁਸੀਂ ਕਿੱਥੇ ਵੇਖਦੇ ਹੋ ਇਸ ਵੇਲੇ?
1: ਹਜੇ ਤਾਂ ਅਸੀਂ ਬਹੁਤ ਪਿੱਛੇ, ਅਸੀਂ ਕੁਆਲੀਫਾਈ ਨਹੀਂ ਕੀਤਾ, ਮਤਲਬ ਕਿਉਂਕਿ ਇਸ ਵਾਰ ਟੀਮਾਂ ਵੀ 48 ਹੋ ਗਈਆਂ ਸੀ
0: ਜੀ
1: ਵਰਲਡ ਕੱਪ ਵਿੱਚ, ਪਰ ਅਸੀਂ ਤਾਂ ਏਸ਼ੀਆ ਦੇ ਵਿੱਚੋਂ ਵੀ ਪਿੱਛੇ ਰਹਿ ਜਾਂਦੇ ਹਾਂ, ਕਿਉਂਕਿ ਜਦੋਂ ਅਸੀਂ ਕੁਆਲੀਫਾਈ ਕਰਾਂਗੇ ਵਰਲਡ ਕੱਪ ਦੇ ਲਈ ਤੇ ਫਿਰ ਫਿਊਚਰ ਤਾਂ ਹੀ ਆਪਾਂ ਦੇਖ ਸਕਦੇ ਵੀ ਆਪਣੇ ਬੱਚੇ ਜਿਹੜੇ ਵਰਲਡ ਕੱਪ ਖੇਲਣ, ਜੇ ਚੰਗੀ ਟੀਮ ਸਾਡੇ ਇੰਡੀਆ ਦੀ ਬਣੇ ਫਿਰ ਹੀ ਪੋਸੀਬਲ ਹੋ ਸਕਦਾ।
0: ਜੀ ਸਰ, ਤੇ ਸਾਡੇ ਜਿਹੜੇ ਲਿਸਨਰ ਸਾਨੂੰ ਸੁਣ ਰਹੇ ਨੇ ਇਸ ਵੇਲੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹ ਕਹਿਣਾ ਚਾਹੁੰਦਾ ਕਿ ਸਪੋਰਟ ਫੁੱਟਬਾਲ ਪਾਰਟੀਕੁਲਰਲੀ ਜਾਂ ਕੋਈ ਵੀ ਸਪੋਰਟ ਆ, ਬੱਚਿਆਂ ਨੂੰ ਜ਼ਰੂਰ ਉਹਨਾਂ ਦੇ ਵਿੱਚ ਕਰੋ, ਕਿਉਂਕਿ ਸਪੋਰਟਸ ਜਿਹੜੀ ਆ ਉਹ ਮੈਡਲਸ ਤੋਂ ਬਿਨਾਂ ਬਹੁਤ ਸਾਰੀਆਂ ਲਾਈਫ ਸਕਿੱਲਸ ਤੁਹਾਡੀ ਸਿਹਤ ਨੂੰ ਸੁਧਾਰਦੀ ਆ
0: ਜੀ,
1: ਤੁਹਾਡਾ ਸੋਚ ਨੂੰ ਵਧੀਆ ਬਣਾਉਂਦੀ ਆ, ਤੁਹਾਡੀ ਜਿਹੜੀ ਸੋਸ਼ਲ ਸਕਿੱਲਸ ਨੂੰ ਵਧੀਆ ਬਣਾਉਂਦੀ, ਲਾਈਫ ਸਕਿੱਲਸ ਨੂੰ ਵਧੀਆ ਬਣਾਉਂਦੀ ਆ, ਤੇ ਜਿਹੜਾ ਖੇਡ ਹੈਗੀ ਜਾਂ ਸਪੋਰਟ ਆ ਜਾਂ ਫੁੱਟਬਾਲ ਆ, ਇੱਕ ਬੱਚੇ ਦਾ ਰਾਈਟ ਸਮਝਿਆ ਜਾਣਾ ਚਾਹੀਦਾ ਵੀ ਉਹਨੂੰ ਅਸੀਂ ਜ਼ਰੂਰ ਮੌਕਾ ਦਈਏ ਆਪਾਂ ਖੇਡਣ ਦਾ।
0: ਜੀ ਸਰ, ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਸਾਡੇ ਨਾਲ ਜੁੜਨ ਦੇ ਲਈ ਤੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਸਾਨੂੰ ਦੇਣ ਦੇ ਲਈ।
1: ਥੈਂਕ ਯੂ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਜੀ ਧੰਨਵਾਦ ਸਰ।

ਨੇ ਜੀ ਦੋਸਤੋ, ਅਸੀਂ ਮਨਾ ਰਹੇ ਹਾਂ ਅੱਜ ਵਰਲਡ ਫੁੱਟਬਾਲ ਡੇ। ਸਾਡੇ ਦੋਸਤਾਂ ਨੂੰ ਫੁੱਟਬਾਲ ਜਿਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਉਹਨਾਂ ਦੇ ਉੱਤੇ ਦਿਲ ਖਾਸ ਹੈ ਹੀ ਹੈ, ਅਤੇ ਅਸੀਂ ਇੰਟਰਵਿਊ ਰਾਹੀਂ ਗੱਲ ਵੀ ਕੀਤੀ ਹੈ ਗੁਰਮੰਗਲ ਦਾਸ ਜੀ ਦੇ ਨਾਲ, ਜਿਨ੍ਹਾਂ ਨੇ ਸਾਡੀ ਗੋਲਡਨ ਹਿਸਟਰੀ ਬਾਰੇ ਵੀ ਦੱਸਿਆ ਕਿ ਜਿਵੇਂ ਕਿ 1956 ਦੇ ਓਲੰਪਿਕਸ 'ਚ ਇੰਡੀਆ ਚੌਥੇ ਪੋਜੀਸ਼ਨ 'ਤੇ ਆਈ ਸੀਗੀ, ਅਤੇ ਉਸ ਤੋਂ ਬਾਅਦ ਵੱਡੀ ਅਚੀਵਮੈਂਟ ਵੀ ਮੰਨੀ ਜਾਂਦੀ ਹੈ, ਅਤੇ 1962 ਦੇ ਵਿੱਚ ਏਸ਼ੀਅਨ ਗੇਮਸ 'ਚ ਇੰਡੀਆ ਨੇ ਗੋਲਡ ਮੈਡਲ ਵੀ ਜਿੱਤਿਆ ਸੀਗਾ ਫੁੱਟਬਾਲ ਦੇ ਵਿੱਚ। ਹਾਲੇ ਤੱਕ ਇੰਡੀਆ ਨੇ ਕਦੇ ਵੀ ਫੀਫਾ ਵਰਲਡ ਕੱਪ 'ਚ ਓਫੀਸ਼ੀਅਲੀ ਜਿਹੜਾ ਹੈ ਖੇਡਿਆ ਨਹੀਂ ਹੈ, ਲੇਕਿਨ 1950 ਦੀ ਗੱਲ ਕਰੀਏ ਤਾਂ ਇੰਡੀਆ ਕੁਆਲੀਫਾਈ ਜ਼ਰੂਰ ਕਰ ਗਏ ਸੀ, ਪਰ ਕੁਛ ਰੀਜ਼ਨ ਸੀਗੇ ਜਿਸ ਕਰਕੇ ਪਾਰਟੀਸਪੇਟ ਨਹੀਂ ਕਰ ਪਾਈ ਸੀ। ਇੱਕ ਗੱਲ ਦੱਸਾਂ, ਜਦੋਂ ਅਸੀਂ ਆਪਣੇ ਖੇਡਾਂ ਦੀ ਗੱਲ ਕਰ ਰਹੇ ਹਾਂ ਤਾਂ ਫੁੱਟਬਾਲ ਦੇ ਵਿੱਚ ਹੀ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਪਲੇਅਰ ਹੁੰਦੇ ਸੀ ਨਾ, ਇੰਡੀਅਨਸ ਦੇ ਪਲੇਅਰ ਸਾਡੇ, ਉਹ ਨੰਗੇ ਪੈਰ ਖੇਡਦੇ ਸੀਗੇ ਫੁੱਟਬਾਲ ਨੂੰ। ਅਤੇ ਇੱਕ ਜਿਹੜੀ ਮੂਵੀ ਵੀ ਸੀਗੀ, ਤੁਸੀਂ ਵੇਖਿਆ ਹੋਣੇ, ਕਈ ਹੋਰ ਵੀ ਮੂਵੀਜ਼ ਦੇ ਵਿੱਚ ਵੀ ਵੇਖਿਆ ਗਿਆ ਹੈ, ਅਤੇ ਹੋਰ ਕਈ ਗੇਮਸ ਦੇ ਵਿੱਚ ਵੀ ਉਸ ਵੇਲੇ ਜਿਹੜੇ ਹੈ ਨਾ ਨੰਗੇ ਪੈਰ ਹੀ ਖੇਡਿਆ ਜਾਂਦਾ ਸੀ, ਕਿਉਂਕਿ ਜਿਹੜੀ ਘਾਂ ਹੁੰਦੀ ਹੈ ਨਾ ਉਸ ਵੇਲੇ, ਮਤਲਬ ਇੰਨੇ ਸਾਡੇ ਕੋਲ ਜਿਹੜੇ ਇਕਿਪਮੈਂਟ ਵਧੀਆ ਨਹੀਂ ਸੀਗੇ, ਪਰ ਫਿਰ ਵੀ ਜਜ਼ਬੇ ਦੇ ਨਾਲ, ਜੋਸ਼ ਦੇ ਨਾਲ, ਉਸ ਦਿਮਾਗ ਦੇ ਨਾਲ ਕਿ ਘਾਂ ਦੇ ਵਿੱਚ ਜਿਹੜੇ ਸਲਿਪਰੀ ਪੈਰ ਨਾ ਹੋਣ, ਇਸ ਕਰਕੇ ਨੰਗੇ ਪੈਰ ਜਦੋਂ ਖੇਡਿਆ ਜਾਂਦਾ ਸੀ, ਕਿੰਨਾ ਕੁ ਦਿਮਾਗ ਲਗਾਇਆ ਗਿਆ ਸੀ ਨਾ ਉਸ ਪਹਿਲੇ ਜਿਹੜੇ ਨੰਗੇ ਪੈਰ ਖੇਡਦੇ ਸੀਗੇ। ਅਤੇ 1948 ਦੇ ਵਿੱਚ ਓਲੰਪਿਕਸ 'ਚ ਇੰਡੀਆ ਦੇ ਪਲੇਅਰਸ ਬਿਨਾਂ ਫੁੱਟ, ਯਾਨੀ ਕਿ ਬਿਲਕੁਲ ਨੰਗੇ ਪੈਰ ਦੇ ਮੈਚ ਦੇ ਵਿੱਚ ਖੇਡੇ ਸੀਗੇ, ਅਤੇ ਦੁਨੀਆ ਹੈਰਾਨ ਹੋ ਗਈ ਸੀ ਕਰ ਕੀ ਰਹੇ ਨੇ।

ਤੇ ਜੇ ਅਸੀਂ ਦੁਰੰਦ ਕੱਪ ਦੀ ਗੱਲ ਕਰੀਏ ਤੇ ਦੁਰੰਦ ਕੱਪ ਵੀ ਦੁਨੀਆ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਚੋਂ ਇੱਕ ਹੈ, ਜਿਹੜਾ ਕਿ ਅਸੀਂ ਜੇ ਇਸਦੀ ਸਟਾਰਟਿੰਗ ਦੀ ਗੱਲ ਕਰ ਸਕਦੇ ਹਾਂ ਤੇ 1888 ਦਾ ਮੰਨਿਆ ਜਾਂਦਾ ਹੈ। ਅਤੇ ਸਾਡੀ ਜਿਹੜੀ ਹੈ ਟੀਮਸ ਨੇ ਫੁੱਟਬਾਲ ਇੰਡੀਆ 'ਚੋਂ ਸੈਕਿੰਡ ਮੋਸਟ ਪਾਪੂਲਰ ਹੈ, ਜਿੱਦਾਂ ਕਿ ਸਰ ਨੇ ਵੀ ਕਿਹਾ ਸੀਗਾ ਕਿ ਮੋਸਟ ਪਾਪੂਲਰ ਸੈਕਿੰਡ ਨੰਬਰ 'ਤੇ ਆਉਂਦੀ ਹੈ। ਫਿਰ ਵੀ ਜਿੰਨਾ ਕ੍ਰਿਕਟ ਦਾ ਕਰੇਜ਼ ਹੈ ਉਹਨਾਂ ਫੁੱਟਬਾਲ ਦਾ ਤਾਂ ਚਲੋ ਦੂਜੇ ਨੰਬਰ 'ਤੇ ਆ ਹੀ ਜਾਂਦਾ, ਫਿਰ ਵੀ ਬਹੁਤ ਕਰੇਜ਼ ਹੈ। ਅਤੇ ਵੈਸਟ ਬੰਗਾਲ, ਗੋਆ, ਕੇਰਲਾ ਅਤੇ ਨੌਰਥ ਈਸਟ ਵਾਲੀ ਸਾਈਡ 'ਤੇ ਫੁੱਟ

ਫੁੱਟਬਾਲ ਦਾ ਸਭ ਤੋਂ ਜ਼ਿਆਦਾ ਪਾਪੂਲਰ ਮੰਨੀ ਜਾਂਦੀ ਹੈ ਅਤੇ ਲੋਕਾਂ ਦੇ ਵਿੱਚ ਇੰਨਾ ਕਰੇਜ਼ ਹੋ ਜਾਂਦਾ ਹੈ ਨਾ ਬਹੁਤ ਜ਼ਿਆਦਾ। ਇੰਡੀਆ 'ਚ ਕੋਈ ਜਗ੍ਹਾ ਫੁੱਟਬਾਲ ਫੈਸਟੀਵਲ ਵੀ ਮਨਾਏ ਜਾਂਦੇ ਨੇ, ਔਰਗਨਾਈਜ਼ ਕੀਤੇ ਜਾਂਦੇ ਨੇ ਸਪੈਸ਼ਲੀ ਫੁੱਟਬਾਲ ਦੇ ਲਈ ਵੀ। ਅਤੇ ਫਿਰ ਖੇਡ ਹਰ ਇੱਕ ਅਲੱਗ ਹੁੰਦੀ ਹੈ ਅਤੇ ਜਿਸਨੂੰ ਜਿਸ ਦੇ ਨਾਲ ਪਿਆਰ ਹੁੰਦਾ ਉਸ ਦੇ ਨਾਲ ਜੁੜ ਹੀ ਜਾਂਦਾ ਹੈ। ਅਤੇ ਫੁੱਟਬਾਲ ਵਾਲਿਆਂ ਦੇ ਲਈ ਅੱਜ ਦਿਨ ਖਾਸ ਹੀ ਹੈ ਜੀ, ਫਿਰ ਜਸ਼ਨ ਮਨਾਉਣੇ ਤਾਂ ਬੰਦ ਹੀ ਹੈ ਸਾਡੇ, ਲੇਕਿਨ ਸਾਡੇ ਖਿਡਾਰੀਆਂ ਲਈ ਕਹਿ ਰਹੀ ਹਾਂ ਜਿਹੜੇ ਆਪਣੀਆਂ ਜਿਹੜੀਆਂ ਫੁੱਲ ਮਿਹਨਤ ਦੇ ਨਾਲ ਜ਼ੋਰੋਂ ਸ਼ੋਰੋਂ ਦੇ ਨਾਲ ਰੋਜ਼ ਮਿਹਨਤ ਕਰਦੇ ਨੇ ਆਪਣਾ ਫੁੱਲ ਸਟੈਮਿਨਾ ਲਗਾ ਕੇ, ਅਤੇ ਫਿਰ ਜਦੋਂ ਲੋਕ ਉਹਨਾਂ ਨੂੰ ਵੇਖਣ ਜਾਂਦੇ ਅਤੇ ਜਦੋਂ ਆਪਾਂ ਚੇਅਰ ਅਪ ਕਰਦੇ ਹਾਂ ਤਾਂ ਉਹਨਾਂ ਦਾ ਸਟੈਮਿਨਾ ਹੋਰ ਵੱਧ ਜਾਂਦਾ। ਇਸ ਕਰਕੇ ਹਮੇਸ਼ਾ ਮਤਲਬ ਜਿਹੜੀਆਂ ਚੀਜ਼ਾਂ ਨੂੰ ਆਪਾਂ ਪ੍ਰਾਊਡ ਫੀਲ ਕਰਾਉਂਦੇ ਅਤੇ ਸਾਨੂੰ ਆਪਣੇ ਖਿਡਾਰੀਆਂ 'ਤੇ ਬਹੁਤ ਪ੍ਰਾਊਡ ਫੀਲ ਹੁੰਦਾ।

0: ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸੁਣੋ, ਕੀ ਤੁਸੀਂ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ.gov.in ਤੇ।
3: ਹਰ ਘਰ ਸੂਰਿਆ ਘਰ।
4: ਫਿਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
5: ਸਰ, ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ? ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
6: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
7: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਬੱਲੇ ਵਾਲੀ ਗੱਲ ਤੇ ਬਣਦੀ ਹੈ ਕਿਉਂਕਿ ਬੀਤੇ ਦਿਨ ਯਾਨੀ ਕਿ ਰਵੀਵਾਰ ਵਾਲੇ ਦਿਨ ਬੜਾ ਹੀ ਸਨਮਾਨ ਵਾਲਾ ਦਿਨ ਸੀਗਾ ਸਾਡੇ ਲਈ, ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਖਿਡਾਰੀਆਂ ਲਈ ਇੱਕ ਵੱਡੀ ਖੁਸ਼ੀ ਦੀ ਗੱਲ ਸੀਗੀ, ਕਿਉਂਕਿ ਜਿੱਥੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ, ਜਿੱਥੇ ਲਗਭਗ 32.05 ਕਰੋੜ ਰੁਪਏ ਦੀ ਜਿਹੜੀ ਹੈ ਇਨਾਮੀ ਰਾਸ਼ੀ ਵੀ ਜਿਹੜੀ ਹੈ ਵਿਤਰਿਤ ਕੀਤੀ ਗਈ ਸੀਗੀ। ਇਸ ਦੇ ਨਾਲ ਹੀ ਜਿਹੜੇ ਇਹਨਾਂ ਵਿੱਚ 1070 ਪਦਕ ਜਿਹੜੇ ਸੀਗੇ ਯਾਨੀ ਕਿ ਖਿਤਾਬ ਜਿਹੜੇ ਸੀਗੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀਗਾ, ਜਿਨ੍ਹਾਂ ਨੇ ਓਲੰਪਿਕਸ, ਏਸ਼ੀਅਨ ਗੇਮ ਅਤੇ ਹੋਰ ਨੈਸ਼ਨਲ ਅਤੇ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀਗਾ। ਅਤੇ ਇਹ ਜਿਹੜਾ ਖਿਤਾਬ ਦਿੱਤਾ ਗਿਆ ਸੀ ਸੈਕਟਰ 35 ਦੇ ਮਿਊਂਸੀਪਲ ਭਵਨ ਦੇ ਵਿੱਚ ਆਯੋਜਿਤ ਸਮਾਰੋਹ ਦੇ ਵਿੱਚ ਦਿੱਤਾ ਗਿਆ ਸੀਗਾ। ਅਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਬਣਦੀ ਹੈ ਸਾਡੇ ਲਈ ਤਾਂ ਵੈਸੇ।

ਕੱਲੇ ਕੱਲੇ ਨਿਊਜ਼ ਦੱਸੀ ਜਾਏਗੀ, ਬਿਲਕੁਲ ਹੋਰ ਵੀ ਖਾਸ ਗੱਲ ਹੈ. ਹੋਰ ਕਿਹੜੀ ਖਾਸ ਗੱਲ ਉਹ ਵੀ ਦੱਸਦੀ ਹਾਂ. ਪੰਜਾਬ ਦਾ ਨਾਮ ਤਾਂ ਮੈਂ ਕਹਿੰਦੀ ਰੌਸ਼ਨ ਹੋ ਹੀ ਰਿਹਾ ਹੈ, ਅਤੇ ਪੰਜਾਬ ਦਾ ਨਾਮ ਫਿਰ ਤੋਂ ਰੌਸ਼ਨ ਕੀਤਾ ਹੈ ਜਲੰਧਰ ਦੇ ਐਥਲੀਟ ਗੁਰਵਿੰਦਰ ਵੀਰ ਸਿੰਘ ਨੇ, ਜਿਨ੍ਹਾਂ ਨੇ 100 ਮੀਟਰ ਰੇਸ 'ਚ ਨਵਾਂ ਇਤਿਹਾਸ ਰਚ ਦਿੱਤਾ. ਹੁਣ ਨਵਾਂ ਇਤਿਹਾਸ ਕਿਹੜਾ ਰਚਿਆ ਉਹਦੀ ਵੀ ਗੱਲ ਕਰਦੀ ਹਾਂ. ਖ਼ਬਰਾਂ ਅਨੁਸਾਰ ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਰੇਸ ਸਿਰਫ 10.09 ਸੈਕਿੰਡ 'ਚ ਕੰਪਲੀਟ ਕੀਤੀ ਸੀਗੀ, ਜੋ ਕੋਈ ਇੰਡੀਆ ਦੇ ਫਾਸਟੈਸਟ ਟਾਈਮਿੰਗ 'ਚੋਂ ਵੀ ਇੱਕ ਹੈ. ਉਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਨੈਸ਼ਨਲ ਲੈਵਲ 'ਤੇ ਇੱਕ ਵੱਡੀ ਪਹਿਚਾਣ ਹਾਸਲ ਕਰ ਲਈ ਹੈ, ਅਤੇ ਜਲੰਧਰ ਦਾ ਨਾਮ ਤਾਂ ਰੌਸ਼ਨ ਕਰ ਹੀ ਦਿੱਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਹੋ ਹੀ ਰਿਹਾ ਹੈ.

ਹਲੇ ਤੇ ਹੋਰ ਵੀ ਗੱਲ ਕਰਨੀ ਬਾਕੀ ਹੈ, ਕਿਉਂਕਿ ਡਿਕਲਥੋਨ ਜਿਹੜੀ ਆਲ ਰਾਊਂਡ ਚੈਂਪੀਅਨਸ਼ਿਪ ਜਿਹੜੀ ਹੈ ਉਸ ਦੇ ਵਿੱਚ ਮਲਟੀ ਇਵੈਂਟ 'ਚ ਸੁਪਰ ਸਟਾਰ ਤੇਜਸਵਿਨ ਸ਼ੰਕਰ ਦੀ ਗੱਲ ਕਰੀਏ ਤਾਂ ਉਹਨਾਂ ਨੇ 8087 ਪੁਆਇੰਟ ਜਿਹੜੇ ਸਕੋਰ ਕਰਕੇ ਜ਼ਬਰਦਸਤ ਪਰਫੋਰਮੈਂਸ ਦਿੱਤੀ ਹੈ। ਇੰਡੀਆ ਦੀ ਟੋਪ ਸਕੋਰ ਵਿੱਚੋਂ ਇੱਕ ਹੈ ਵੂਮੈਨ ਹਾਈਲਾਈਟਰ, ਜੇ ਇਸ ਦੇ ਵਿੱਚ ਇਹੀ ਗੱਲ ਕਰਦੀ ਹਾਂ ਅਤੇ ਲੇਡੀਜ਼ ਦੇ ਵਿੱਚ ਉਹ ਕਿੱਥੇ ਪਿੱਛੇ ਰਹਿੰਦੀਆਂ ਨੇ। ਅਤੇ ਐਨ ਸੀ ਸੋਜਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੌਂਗ ਜੰਪ 'ਚ ਵੀ ਬਹੁਤ ਵਧੀਆ ਜਿਹੜੀ ਲੀਪ ਦੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਹੋਰ ਕਾਫ਼ੀ ਸਾਰਾ ਜਿਹੜਾ ਹੈ ਨਾ ਸਾਨੂੰ ਇਸ ਟੂਰਨਾਮੈਂਟ ਦੇ ਵਿੱਚ ਕਈ ਕਈ ਨਵੇਂ ਰਿਕਾਰਡ ਵੀ ਦੇਖਣ ਨੂੰ ਮਿਲੇ ਹੈ ਅਤੇ ਸਾਨੂੰ ਬਹੁਤ ਪ੍ਰਾਊਡ ਵੀ ਫੀਲ ਹੋਇਆ ਹੈ ਕਿ ਸਾਡੇ ਇੰਡੀਅਨਸ ਜਿਹੜੇ ਖਿਡਾਰੀ ਹੈ ਨਾ ਉਹ ਸਾਡਾ ਨਾਮ ਕਿੰਨਾ ਰੌਸ਼ਨ ਕਰ ਰਹੇ ਨੇ ਹਰ ਫੀਲਡ ਦੇ ਵਿੱਚ। ਫਿਰ ਇਹਨਾਂ ਦੇ ਲਈ ਇੱਕ ਸ਼ਾਊਟ ਆਊਟ, ਯਾਨੀ ਕਿ ਇੱਕ ਵਧੀਆ ਜਿਹਾ ਕੀ ਕਹਿ ਸਕਦੇ ਹਾਂ ਪ੍ਰਾਊਡ ਤਾਂ ਫੀਲ ਹੋ ਹੀ ਰਿਹਾ ਸਾਨੂੰ। ਦੇਖੋ ਘਰ ਜਦੋਂ ਗੋਲਡ ਆਉਂਦਾ ਹੈ ਨਾ, ਗੋਲਡ ਘਰ ਵਾਲਾ ਕਿਹੜਾ ਗੋਲਡ, ਮੈਂ ਮੈਡਲਸ ਦੀ ਗੱਲ ਕਰ ਰਹੀ ਹਾਂ। ਸੋਨਾ ਤਾਂ ਵੈਸੇ ਬਹੁਤ ਮਹਿੰਗਾ ਹੋਇਆ ਪਿਆ, ਸਾਡੇ ਗੋਲਡ ਜਿਹੜੇ ਹੈ ਨਾ ਪਦਕ ਜਿਹੜੇ ਉਹਨਾਂ ਦੀ ਗੱਲ ਕਰੀਏ ਜਦੋਂ ਸਾਡੇ ਖਿਡਾਰੀ ਲੈ ਕੇ ਆਏ ਨਾ ਕਿੰਨਾ ਮੂਵਮੈਂਟ ਵਧੀਆ ਰਹਿੰਦਾ। ਅਤੇ ਮੈਂ ਕਹਿੰਦੀ ਹਾਂ ਸਾਡੇ ਹੋਰ ਜਿਹੜੇ ਇੰਡੀਆ ਦੇ ਵਿੱਚ ਹੋਣ ਵਾਲੇ ਜਿਹੜੇ ਈਵੈਂਟਸ ਨੇ ਉਹਨਾਂ ਵਿੱਚ ਖਿਡਾਰੀ ਉਹਨਾਂ ਨੂੰ ਆਪਾਂ ਵਿਸ਼ਸ ਦਿੰਦੇ ਹਾਂ ਕਿ ਹੋਰ ਚੰਗੇ ਤੋਂ ਚੰਗਾ ਜਿਹੜਾ ਪ੍ਰਦਰਸ਼ਨ ਕਰੇ ਅਤੇ ਇੰਡੀਆ ਦਾ ਨਾਮ ਇੱਦਾਂ ਹੀ ਅੱਗੇ ਤੋਂ ਅੱਗੇ ਰੌਸ਼ਨ ਹੁੰਦਾ ਰਹੇ।

துசானியா டுவெனிங் கிட்ட 102.7 மெகாஹர்ட்ஸ் நான் 103.6 மெகாஹர்ட்ஸ் வி அகாஷ்வாணி தான் ஜுலந்தர் கேந்திர மேதுவாடி ஆர்ச்சேதோ சராயில் ப்ரோக்ராம் சல் ரே. குட் மார்னிங் சாரிங்க ஹோ சுக்கி ஏங்க நீ 8 பஜக்கு வேசி 11 மினட் ஹோ சுக்கே ஹமே ப்ரோக்ராம் தி கல் கரே. குட் மார்னிங் ஜுலந்தர், ப்ரோக்ராம் சல் ரே ஜி. ਕਿਉਂਕਿ ਗਰਮੀ ਬਹੁਤ ਵੱਧਦੀ ਜਾ ਰਹੀ ਹੈ ਅਤੇ ਗਰਮੀ ਕਾਰਨ ਜਿਹੜਾ ਸਾਨੂੰ ਸੰਕਟ ਫੇਸ ਕਰਨਾ ਪੈ ਰਿਹਾ ਉਹ ਹੈ ਲਾਈਟ ਜਾਣ ਦਾ। ਕੱਲ੍ਹ ਦੀ ਬਿਜਲੀ ਦੀ ਸਮੱਸਿਆ ਕਾਫੀ ਵੇਖਣ ਨੂੰ ਮਿਲੀ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਨਾ ਸਾਨੂੰ ਬਿਜਲੀ ਦਾ ਕੱਟ ਵੇਖਣ ਨੂੰ ਮਿਲੇ ਨੇ। ਘੰਟੇ ਘੰਟੇ ਦੇ ਕੱਟ ਲੱਗੇ ਹੋਏ ਸੀ, ਜਿਵੇਂ ਮੋਤਾ ਸਿੰਘ ਨਗਰ ਫੇਰ ਦੀ ਗੱਲ ਕਰੀਏ ਤਾਂ 4:20 ਤੋਂ ਲੈ ਕੇ 4:45 ਤੱਕ ਇਹ ਜਿਹੜਾ ਕੱਟ ਰਿਹਾ ਸੀਗਾ। ਫਿਰ ਜ਼ੁਲਕਾ ਸਟੇਟ ਫੇਰ ਦੀ ਗੱਲ ਕਰੀਏ ਤਾਂ ਇਹ ਵੀ ਸੀਗਾ 4:50 ਤੋਂ ਲੈ ਕੇ 5:50 ਤੱਕ ਸਾਨੂੰ ਵੇਖਣ ਨੂੰ ਮਿਲਿਆ। ਮਿੱਠਾਪੁਰ ਫੀਡਰ ਵਾਲੀ ਸਾਈਡ ਦੇਖੀਏ ਤਾਂ 12:30 ਤੋਂ ਲੈ ਕੇ 12:55 ਤੱਕ ਸਾਨੂੰ ਦੇਖਣ ਨੂੰ ਮਿਲਿਆ ਹੈ। ਕੱਟ ਮਾਈ ਹੀਰਾ ਗੇਟ ਵਾਲੀ ਸਾਈਡ ਦੀ ਗੱਲ ਕਰੀਏ ਤਾਂ 11:00 ਤੋਂ ਲੈ ਕੇ 11:25 ਦਾ ਜਿਹੜਾ ਕੱਟ ਸਾਨੂੰ ਵੇਖਣ ਨੂੰ ਮਿਲਿਆ। ਤਾਂ ਬੂਟਾ ਮੰਡੀ 'ਤੇ ਜਿਹੜਾ ਟਰਾਂਸਫਾਰਮਰ ਖਰਾਬ ਹੋਇਆ ਸੀਗਾ ਉੱਥੇ 7:30 ਤੋਂ ਲੈ ਕੇ ਯਾਨੀ ਕਿ 7:30 ਤੋਂ ਲੈ ਕੇ 8:30 ਤੱਕ ਇਹ ਜਿਹੜਾ ਹੈ ਬਿਜਲੀ ਦੀ ਸਮੱਸਿਆ ਯਾਨੀ ਕਿ ਲਾਈਟ ਜਾਣ ਦੀ ਸਮੱਸਿਆ ਸਾਨੂੰ ਵੇਖਣ ਨੂੰ ਮਿਲੀ ਹੈ। ਅਤੇ ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਸਰਕਾਰ ਨੇ ਕਈ ਜਿਹੜੇ ਨੰਬਰ ਵੀ ਦਿੱਤੇ ਹੋਏ ਨੇ, ਜਿੱਦਾਂ ਕਿ ਤੁਸੀਂ ਟੋਲ ਫਰੀ ਨੰਬਰ ਇਹਨਾਂ ਨੇ ਦਿੱਤਾ ਹੋਇਆ ਹੈ 1912, ਇੱਥੇ ਤੁਸੀਂ ਡਾਇਲ ਕਰਕੇ ਉਹਨਾਂ ਨੂੰ ਆਪਣੀ ਸ਼ਿਕਾਇਤ ਦੱਸ ਸਕਦੇ ਹੋ, ਜਾਂ ਫਿਰ ਜਿਹੜਾ ਨੰਬਰ ਹੈ 1800 1801512। ਦੁਬਾਰਾ ਰਿਪੀਟ ਕਰ ਰਹੀ ਹਾਂ, 1800 1801512 'ਤੇ ਮਿਸ ਕਾਲ ਕਰ ਸਕਦੇ ਹੋ, ਜਾਂ ਫਿਰ PLPCL ਦੀ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਆਪਣੀ ਜਿਹੜੀ ਹੈ ਸ਼ਿਕਾਇਤ ਤੁਸੀਂ ਦਰਜ ਕਰ ਸਕਦੇ ਹੋ, ਜਾਂ ਫਿਰ ਲਾਈਟ ਨਹੀਂ ਆ ਰਹੀ ਹੈ ਕੀ ਜਿਹੜੀ ਸਮੱਸਿਆ ਹੈ ਉਹਨਾਂ ਦੇ ਸਟਾਫ ਨੂੰ ਦੱਸ ਸਕਦੇ ਹੋ। ਅਤੇ ਲਾਈਨਮੈਨ, ਅਸਿਸਟਮੈਨ ਜਿੰਨੇ ਵੀ ਲੋਕ ਨੇ ਉੱਥੇ ਅਵੇਲੇਬਲ ਹੋਣਗੇ, ਆ ਕੇ ਤੁਹਾਡੀ ਜਿਹੜੀ ਸ਼ਿਕਾਇਤ ਉਸਨੂੰ ਦੂਰ ਜ਼ਰੂਰ ਕਰਨਗੇ। ਇਸ ਬਾਰੇ ਤਾਂ ਪੱਕੀ ਗੱਲ ਹੈ, ਕਿਉਂਕਿ ਸਾਡੇ ਜਿਹੜੇ ਨੇ ਦੋਸਤ ਨੇ ਉਹ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਮ 'ਤੇ, ਦੇਖੋ ਬਿਜਲੀ ਇੰਨੀ ਮਤਲਬ ਇੰਪੋਰਟੈਂਟ ਹੋ ਗਈ ਹੈ ਸਾਡੇ ਲਈ ਕਿ ਇੱਕ ਥੋੜ੍ਹੇ ਜਿਹੇ ਸੈਕਿੰਡ ਲਈ ਵੀ ਚਲੇ ਜਾਂਦੇ, ਇੱਦਾਂ ਲੱਗਦਾ ਹੈ ਕਿ ਕੰਮ ਰੁਕ ਹੀ ਗਿਆ, ਜ਼ਿੰਦਗੀ ਰੁਕ ਜੀ ਜਾਂਦੀ ਹੈ।

ਫਿਰ ਜਲੰਧਰ ਵਾਲਿਓ ਇੱਕ ਹੋਰ ਬਹੁਤ ਖਾਸ ਜਿਹੜੀ ਖਬਰ ਹੈ ਉਹ ਵੀ ਜਿਹੜੀ ਹੈ ਮੈਂ ਪੜ੍ਹ ਰਹੀ ਸੀ, ਮੈਨੂੰ ਪੜ੍ਹਨ ਦੇ ਵਿੱਚ ਆਈ ਹੈ ਅਤੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਵਾਂ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਦੇਖਿਆ ਗਿਆ ਹੈ ਕਿ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਟਾਈਮਿੰਗਸ ਚੇਂਜ ਹੋਣ ਨੂੰ ਮਿਲ ਰਹੀਆਂ ਨੇ ਕਿ 7:30 ਜਿਹੜੀਆਂ ਰਜਿਸਟਰੀ ਅਪੁਆਇੰਟਮੈਂਟ ਰੱਦ ਨਹੀਂ ਹੋਏਗੀ, ਜਿਵੇਂ ਕਿ 7:30 ਜਿਹੜੇ ਦਫ਼ਤਰ ਖੁੱਲ੍ਹਣਗੇ ਅਤੇ 2:03 ਯਾਨੀ 2:30 ਜਿਹੜੇ ਨੇ ਉਹ ਦਫ਼ਤਰ ਬੰਦ ਹੋ ਜਾਣਗੇ। ਤਮਾਮ ਸਰਕਾਰੀ ਦਫ਼ਤਰਾਂ ਦੀ ਗੱਲ ਕਰ ਰਹੀ ਹਾਂ ਜੀ, ਅੱਜ ਸੋਮਵਾਰ ਵਾਲਾ ਦਿਨ ਹੈ ਅਤੇ ਇਸ ਕਰਕੇ ਜਿਨ੍ਹਾਂ ਦੇ ਕੋਈ ਕੰਮ ਨੇ ਨਾ ਉਹ ਫਿਰ ਜਲਦੀ ਉਸ ਅਕੋਰਡਿੰਗ ਕਰਵਾ ਲੈਣਾ, ਕਿਉਂਕਿ ਜਿਹੜੀ 9-5 ਵਾਲੀ ਟਾਈਮਿੰਗ ਸੀ ਉਹ ਇਸ ਤੋਂ ਪਹਿਲਾਂ ਜਿਹੜੀ ਹੁੰਦੀ ਸੀ, ਹੁਣ ਲੱਗਦਾ ਹੈ ਕਿ ਕਿਤੇ ਕਿਤੇ ਉਸ ਟਾਈਮਿੰਗ ਨੂੰ ਚੇਂਜ ਕੀਤਾ ਜਾਏਗਾ। ਬਿਜਲੀ ਦਾ ਲੋਡ ਬਹੁਤ ਜ਼ਿਆਦਾ ਵੱਧ ਗਿਆ ਹੈ, ਇਸ ਕਰਕੇ ਪੰਜਾਬ ਸਰਕਾਰ ਨੇ ਹਰ ਸਾਲ ਜਿਹੜੀ ਧਾਨ ਦੀ ਜਿਹੜੀ ਹੈ ਕਟਾਈ ਹੁੰਦੀ ਹੈ ਉਸਦੀ ਬਿਜਾਈ ਦੇ ਲਈ ਜਿਹੜੇ ਸੀਜ਼ਨ ਨੂੰ ਨਿਆ ਸ਼ਡਿਊਲ ਜਿਹੜਾ ਹੈ ਲਾਗੂ ਕਰ ਦਿੱਤਾ ਹੈ, ਇਸ ਕਰਕੇ ਬਿਜਲੀ ਹਰ ਥਾਂ 'ਤੇ ਪਹੁੰਚ ਸਕੇ। ਇਸ ਕਰਕੇ 25 ਮਈ ਦੀ ਨਈ ਟਾਈਮਿੰਗ ਦਾ ਇਹ ਅੱਜ ਦਾ ਪਹਿਲਾ ਦਿਨ ਹੋਏਗਾ, ਇਸ ਕਰਕੇ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਹੈ ਅਤੇ ਹੁਣ ਜਨਤਾ 'ਤੇ ਕੀ ਅਸਰ ਪਏਗਾ ਇਹ ਤਾਂ ਸੁਣਨਾ ਬਹੁਤ ਜ਼ਿਆਦਾ ਲਾਜ਼ਮੀ ਹੈ।

ਹਾਂ ਤੇ ਰਜਿਸਟਰੀ ਵਾਲੇ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਦੱਸ ਦੇ ਕਿ ਜੇ ਕੋਈ ਤੁਸੀਂ ਰਜਿਸਟਰੀ ਵਗੈਰਾ ਕਰਾਉਣੀ ਹੈ ਤਾਂ ਤੁਸੀਂ ਔਨਲਾਈਨ ਜਿਹੜੀ ਆਪਣੀ ਅਪੁਆਇੰਟਮੈਂਟ ਚੱਕ ਸਕਦੇ ਉਹਦੀ ਦੇ ਟਾਈਮਿੰਗ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਅਤੇ ਇਸ ਕਰਕੇ ਇੱਕ ਬਹੁਤ ਹੀ ਜਿਹੜਾ ਕੀ ਕਹਿੰਦੇ ਰਿਲੀਫ ਇਹ ਮਿਲਦਾ ਪਰ ਲੇਕਿਨ ਬਾਕੀ ਸਾਰੀ ਚੀਜ਼ਾਂ ਦੇ ਵਿੱਚ ਚੈੱਕ ਕਰਨਾ ਪੈਣਾ ਹੈ। ਤੇ ਜਿਨ੍ਹਾਂ ਨੇ ਲੋਨ ਲੈਣੇ ਆ ਰਜਿਸਟਰੀ ਦੀ ਗੱਲ ਹੋ ਰਹੀ ਹੈ ਤੇ ਇੱਥੇ ਬੈਂਕ ਜਿਹੜੇ ਖੁੱਲ੍ਹਣ ਤੋਂ ਪਹਿਲਾਂ ਯਾਨੀ ਕਿ ਜੇ ਤੁਹਾਡਾ ਕੰਮ ਕੱਲ੍ਹ ਦਾ ਹੈ ਤੇ ਅੱਜ ਤੁਹਾਨੂੰ ਜਾ ਕੇ ਉੱਥੇ ਇੱਕ ਦਿਨ ਪਹਿਲਾਂ ਜਿਹੜੇ ਹੈ ਆਪਣਾ ਦੱਸਣਾ ਪਏਗਾ ਸਾਰਾ ਕੰਮ ਅਤੇ ਉੱਥੇ ਜਾ ਕੇ ਸਿਗਨੇਚਰ ਵਗੈਰਾ ਕਰਾਉਣ ਪਏਗੇ ਤਾਂ ਕਿ ਜਿਹੜੀ ਹੈ DD ਬਣ ਕੇ ਜਿਹੜੀ ਹੈ ਤਹਿਸੀਲ ਇੱਕ ਦਿਨ ਪਹਿਲਾਂ ਜਿਹੜੇ ਹੈ ਜਾ ਸਕੇ ਕਿਉਂਕਿ ਕਿਹਾ ਗਿਆ ਔਨਲਾਈਨ ਸਿਸਟਮ ਹੈ ਫਿਰ ਇੱਕ ਵਾਰੀ ਦੇ ਵਿੱਚ ਲੋਡ ਜਦੋਂ ਵੱਧ ਜਾਂਦਾ ਅਤੇ ਉਸ ਕਰਕੇ ਉਸ ਸਿਚੁਏਸ਼ਨ ਨੂੰ ਟੈਕਲ ਕਰਨ ਦੇ ਲਈ ਇੱਕ ਦਿਨ ਪਹਿਲਾਂ ਵਾਲਾ ਜਿਹੜਾ ਇਹ ਟਾਈਮਿੰਗ ਪ੍ਰੋਸੈਸ ਆ ਗਿਆ। ਹੁਣ ਜਿਹੜੀ ਘਰ ਈ ਸੇਵਾ ਵਾਲੀ ਜਿਹੜੀ ਹੈਗੀ ਹੈ ਸਕੀਮ ਜਿਹੜੀ ਚੱਲ ਰਹੀ ਹੈ ਯਾਨੀ ਕਿ ਤੁਹਾਡੇ ਆਧਾਰ ਕਾਰਡ ਅਪਡੇਟ ਹੋਣੇ ਹੈ ਜਾਂ ਫਿਰ ਹੋਰ ਕੋਈ ਸਿਚੁਏਸ਼ਨ ਜਿਹੜੀ ਘਰ ਬੈਠੇ ਹੀ ਤੁਸੀਂ ਸੇਵਾ ਕੇਂਦਰ ਤੋਂ ਜਿਹੜੇ ਹੈ ਆਪਣਾ ਇੱਕ ਨੰਬਰ ਡਾਇਲ ਕਰਦੇ ਹੋ ਅਤੇ ਤੁਹਾਡੇ ਘਰ ਆ ਕੇ ਹੀ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਉਸ ਦੇ ਵਿੱਚ ਕੋਈ ਚੇਂਜਿਸ ਨਹੀਂ ਹੈ, ਉਹ ਸੇਮ ਉਸੇ ਵਾਂਗੂ ਜਿਹੜਾ ਪਹਿਲਾਂ ਚੱਲਦੀਆਂ ਸੀਗੀਆਂ ਉਸੇ ਤਰ੍ਹਾਂ ਹੀ ਚੱਲਣਗੀਆਂ ਸੇਵਾਵਾਂ।

ਜੀ ਦੋਸਤੋ, ਤੇ ਨਾਲ ਹੀ ਜੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ, ਕਿਉਂਕਿ ਕਈ ਡਾਕੂਮੈਂਟਸ ਇਹੋ ਜਿਹੇ ਨੇ, ਕਿਉਂਕਿ ਹੁਣ ਜਿਹੜਾ ਸਮਾਂ ਜਾ ਰਿਹਾ ਨਾ, ਇਹਦੇ ਵਿੱਚ ਕਈ ਜਿਹੜੇ ਨਾ ਐਗਜ਼ਾਮਸ ਬਹੁਤ ਨਿਕਲ ਰਹੇ ਨੇ, ਅਤੇ ਆਪਣੇ ਜਿਹੜੇ ਡਾਕੂਮੈਂਟਸ ਅਪਡੇਟ ਕਰਾਉਣ ਦੀ ਗੱਲ ਹੈ, ਉਹਦੇ ਲਈ ਥੋੜ੍ਹਾ ਸਿਚੁਏਸ਼ਨ ਚੇਂਜ ਹੋਏਗੀ ਕਿ ਤੁਸੀਂ ਆਪਣੇ ਸਕੋਲਰਸ਼ਿਪ ਜਿਹੜੇ ਸੰਬੰਧੀ ਡਾਕੂਮੈਂਟਸ ਨੇ ਜਾਂ ਆਪਣੇ ਕੋਲੇਜਸ ਤੋਂ ਤੁਸੀਂ ਡਾਕੂਮੈਂਟ ਲੈਣੇ ਆ, ਉਹ ਇੱਕ ਦਿਨ ਪਹਿਲਾਂ ਜਿਹੜੇ ਜਾ ਕੇ ਹੈ ਤੁਸੀਂ ਲਓਗੇ, ਅਤੇ ਫਿਰ ਉਹਨਾਂ ਨੂੰ ਅਪਡੇਟ ਕਰਾਉਣ ਦੀ ਜਿਹੜੀ ਹੈ ਸ਼ਡਿਊਲ ਜਿਹੜਾ ਰਹੇਗਾ, ਉਹ ਉਸੇ ਅਕੋਰਡਿੰਗ ਵਿਭਾਗ ਦੇ ਵਿੱਚ ਰਹੇਗਾ। ਤੁਸੀਂ ਐਟ ਅ ਟਾਈਮ ਖੜ੍ਹੇ ਪੈਰ ਜਾ ਕੇ ਨਹੀਂ ਕੰਮ ਕਰਾ ਸਕਦੇ, ਕਿਉਂਕਿ ਜਿੱਦਾਂ ਆਪਾਂ ਰੈਜੀਡੈਂਸ ਸਰਟੀਫਿਕੇਟ ਦੀ ਗੱਲ ਕਰ ਲੈਂਦੇ ਹਾਂ, ਤੁਸੀਂ ਇੱਥੇ ਰਹਿ ਰਹੇ ਹੋ, ਡੋਮੀਸਾਈਲ ਤੁਸੀਂ ਸਰਟੀਫਿਕੇਟ ਬਣਵਾਉਣਾ, ਤੁਸੀਂ ਸੇਵਾ ਕੇਂਦਰ ਜਾਂਦੇ ਹੋ, ਤੁਸੀਂ ਆਪਣੀ ਸਾਰੀ ਜਿਹੜੀ ਹੈ ਅਪਡੇਟ ਕਰਵਾ ਲੈਂਦੇ ਹੋ, ਅਤੇ ਤਾਂ ਹੀ ਜਿਹੜੇ ਐਗਜ਼ਾਮਸ ਦੀ ਡੇਟ ਕਾਫੀ ਨਜ਼ਦੀਕ ਆ ਰਹੀ ਹੈ, ਪਰ ਜਿਹੜਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਸਰਟੀਫਿਕੇਟ, ਉਸ ਨੂੰ ਬੰਦੇ ਬੰਦੇ ਮਤਲਬ 20-25 ਦਿਨ ਦੀ ਟਾਈਮਿੰਗ 'ਤੇ ਲੱਗ ਜਾਂਦੀ ਹੈ। ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ, ਉਸੇ ਅਕੋਰਡਿੰਗ ਆਪਣਾ ਜਿਹੜਾ ਨਾ ਕੰਮ ਕਰ ਲਓ, ਕਿਉਂਕਿ ਕਈ ਜਿਹੜੇ ਐਗਜ਼ਾਮਸ ਆਉਣ ਵਾਲੀਆਂ ਜੂਨ ਅਤੇ ਜੁਲਾਈ ਦੇ ਵਿੱਚ।

ਜਿਹੜੀ ਆਨਲਾਈਨ ਸਰਵਿਸਿਜ਼ ਦੀ ਗੱਲ ਕਰ ਰਹੀ ਹਾਂ ਤਾਂ 24 ਘੰਟੇ ਦੇ ਵਿੱਚ ਕਦੋਂ ਵੀ ਜਮ੍ਹਾਂ ਹੋ ਸਕਦੀਆਂ, ਲੇਕਿਨ ਦਫ਼ਤਰੀ ਕੰਮ ਜਿਹੜਾ ਰਹੇਗਾ ਯਾਨੀ ਕਿ ਪ੍ਰੋਸੈਸਿੰਗ ਦਾ ਕੰਮ ਰਹੇਗਾ ਉਹ ਸਿਰਫ 2:30 ਯਾਨੀ ਕਿ 2:30 ਤੱਕ ਹੀ ਰਹੇਗਾ। ਅਤੇ ਇਸੇ ਅਕੋਰਡਿੰਗ ਆਪਣਾ ਜਿਹੜਾ ਹੈ ਕੰਮ ਦਾ ਸ਼ਡਿਊਲ ਬਣਾ ਕੇ ਜਾਈਓ ਕਿ ਤੁਹਾਨੂੰ 2:30 ਤੋਂ ਬਾਅਦ ਜੇ ਕਿਸੇ ਨੇ ਮਨਾ ਕਰ ਦਿੱਤਾ ਫਿਰ ਤੁਸੀਂ

ਫਿਰ ਅੱਜ ਦਾ ਦਿਨ ਬਹੁਤ ਹੀ ਖਾਸ ਰਿਹਾ, ਕੱਲ ਵਾਲਾ ਦਿਨ ਵੀ ਬਹੁਤ ਜ਼ਿਆਦਾ ਪ੍ਰੋਸੈਸਿੰਗ ਰਿਹਾ ਤੇ ਅੱਜ ਵਾਲਾ ਦਿਨ ਵੀ ਰਹੇਗਾ, ਇਹੀ ਉਮੀਦ ਕਰਦੀ ਹਾਂ। ਤੇ ਹੱਸਦੇ ਰਹੋ ਫਿਰ ਵੱਸਦੇ ਰਹੋ, ਹਲੇ ਟਾਈਮ ਕਿਤੇ ਹੋਣੀ, ਜਾਣਨ ਦੀ ਕਿਤੇ ਵੀ ਲੋੜ ਨਹੀਂ ਆ। ਬਾਕੀ ਮੈਂ ਉੱਦਾਂ ਕਹਿ ਰਹੀ ਹਾਂ, ਮੇਰੇ ਨਾਲ ਜੁੜੇ ਰਹੋ, ਇਸ ਗੱਲ ਦੀ ਗੱਲ ਕਰ ਰਹੀ ਹਾਂ। ਗੁੱਡ ਨਿਊਜ਼ ਤਾਂ ਕਾਫੀ ਸੀਗੀਆਂ ਅੱਜ।

ਲਓ ਜੀ, ਜਾਂਦੇ ਜਾਂਦੇ ਇੱਕ ਹੋਰ ਖੁਸ਼ਖਬਰੀ ਦਿੰਦੇ ਹੋਏ ਜਾਂਦੇ ਹਾਂ ਕਿ ਜਿਹੜੇ ਨਵੀਂ ਦਿੱਲੀ ਦੇ ਵਿੱਚ ਹੋ ਰਿਹਾ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਸੋਮਵਾਰ ਨੂੰ ਜਿਹੜੇ ਨੇ ਯਾਨੀ ਕਿ ਅੱਜ ਦੇ ਦਿਨ ਹੀ ਰਾਸ਼ਟਰਪਤੀ ਭਵਨ ਦੇ ਵਿੱਚ ਗਣਤੰਤਰ ਮੰਡਪ 'ਚ ਹੋਣ ਵਾਲੇ 126 ਦੇ ਪਹਿਲੇ ਪੁਰਸਕਾਰ ਸਮਾਰੋਹ 'ਚੋਂ 66 ਪਦਮ ਜਿਹੜੇ ਪੁਰਸਕਾਰ ਨੇ ਉਹ ਸਾਰਿਆਂ ਨੂੰ ਦੇਣਗੇ, ਜਿਸ ਦੇ ਵਿੱਚ

0: ਇਸ ਵੇਲੇ ਤੁਸੀਂ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਦਾ ਆਖਰੀ ਗੀਤ ਤੇ ਜਾਣਾ ਕਿਤੇ ਨਹੀਂ ਹੈ। ਹੁਣ ਤੁਸੀਂ ਸੁਣੋਗੇ ਕੁਝ ਹੀ ਪਲਾਂ ਦੇ ਵਿੱਚ ਪੰਜਾਬੀ ਦੇ ਵਿੱਚ ਖਬਰਾਂ।
1: And with that we end the morning news. Have a nice day.

0: ಈ ಆಕಾಶವಾಣಿಯೇ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇੱਕ ਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ ਪੈਟਰੋਲ ਦੀ ਕੀਮਤ 'ਚ 2 ਰੁਪਏ 61 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 2 ਰੁਪਏ 71 ਪੈਸੇ ਫੀ ਲੀਟਰ ਦਾ ਵਾਧਾ ਹੋਇਆ ਹੈ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਏ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪਾਂ ਨਾਲ ਲੜਨ ਲਈ ਤਿਆਰ ਨੇ ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 40 ਦੌੜਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਅਵਾਰਡ ਪ੍ਰਦਾਨ ਕਰਨਗੇ ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ ਵਿੱਚ ਮੌਜੂਦ ਹੋਣਗੇ ਅੱਜ 2 ਪਦਮ ਵਿਭੂਸ਼ਣ 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਅਵਾਰਡ ਪ੍ਰਦਾਨ ਕੀਤੇ ਜਾਣਗੇ ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਅਵਾਰਡਾਂ ਨੂੰ ਮਨਜ਼ੂਰੀ ਦਿੱਤੀ ਏ ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਅਵਾਰਡ ਸ਼ਾਮਿਲ ਨੇ ਬਾਕੀ ਪਦਮ ਅਵਾਰਡ ਸਮਾਰੋਹ ਦੇ ਦੂਜੇ ਦੌਰ ਵਿੱਚ ਬਾਅਦ ਵਿੱਚ ਪ੍ਰਦਾਨ ਕੀਤੇ ਜਾਣਗੇ ਪਦਮ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ ਇਹ ਵੱਕਾਰੀ ਨਾਗਰਿਕ ਸਨਮਾਨ ਕਲਾ ਜਨਹਿਤ ਅਤੇ ਸਮਾਜ ਸੇਵਾ ਸਾਹਿਤ ਅਤੇ ਸਿੱਖਿਆ ਵਿਗਿਆਨ ਤੇ ਇੰਜੀਨੀਅਰਿੰਗ ਵਪਾਰ ਤੇ ਸਨਅਤ ਦਵਾ ਅਤੇ ਖੇਡਾਂ ਦੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ ਅਸਾਧਾਰਨ ਤੇ ਸ਼ਾਨਦਾਰ ਸੇਵਾ ਲਈ ਪਦਮ ਵਿਭੂਸ਼ਣ ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਅਤੇ ਕਿਸੇ ਵੀ ਖੇਤਰ ਵਿੱਚ ਮਹੱਤਵਪੂਰਨ ਸੇਵਾ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇੱਕ ਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ ਇਸ ਦਾ ਉਦੇਸ਼ ਉਨ੍ਹਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕਰਨਾ ਹੈ ਨਵੀਂ ਦਿੱਲੀ ਵਿੱਚ ਇੱਕ ਕਬਾਇਲੀ ਭਾਈਚਾਰਕ ਇਕੱਠ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਸਾਰ ਸਿਵਲ ਜ਼ਾਬਤਾ ਕਿਸੇ ਵੀ ਕਬਾਇਲੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰੇਗਾ
1: ਨਰੇਂਦਰ ਮੋਦੀ ਸਰਕਾਰ ਕੇ ਗੁਰੂ ਮੰਤਰੀ ਨਾਤੇ ਸਪਸ਼ਟ ਕਰ ਦੇਣਾ ਚਾਹਤਾ ਹੂੰ UCC ਕੀ ਕੋਈ ਪਾਬੰਦੀ ਵਨਵਾਸੀ ਜਗਤ ਪਰ ਵਨਵਾਸੀ ਵਿਅਕਤੀ ਪਰ ਲਗਨੇ ਵਾਲੀ ਨਹੀਂ UCC ਸੇ ਕੋਈ ਵਨਵਾਸੀ ਅਧਿਕਾਰੋ ਕਾ ਅਤੀਕ੍ਰਮਣ ਨਹੀਂ ਹੋਣੇ ਵਾਲਾ ਹੈ
0: ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ ਵਿਰਸੇ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਸੀ ਕਿ ਕਬਾਇਲੀ ਭਾਈਚਾਰਿਆਂ ਕੋਲ ਜੰਗਲਾਤੀ ਜ਼ਮੀਨ ਦੀ ਮਾਲਕੀ ਹੋਣੀ ਚਾਹੀਦੀ ਏ ਸ਼੍ਰੀ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਬਾਇਲੀ ਭਲਾਈ ਨੂੰ ਵਧਾ ਕੇ 1,50,000 ਕਰੋੜ ਰੁਪਏ ਕਰ ਦਿੱਤਾ ਜਦੋਂ ਕਿ ਕਾਂਗਰਸ ਸਰਕਾਰ ਦੌਰਾਨ ਇਹ ਸਿਰਫ 28,000 ਕਰੋੜ ਰੁਪਏ ਸੀ
1: ਨਰਿੰਦਰ ਮੋਦੀ ਜੀ ਨੇ ਇੱਕ ਪ੍ਰਕਾਰ ਜਨਜਾਤੀ ਕਲਿਆਣ ਕੋ ਆਗੇ ਬਢਾਨੇ ਕਾ ਕਾਮ ਕੀਆ ਹੈ ਕਾਂਗਰਸ ਕੇ ਜਮਾਨੇ ਮੇ ਜਨਜਾਤੀਓ ਕੇ

ਤੁਸੀਂ ਇੰਜੋਏ ਕਰ ਰਹੇ ਸੀਗੇ ਅੱਡੀ ਟੱਪਾ ਪ੍ਰੋਗਰਾਮ ਦਾ ਇਹ ਆਖਰੀ ਗੀਤ, ਤੇ ਹੁਣ ਵੇਲਾ ਹੁਣ ਵਾਲਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇਕਸਾਰ ਸਿਵਲ ਜਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। ਪੈਟਰੋਲ ਦੀ ਕੀਮਤ 'ਚ 2 ਰੁਪਏ 60 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 2 ਰੁਪਏ 71 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਹੈ। ਵਿਦੇਸ਼ੀ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪ ਨਾਲ ਲੜਨ ਲਈ ਤਿਆਰ ਹੈ। ਪੰਜਾਬ ਸਰਕਾਰ ਵੱਲੋਂ ਸਾਲ 2025 ਤੇ 2026 ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਵਾਜ਼ਿਆ ਗਿਆ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੀ ਰੁੱਤ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਨੇ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦਾਂ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੀਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 40 ਦੌੜਾਂ ਨਾਲ ਹਰਾਇਆ।

ਜੀ ਕਈ ਦੋਸਤ ਸਾਡੇ ਇਹੋ ਜਿਹੇ ਜਿਨ੍ਹਾਂ ਨੇ ਕਾਲਜ ਲੈਵਲ 'ਤੇ ਜਾਂ ਸਕੂਲ ਲੈਵਲ 'ਤੇ ਇਹ ਜਿਹੜੀ ਫੁੱਟਬਾਲ ਦੀ ਗੇਮ 'ਤੇ ਖੇਡੀ ਹੋਣੀ ਹੈ। ਕਈ ਗੇਮਾਂ ਇਹੋ ਜਿਹੀਆਂ ਸੀਗੀਆਂ ਜਦੋਂ ਅਸੀਂ ਕਾਲਜ ਲੈਵਲ 'ਤੇ ਖੇਡਦੇ ਸੀਗੇ ਅਤੇ ਕਲਾਸਾਂ ਬੰਕ ਕਰਕੇ ਜਦੋਂ ਆਪਾਂ ਖੇਡਣ ਜਾਂਦੇ ਸੀ ਨਾ, ਜਦੋਂ ਫਿਰ ਬਾਅਦ 'ਚ ਡਾਂਟ ਵੀ ਪੈਂਦੀ ਸੀ ਉਸਦਾ ਵੀ ਨਜ਼ਾਰਾ ਉਸ ਵੇਲੇ ਵੱਖਰਾ ਹੁੰਦਾ ਸੀ, ਪਰ ਅੱਜ ਦੇ ਲਈ ਨਹੀਂ ਹੈ, ਅੱਜ ਦੇ ਲਈ ਬਿਲਕੁਲ ਵੀ ਨਹੀਂ ਹੈ। ਫਿਰ ਸਾਡੇ ਦੋਸਤ ਜਿਹੜੇ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ ਵੀ ਜਾਂ ਫਿਰ ਉਹ ਸਾਨੂੰ ਰੇਡੀਓ ਤੋਂ ਸੁਣ ਰਹੇ ਨੇ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਅਤੇ ਜਾਣਕਾਰੀ ਸਾਡੇ ਨਾਲ ਅੱਜ ਤੁਸੀਂ ਸਾਂਝੀ ਕਰੋਗੇ। ਫਿਰ ਫੁੱਟਬਾਲ ਦੇ ਨਾਲ ਕਿਹਦੀਆਂ ਕਿਹਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਹੈ ਜਾਂ ਫਿਰ ਹੋਰ ਕਿਹੜੀਆਂ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਹੋਰ ਕੋਈ ਆਪਣਾ ਜਿਹੜਾ ਹੁਨਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਗੀਤ ਗਾ ਸਕਦੇ ਹੋ ਜਾਂ ਜਿਵੇਂ ਕਿ ਪਹੇਲੀਆਂ ਜਿਹੜੀਆਂ ਉਹ ਤੁਸੀਂ ਸਾਨੂੰ ਪਾ ਸਕਦੇ ਹੋ ਅਤੇ ਫਿਰ ਆਂਸਰ ਵੀ ਨਾਲ ਹੀ ਦੇ ਕੇ ਜਾਓਗੇ ਕਿਉਂਕਿ ਫਿਰ ਮੈਨੂੰ ਤਾਂ ਟਾਈਮ ਲੱਗ ਜਾਏਗਾ ਬੁਝਦੇ ਬੁਝਦੇ। ਇਸ ਕਰਕੇ ਸਾਡੇ ਨਾਲ ਜੁੜੇ ਰਹੋ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਦਿਲ ਤੋਂ ਦਿਲ ਤੱਕ ਪੰਜਾਬੀ, ਯਾਨੀ ਕਿ ਦਿਲ ਆਪਣਾ ਪੰਜਾਬੀ ਜੀ।

ਵੈਸੇ 9:10 ਤੇ ਹੋ ਹੀ ਗਏ ਪਰ ਹਾਲੇ ਤੱਕ ਸਾਡੇ ਕਿਸੇ ਵੀ ਦੋਸਤ ਦਾ ਮੈਸੇਜ ਨਹੀਂ ਆਇਆ। ਫਿਰ ਤੁਸੀਂ ਸਾਰਿਆਂ ਨੇ ਹੀ ਜਿਹੜੇ ਆ ਨਾ ਮੈਸੇਜਸ ਦੀ ਬੌਛਾਰ ਇਕੱਠੀ ਕਰ ਦੇਣੀ ਹੈ। ਦੇਖੀਓ ਫਿਰ ਕੀ ਹੁੰਦਾ ਹੈ ਕਿ ਇਕੱਠੇ ਤੋਂ ਇਕੱਠੇ ਫਿਰ 2-2 ਦੇ ਮੈਸੇਜਸ ਲੱਗਦੇ ਨੇ। ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਤੁਸੀਂ ਫੋਟੋ ਸੈਂਡ ਕਰਕੇ ਜਿਹੜੇ ਮੈਸੇਜ ਸੈਂਡ ਕਰਦੇ ਹੋ ਉਹਨਾਂ ਦੀ ਬੌਛਾਰ ਹੋ ਜਾਂਦੀ ਹੈ ਇਕੱਠੇ ਹੀ। ਫਿਰ ਵਿਦਆਊਟ ਬ੍ਰੇਕ ਸਾਡੇ ਜਿਹੜਾ ਨਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ।

ਤੇ ਲਓ ਜਦੋਂ ਤੱਕ ਤੁਸੀਂ ਮੈਸੇਜ ਕਰਦੇ ਹੋ ਫਿਰ ਜਿਹੜੀ ਹੈ ਅੱਜ ਦੇ ਖਾਸ ਦਿਨ ਦੇ ਜਾਣਕਾਰੀਆਂ ਵੀ ਸਾਂਝੀ ਕਰ ਲੈਂਦੇ ਹਾਂ, ਜਿੱਦਾਂ ਕਿ ਅਸੀਂ ਆਪਣੇ ਪ੍ਰੋਗਰਾਮ ਯਾਨੀ ਕਿ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਵੀ ਗੱਲ ਕੀਤੀ ਸੀਗੀ, ਜਿਹੜਾ ਸਾਡਾ ਫੁੱਟਬਾਲ ਦੇ ਜਿਹੜੇ ਮੈਚਿਸ ਨੇ, ਜਦੋਂ ਸਭ ਤੋਂ ਪਹਿਲੀ ਜਿਹੜੇ ਆਪਾਂ ਮੈਚ ਦੀ ਗੱਲ ਕਰੀਏ ਜਿਹੜਾ ਕਿ ਹੋਇਆ ਸੀ 1911 ਦੇ ਵਿੱਚ ਮੋਹਨ ਬਗਨ ਜਿਹੜਾ ਮੈਚ ਹੋਇਆ ਸੀ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀ ਖਾਸ ਚੀਜ਼ਾਂ ਸੀ ਉਹਨਾਂ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਬਣਦਾ ਇੱਥੇ ਦੇ। ਦੇਖੋ ਉਸ ਵੇਲੇ ਜਿਹੜੀਆਂ ਮੈਚਿਸ ਹੁੰਦੇ ਸੀ ਨਾ, ਇੱਕ ਤਰ੍ਹਾਂ ਦੇ ਨਾਲ ਜੇ ਅਸੀਂ ਕਹੀਏ ਨਾ ਇੱਜ਼ਤ ਵਾਲੀ ਗੱਲ, ਉਹ ਤਾਂ ਅੱਜ ਵੀ ਹੈ, ਲੇਕਿਨ ਉਸ ਵੇਲੇ ਬ੍ਰਿਟਿਸ਼ਰਸ ਦੇ ਨਾਲ ਅਤੇ ਇੰਡੀਆ ਦੀ ਜਿਹੜੀ ਇੱਕ ਟੀਮ ਬਣੀ ਹੋਈ ਸੀ ਉਸ ਦੇ ਵਿੱਚ ਜਿਹੜਾ ਮੈਚ ਵੇਖਣ ਨੂੰ ਮਿਲਿਆ ਸੀਗਾ, ਦੇਖੋ ਅੱਖੀ ਤਾਂ ਉਸ ਵੇਲੇ ਆਪਾਂ ਨਹੀਂ ਸੀਗੇ ਹੈ ਨਾ, ਪਰ ਲੇਕਿਨ ਜੋ ਬਿਆਨ ਕੀਤਾ ਜਾਂਦਾ ਰਿਕਾਰਡਸ ਦੇ ਵਿੱਚ ਉਹਨਾਂ ਬਾਰੇ ਚਰਚਾ ਕਰਦੇ ਹਾਂ। ਇਹ ਗੱਲ ਹੈ 1911 ਦੀ, ਜਦੋਂ ਇੰਡੀਆ ਬ੍ਰਿਟਿਸ਼ ਰੂਲਸ ਜਿਹੜਾ ਸੀਗਾ ਸਾਡੇ ਇੰਡੀਆ ਦੇ ਵਿੱਚ ਚੱਲ ਰਿਹਾ ਸੀ, ਅਤੇ ਫੁੱਟਬਾਲ ਗਰਾਊਂਡ ਵੀ ਸਿਰਫ ਇੱਕ ਗੇਮ ਦਾ ਮੈਦਾਨ ਨਹੀਂ ਸੀ ਬਲਕਿ ਇੱਜ਼ਤ ਦੀ ਜੰਗ ਬਣ ਚੁੱਕੀ ਸੀਗੀ। ਅਤੇ ਮੋਹਨ ਬੇਗਨ ਨੇ IFA ਸ਼ੀਲਡ ਦੇ ਜਿਹੜੇ ਫਾਈਨਲ 'ਚ ਬ੍ਰਿਟਿਸ਼ ਟੀਮ ਈਸਟ ਯੋਰਕਸ਼ਾਇਰ ਰੈਜੀਮੈਂਟ ਦਾ ਸਾਹਮਣਾ ਕੀਤਾ ਸੀਗਾ। ਹੁਣ ਇਸ ਮੈਚ ਦੀ ਗੱਲ ਕਰੀਏ ਤਾਂ ਦੇਖੋ ਸਟਾਰਟਿੰਗ ਦੀ ਗੱਲ ਕਰ ਲੈਂਦੇ ਹਾਂ ਦੋਸਤੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਮੋਹਨ ਬੇਗਨ ਦੀ ਜਿਹੜੀ ਟੀਮ ਸੀਗੀ ਜ਼ਿਆਦਾਤਰ ਪਲੇਅਰਸ ਨੇ ਨੰਗੇ ਪੈਰੀ ਖੇਡਿਆ ਸੀ, ਕਿਉਂਕਿ ਸਾਡੇ ਕੋਲ ਉਸ ਵੇਲੇ ਜਿਹੜੇ ਬੂਟ ਸੀਗੇ ਉਹ ਇੰਨੇ ਕੁ ਜ਼ਿਆਦਾ ਵਧੀਆ ਨਹੀਂ ਸੀਗੇ। ਲੇਕਿਨ ਦੂਜੀ ਸਾਈਡ ਜੇ ਅਸੀਂ ਗੱਲ ਕਰੀਏ ਬ੍ਰਿਟਿਸ਼ ਪਲੇਅਰ ਸੀਗੇ ਉਹ ਪ੍ਰੋਪਰ ਬੂਟਸ ਦੇ ਵਿੱਚ ਯਾਨੀ ਕਿ ਪ੍ਰੋਪਰ ਸ਼ੂ ਪਾਏ ਹੋਏ ਸੀ, ਪਰ ਜਿਹੜਾ ਜਜ਼ਬਾ ਹੈ ਨਾ ਉਹ ਸ਼ੂਜ਼ ਤੋਂ ਥੋੜ੍ਹੀ ਵੇਖਣ ਨੂੰ ਮਿਲਦਾ ਕਿ ਮੈਦਾਨ ਦੇ ਵਿੱਚ ਕਿੰਨੇ ਕਿੱਦਾਂ ਖੇਡਿਆ, ਉਸ ਚੀਜ਼ ਤੋਂ ਸਾਨੂੰ ਜਜ਼ਬਾ ਜਿਹੜਾ ਦੇਖਣ ਨੂੰ ਮਿਲਦਾ ਹੈ। ਹੁਣ ਜਿੱਦਾਂ ਕਿ ਸਾਨੂੰ ਸੁਣਨ ਨੂੰ ਮਿਲਦਾ ਕਿ ਬ੍ਰਿਟਿਸ਼ਰਸ ਜਿੱਦਾਂ ਕਿੰਨੇ ਕੁ ਐਗਰੈਸਿਵ ਹੁੰਦੇ ਸੀਗੇ ਉਸ ਵੇਲੇ, ਜਾਂ ਫਿਰ ਕਿੱਦਾਂ ਆਮਣਾ ਸਾਹਮਣਾ ਜਦੋਂ ਟੀਮਾਂ ਦੇ ਵਿੱਚ ਹੁੰਦਾ ਉਹ ਦੇਖਣ ਨੂੰ ਮਿਲਦਾ, ਅਤੇ ਮੈਚ ਸ਼ੁਰੂ ਹੁੰਦਾ ਬ੍ਰਿਟਿਸ਼ ਟੀਮ ਐਗਰੈਸਿਵ ਸਟਾਰਟ ਕਰਦੀ ਹੈ, ਇੱਕਦਮ ਹੀ ਗੁੱਸਾ ਗੁੱਸੇ ਦੇ ਵਿੱਚ ਹੁੰਦਾ, ਅਤੇ ਪਹਿਲਾ ਗੋਲ ਵੀ ਜਿਹੜੀ ਹੈ ਬ੍ਰਿਟਿਸ਼ ਟੀਮ ਕਰ ਦਿੰਦੀ ਹੈ, ਪਰ ਫਿਰ ਇੰਡੀਆ ਵੱਲੋਂ ਇੱਕ ਜੋਸ਼ ਦੀ ਲਹਿਰ ਉੱਠਦੀ ਹੈ, ਅਤੇ ਜਿਹੜੇ ਕਿ ਸ਼ਿਵਦਾਸ ਬਹਾਦੁਰੀ ਸੀਗੇ ਜਿਹੜੇ ਟੀਮ ਦੇ ਕੈਪਟਨ ਸੀਗੇ ਉਸ ਵੇਲੇ, ਉਹਨਾਂ ਨੇ ਇਕੁਲਾਈਜ਼ਰ ਕੀਤਾ, ਅਤੇ ਫਿਰ ਆਖਰੀ ਮੂਮੈਂਟ 'ਚ ਜਿਹੜੇ ਅਭਿਲਾਸ਼ ਘੋਸ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ ਇੱਕ ਵਿਨਿੰਗ ਗੋਲ ਮਾਰਿਆ, ਅਤੇ ਜਿਹੜਾ ਸਕੋਰ ਰਿਹਾ ਹੈ 2-1 ਦੇ ਨਾਲ ਜਿਹੜੀ ਹੈ ਮੋਹਨ ਬੇਗਨ ਨੇ ਬ੍ਰਿਟਿਸ਼ ਟੀਮ ਨੂੰ ਉਸ ਵੇਲੇ 1911 ਦੇ ਵਿੱਚ ਬ੍ਰਿਟਿਸ਼ਰਸ ਨੂੰ ਉਸ ਮੈਚ ਦੇ ਵਿੱਚ ਯਾਨੀ ਕਿ ਫੁੱਟਬਾਲ ਦੇ ਮੈਚ ਦੇ ਵਿੱਚ ਪਹਿਲੀ ਜਿਹੜੀ ਹੈ ਜਿੱਤ ਕਰਕੇ ਬ੍ਰਿਟਿਸ਼ਰਸ ਨੂੰ ਉਸ ਵੇਲੇ ਹਰਾਇਆ ਸੀਗਾ।

0: ਦੋਸਤੋ ਇਹ ਉਸ ਵੇਲੇ ਸਿਰਫ ਇੱਕ ਜਿੱਤ ਨਹੀਂ ਸੀ, ਉਸ ਪਲ ਨੂੰ ਜਦੋਂ ਵੀ ਇੰਡੀਆ ਦੇ ਬ੍ਰਿਟਿਸ਼ ਰੂਲ ਦੇ ਸਾਹਮਣੇ ਆਪਣੀ ਜਿਹੜੀ ਹੈ ਤਾਕਤ ਦਿਖਾਈ ਸੀਗੀ ਕਿ ਲੋਕਾਂ ਨੂੰ ਇਸ ਨੂੰ ਨੈਸ਼ਨਲ ਵਿਕਟਰੀ ਕਿਹਾ ਸੀਗਾ, ਕਿਉਂਕਿ ਇਹ ਜਿੱਤ ਹਰ ਇੰਡੀਆ ਲਈ ਇੱਕ ਪ੍ਰਾਈਡ ਜਿਹੜਾ ਸੀ, ਪ੍ਰਾਊਡ ਦਾ ਮੂਵਮੈਂਟ ਬਣੀ ਹੋਈ ਸੀਗੀ। ਇਸ ਤੋਂ ਬਾਅਦ ਜਿਹੜਾ ਫੁੱਟਬਾਲ ਹੈ ਜਿਹੜੀ ਇੱਕ ਖਾਲੀ ਗੇਮ ਨਹੀਂ ਰਹਿ ਗਈ ਸੀ, ਇੱਕ ਰੈਵੋਲਿਊਸ਼ਨ ਬਣ ਗਿਆ ਸੀਗਾ। ਅਤੇ ਇਸ ਜੀਤ ਨੇ ਯੂਥ ਨੂੰ ਕੌਨਫੀਡੈਂਸ ਵਿੱਚ ਪਾ ਦਿੱਤਾ ਕਿ ਆਜ਼ਾਦੀ ਦੀ ਜਿਹੜੀ ਸੋਚ ਹੈ ਉਸਨੂੰ ਹੋਰ ਮਜ਼ਬੂਤ ਬਣਾ ਲੈਂਦੇ ਹਾਂ। ਲਓ ਜੀ, ਫਿਰ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੈਸੇਜਸ ਵੀ ਆ ਗਏ ਨੇ। ਅਤੇ ਪਹਿਲਾਂ ਜਿਹੜਾ ਆਡੀਓ ਮੈਸੇਜ ਆਇਆ, ਸੁਣਦੇ ਨੇ ਕੌਣ ਨੇ ਅਤੇ ਕਿਹੜੀ ਗੱਲ ਕਰਨਾ ਚਾਹੁੰਦੇ ਨੇ, ਆਪਣਾ ਕੋਈ ਜਿਹੜਾ ਹੈ ਫੁੱਟਬਾਲ ਗੇਮ ਦੇ ਨਾਲ ਆਪਣੀ ਕੋਈ ਜਿਹੜੀ ਹੈ ਕਹਿੰਦੇ ਯਾਦਾਂ ਜੁੜੀਆਂ ਹੋਈਆਂ ਉਹ ਹੈ, ਜਾਂ ਫਿਰ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
1: ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ। ਪਿਆਰੀ ਬੇਟੀ ਰਾਹਿਲ
0: ਜੀ,
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਬੇਟੀ ਠੀਕ ਠਾਕ ਹੋ
0: ਜੀ? ਬਹੁਤ ਵਧੀਆ, ਤੁਸੀਂ ਸੁਣਾਓ?
1: ਗਰਮੀ ਬਹੁਤ ਪੈ ਰਹੀ ਹੈ। ਗਰਮੀ ਤੋਂ ਬਚ ਕੇ ਰਹੋ ਜਿੰਨਾ ਵੀ ਬਚ ਸਕਦੇ ਹੈ। ਠੰਡਾ ਸੱਤੂ ਵਗੈਰਾ ਪੀਓ, ਨਿੰਬੂ ਸ਼ਿਕੰਜਵੀ ਵਗੈਰਾ ਪੀਓ, ਕਤੀਰਾ ਗੂੰਦ ਹੁੰਦੀ ਜਿਹੜੀ ਉਹਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ, ਸੁਬਹਾ ਦੁੱਧ ਵਿੱਚ ਪਾ ਕੇ ਪੀਓ, ਜਿਹਦੇ ਨਾਲ ਆਪਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਬੇਟੀ ਅੱਜ ਤੁਹਾਡੇ ਨਾਲ ਇੱਕ ਮੈਂ ਆਪਣੇ ਬਚਪਨ ਦੀ ਯਾਦ ਸਾਂਝੀ ਕਰ ਰਿਹਾ ਹੈਗਾ
0: ਜੀ।
1: ਅੱਜ ਤੋਂ ਤਕਰੀਬਨ 40-45 ਸਾਲ ਪਹਿਲਾਂ ਸਾਡੀ ਭੂਆ ਜੀ ਦੇ ਲੜਕੇ ਦਾ ਵਿਆਹ ਸੀਗਾ, ਮਹਿਮਾ ਸਵਾਈ ਪਿੰਡ ਹੈ, ਬਠਿੰਡਾ ਜ਼ਿਲ੍ਹੇ 'ਚ ਆ ਜਾਂਦਾ ਜੀ।
0: ਜੀ,
1: ਅਤੇ ਰਾਤ ਨੂੰ ਸਾਰੇ ਜਾਗੋ ਜੂਗੋ ਕੱਢੀ ਸਾਰਾ ਕੁਛ ਕਰਕੇ, ਅਤੇ ਜਦੋਂ ਰਾਤ ਨੂੰ ਲੋਕ ਪੈਣ ਲੱਗੇ, ਸਾਰੇ ਰਿਸ਼ਤੇਦਾਰ ਆਏ ਸੀ, ਅਤੇ ਮੇਰਾ ਤਾਂ ਉਦੋਂ ਬਚਪਨ ਸੀਗਾ, ਮੇਰੇ ਦਿਮਾਗ ਦੇ ਵਿੱਚ ਨਾ ਨਵੀਂ ਤੋਂ ਨਵੀਂ ਕੋਈ ਨਾ ਕੋਈ ਸ਼ਰਾਰਤ ਸੋਚਦੀ ਰਹਿੰਦੀ ਸੀ। ਅਤੇ ਉਹਨਾਂ ਨੇ ਨਾ ਕੱਪੜੇ ਟੰਗਣ ਵਾਲੀ ਚੂੰਡੀ ਹੁੰਦੀ ਹੈ ਕਿ ਜਿਹੜੀ ਆਪਾਂ ਤਣੀ ਦੇ ਉੱਤੇ ਪਾ ਦਿੰਦੇ ਨੇ ਕੱਪੜੇ ਸੁੱਕਣੇ ਪਾਉਣ ਵੇਲੇ, ਉਹ ਚੂੰਡੀ ਮੇਰੇ ਹੱਥ ਲੱਗ ਗਈ। ਜਦੋਂ ਰਾਤ ਨੂੰ ਸਾਰੇ ਟੈਗ ਗਏ ਤੇ ਉਹਨਾਂ ਨੇ ਨਾ ਕੁੱਤਾ ਰੱਖਿਆ ਪਾਉਂਦਾ ਸੀ,
0: ਤੇ
1: ਮੈਂ ਉਹ ਚੂੰਡੀ ਕੁੱਤੇ ਦੇ ਕੰਨ ਨੂੰ ਲਾ ਤੀ। ਜਦੋਂ ਕੁੱਤੇ ਦੇ ਕੰਨ ਨੂੰ ਚੂੰਡੀ ਲਾ ਤੀ ਤੇ ਕੁੱਤਿਆਂ ਦਾ ਰੌਲਾ ਪਾਉਣਾ ਹੀ ਪਾਉਣਾ ਸੀਗਾ, ਸਾਰੇ ਸੁੱਤੇ ਪਏ, ਸਾਰੇ ਜਾਗ ਪਏ, ਪਤਾ ਨੀ ਕੁੱਤੇ ਨੂੰ ਕੀ ਹੋ ਗਿਆ। ਉਹ ਜਦੋਂ ਦਰਵਾਜ਼ਾ ਖੋਲਿਆ ਕੁੱਤਾ ਬਾਹਰ ਨਿਕਲਿਆ, ਅੱਧੇ ਨਾਲ ਜਾਦੇ ਪਿੰਡ ਉਦੋਂ ਜਾਗ ਪਿਆ ਜੀ, ਪਤਾ ਨੀ ਕੀ ਹੋ ਗਿਆ ਕੁੱਤੇ ਨੂੰ। ਤੇ ਬਾਅਦ ਜਦੋਂ ਕੁੱਤਾ ਫੜ ਕੇ ਵੇਖਿਆ ਤੇ ਉਹਦੇ ਕੰਨ ਨੂੰ ਚੂੰਡੀ ਲੱਗੀ ਹੋਈ ਸੀਗੀ। ਉਹ ਕਹਿੰਦੇ ਵੀ ਇਹ ਚੂੰਡੀ ਸ਼ਰਾਰਤ ਕਿਹਨੇ ਕੀਤੀ ਹੋਊ, ਕਹਿੰਦੇ ਵੀ ਆਪਣੇ ਇੱਕ ਬੰਦਾ ਹੀ ਆ ਬੱਚਾ ਹੈ ਜਿਹੜਾ ਸ਼ਰਾਰਤ ਕਰਨ ਵਾਲਾ, ਤੇ ਉਹ ਸਤਨਾਮ ਨੇ ਕੀਤੀ ਹੋਊਗੀ। ਤੇ ਬਾਅਦ ਵਿੱਚ ਮੇਰਾ ਨਾਂ ਲੱਗ ਗਿਆ, ਮੈਨੂੰ ਕਹਿੰਦੇ ਹਾਂ ਵੀ ਤੂੰ ਸ਼ਰਾਰਤ ਕੀਤੀ ਸੀ, ਤੇ ਮੇਰੀ ਆਦਤ ਸੀ ਮੈਂ ਗਲਤੀ ਕਰਕੇ ਮਾਫ਼ੀ ਮੰਗ ਲੈਂਦਾ ਸੀ, ਹਾਂਜੀ ਮੈਂ ਸ਼ਰਾਰਤ ਕੀਤੀ ਸੀ, ਸੌਰੀ ਹੋ ਗਿਆ ਜੀ, ਤੇ ਮੈਨੂੰ ਮਾਫ਼ ਵੀ ਕਰਤਾ ਗਿਆ। ਅੱਜ ਬੇਟੀ ਇੰਨਾ ਕਿ ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
0: ਜਿੱਦਾਂ ਕਿ ਸਤਨਾਮ ਜੀ ਨੇ ਕਿਹਾ ਕਿ ਆਪਣੀ ਯਾਦ ਸਾਂਝੀ ਕੀਤੀ ਹੈ ਕਿ ਬਚਪਨ ਦੇ ਵਿੱਚ ਬਹੁਤ ਸ਼ਰਾਰਤਾਂ ਕਰਦੇ ਸੀਗੇ, ਖੇਡਾਂ ਖੇਡਦੇ ਹੋਏ ਚੀਟਿੰਗ ਕਰ ਲੈਣੀ ਹੈ ਕਿ ਇੱਦਾਂ ਨਹੀਂ ਇੱਦਾਂ, ਆਪਣੇ ਰੂਲ ਬਣਾ ਲੈਂਦੇ ਸੀ ਆਪਾਂ, ਹੈ ਨਾ, ਗੇਮ ਦੇ ਵਿੱਚ ਜਿਹੜੇ ਮਰਜ਼ੀ ਰੂਲ ਹੁੰਦੇ ਹਨ ਆਪਣੇ ਰੂਲ ਬਣਾ ਕੇ ਕਹਿਣਾ ਨਹੀਂ ਤੂੰ ਆਊਟ ਹੋ ਗਿਆ, ਜਾਂ ਇਹ ਵਾਲੀ ਗੱਲ ਹੋ ਗਈ ਹੈ, ਛੁੱਪਣ ਛੁਪਾਈ ਖੇਡ ਰਹੇ ਹਾਂ, ਅਤੇ ਇਹੋ ਜਿਹੀ ਥਾਂ ਲੱਭਣੀ ਕਿਤੇ ਬੰਦਾ ਲੱਭ ਹੀ ਨਾ ਪਾਏ ਫਿਰ, ਅਤੇ ਇਹੋ ਜਿਹੇ ਆਪਾਂ ਟਿਕਾਣੇ ਲੱਭਦੇ ਸੀਗੇ ਨਾ ਕਿ ਕਦੇ ਕਿਸੇ ਨੇ ਸੋਚੇ ਵੀ ਨਾ ਹੋਣ। ਦੇਖੋ ਬਚਪਨ ਯਾਦ ਕਰਕੇ ਦੇ ਨਾ ਹਮੇਸ਼ਾ ਜਿਹੜੀਆਂ ਹਰ ਕਿਸੇ ਦੀਆਂ ਕਹਾਣੀਆਂ ਜਿਹੜੀਆਂ ਨਾ ਉਹ ਯਾਦ ਆ ਜਾਂਦੀਆਂ, ਅਤੇ ਲੋਕ ਆਪਣਾ ਟਾਈਮ ਜੀ ਲੈਂਦੇ ਨੇ, ਇੱਕ ਦੂਜੇ ਦੀ ਕਹਾਣੀ ਤੋਂ ਵੀ ਬਚਪਨ ਯਾਦ ਕਰ ਲੈਂਦੇ ਆ, ਆਪਣੀਆਂ ਜਿਹੜੇ ਨਾ ਕੀ ਕਹਿੰਦੇ ਆ ਯਾਦਾਂ ਯਾਦ ਕਰ ਲੈਂਦੇ ਹਾਂ। ਤੋ ਇੱਕ ਹੋਰ ਜਿਹੜਾ ਸਾਨੂੰ ਮੈਸੇਜ ਆ ਚੁੱਕਿਆ ਜਿਹੜਾ ਕਿ ਸਾਨੂੰ ਭੇਜਿਆ ਹੈ ਰਾਮ ਸਰੂਪ ਅਰੋੜਾ ਹੋ ਰਹੀਆਂ ਨੇ ਅਤੇ ਸੁਲਤਾਨਪੁਰ ਲੋਧੀ ਤੋਂ ਉਹਨਾਂ ਨੇ ਇਹ ਮੈਸੇਜ ਕੀਤਾ ਹੈ ਅਤੇ ਲਿਖਦੇ ਨੇ ਜੀਵਨ ਦਾ ਦਏ ਕੁਛ ਨਾ ਸੱਚ ਹੁੰਦੇ ਨੇ ਕਿ ਜਿਵੇਂ ਸਾਨੂੰ ਹਰ ਚੀਜ਼ ਸਾਫ਼ ਚਾਹੀਦੀ ਹੁੰਦੀ ਹੈ, ਜਿਵੇਂ ਸਾਨੂੰ ਸਾਫ਼ ਪਾਣੀ ਚਾਹੀਦੀ ਹੈ, ਸਾਫ਼ ਹਵਾ ਚਾਹੀਦੀ ਹੈ, ਸਾਫ਼ ਰਸਤਾ ਚਾਹੀਦਾ ਹੈ, ਪ੍ਰੇਮ ਵੀ ਸਾਨੂੰ ਸਾਫ਼ ਚਾਹੀਦਾ, ਮਾਹੌਲ ਸਾਫ਼ ਚਾਹੀਦਾ, ਰਾਜਨੀਤੀ ਸਾਫ਼ ਚਾਹੀਦੀ ਹੈ, ਅਤੇ ਹਰ ਇੱਕ ਚੀਜ਼ ਸਾਫ਼ ਚਾਹੀਦੀ ਹੈ। ਲੇਕਿਨ ਆਪਾਂ ਅਕਸਰ ਆਪਣੀਆਂ ਗੱਲਾਂ ਤੋਂ ਚੂਕ ਜਾਂਦੇ ਹਾਂ, ਕਿਹੜੀਆਂ ਜਿਹੜੇ ਆਪਣੇ ਮਨ ਨੂੰ ਸਾਫ਼ ਕਰਨ ਵਾਲੀਆਂ ਹੁੰਦੀਆਂ, ਕਦੀ ਕਿਸੇ ਦੇ ਲਈ ਕੁਛ ਨਾ ਕੁਝ ਆਪਾਂ ਦਿਲ ਦੇ ਵਿੱਚ ਇਹੋ ਜਿਹੀ ਛੋਟੀਆਂ ਛੋਟੀਆਂ ਗੱਲਾਂ ਰੱਖ ਲੈਂਦੇ ਕਿ ਇਹਨੇ ਇਹ ਕਿਉਂ ਕੀਤਾ, ਪਰ ਮੈਂ ਤਾਂ ਉਸਦੀ ਮਦਦ ਕਰਦਾ ਹਾਂ। ਦਿਲਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨਾ ਰੱਖਿਆ ਨਾ ਕਰੋ, ਬਾਅਦ ਦੇ ਵਿੱਚ ਦਿਲਾਂ 'ਤੇ ਜਿਹੜਾ ਨਾ ਭਾਰ ਪੈ ਜਾਂਦਾ, ਅਤੇ ਇਸ ਕਰਕੇ ਤਾਂ ਕਹਿੰਦੇ ਆ ਕਿ ਜਿਹੜੇ ਲੋਕ ਹੁੰਦੇ ਨਾ ਦਿਲਾਂ ਦੀ ਗੱਲਾਂ ਸਾਂਝੀਆਂ ਨਹੀਂ ਕਰਦੇ, ਉਹ ਫਿਰ ਬਾਅਦ ਦੇ ਵਿੱਚ ਕਈ ਜਿਹੜੀਆਂ ਵੱਡੀਆਂ ਵੱਡੀਆਂ ਜਿਵੇਂ ਬਿਮਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ। ਅਤੇ ਅੱਜ ਕੱਲ੍ਹ ਤਾਂ ਸਟ੍ਰੈੱਸ ਹੀ ਸਭ ਤੋਂ ਪਹਿਲਾਂ ਜਿਹੜਾ ਕਾਰਨ ਹੈ ਨਾ ਉਹੀ ਹੈ ਬਿਮਾਰੀਆਂ ਦੀ ਪਹਿਲੀ ਜੜ੍ਹ, ਅਤੇ ਉਹ ਕਿਸ ਕਰਕੇ ਆਉਂਦੀ ਹੈ ਕਿ ਆਪਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲਾਂ 'ਤੇ ਲਾ ਕੇ ਬਹਿ ਜਾਂਦੇ ਹਾਂ। ਇਸ ਕਰਕੇ ਦਿਲਾਂ ਨੂੰ ਸਾਫ਼ ਰੱਖਿਆ

0: ਕਿ ਅਗਲਾ ਵੈਸੇ ਸਾਨੂੰ ਇੱਕ ਹੋਰ ਆ ਚੁੱਕਿਆ ਤੇ ਲਿਖਦੇ ਨੇ ਕੁਦਰਤ ਦੇ ਰੰਗ। ਰੱਬ ਨੇ ਹਰ ਰੰਗ ਵਿੱਚ ਇੱਕ ਸਬਕ ਲੁਕਾਇਆ ਹੋਇਆ ਹੈ। ਸਵੇਰ ਦੱਸਦੀ ਹੈ ਹਰ ਹਨੇਰੇ ਤੋਂ ਬਾਅਦ ਚਾਨਣ ਆਉਂਦਾ ਹੈ। ਪੱਤੇ ਦੱਸਦੇ ਨੇ ਬਦਲਣਾ ਵੀ ਜ਼ਰੂਰੀ ਹੁੰਦਾ ਹੈ। ਮੀਂਹ ਸਿਖਾਉਂਦਾ ਹੈ, ਰੋ ਕੇ ਵੀ ਸਕੂਨ ਮਿਲ ਜਾਂਦਾ ਹੈ। ਕੁਦਰਤ ਕਦੇ ਗਲਤ ਨਹੀਂ ਸਿਖਾਉਂਦੇ। ਬਿਲਕੁਲ ਸਹੀ ਕਿਹਾ ਅਤੇ ਇਹ ਮੈਸੇਜ ਸਾਨੂੰ ਕਿਹਾ ਹੈ। ਲਿਖਦੇ ਨੇ ਰਾਹੁਲ ਜੀ, ਯੂ ਆਰ ਮੋਸਟ ਵੈਲਕਮ ਜੀ। ਜੀ ਬਿਲਕੁਲ ਬਿਲਕੁਲ, ਤੁਸੀਂ ਮੇਰਾ ਸਵਾਗਤ ਕਰ ਰਹੇ ਹੋ, ਧੰਨਵਾਦ। SBS ਨਗਰ ਮਹਿਰਮਪੁਰ ਤੋਂ ਤਰਲੋਚਨ ਨਿੱਕੀ, ਅਤੇ ਇਸ ਨਾਲ ਹੀ ਇੱਕ ਹੋਰ ਜਿਹੜੀ ਸਾਨੂੰ ਵੀਡੀਓ ਹੀ ਆਈ ਹੈ, ਚਲੋ ਚੈੱਕ ਕਰਦੇ ਹਾਂ। ਅਤੇ ਇਹ ਸਾਨੂੰ ਭੇਜੀ ਹੈ ਹਰਭਗਵਾਨ ਸਿੰਘ ਹੈਰੀ ਨੇ, ਸਿਵਲ ਹੋਸਪਿਟਲ ਸ਼੍ਰੀ ਮੁਕਤਸਰ ਸਾਹਿਬ ਤੋਂ। ਦੇਖਦੇ ਹਾਂ ਇਹਦੇ ਵਿੱਚ ਕੀ ਹੈ।
1: ਟੋਲ ਪਲਾਜ਼ਾ ਆ ਗਿਆ ਜੀ, ਪਰ ਆਪਾਂ ਨੂੰ ਕਾਹਦਾ ਡਰ, ਆਪਣੇ ਕੋਲ ਤਾਂ ਘੋੜਾ ਹੀ ਇਸ ਤਰ੍ਹਾਂ ਦਾ ਹੈਗਾ ਕਿ ਜਿਸਦਾ ਕੋਈ ਵੀ ਟੋਲ ਨਹੀਂ ਪੈਂਦਾ ਹੈਗਾ।
0: ਸਾਈਕਲ
1: ਦੋਸਤੋ, ਅਜੇ ਵੀ ਮੌਕਾ ਹੈ, ਆਪਣਾ ਆਪਣਾ ਸਾਈਕਲ ਤਿਆਰ ਕਰ ਲਓ, ਕਿਉਂਕਿ ਆਉਣ ਵਾਲਾ ਸਮਾਂ ਬੜਾ ਗੰਭੀਰ ਆ, ਚਿੰਤਾ ਦਾ ਵਿਸ਼ਾ ਹੈਗਾ। ਜੇਕਰ ਅਸੀਂ ਆਪਣੀਆਂ ਸਿਹਤਾਂ ਅਤੇ ਪੰਜਾਬ ਨੂੰ ਬਚਾਉਣਾ ਤਾਂ ਸਾਨੂੰ ਰੂਟੀਨਲੀ ਵਰਕਆਊਟ ਕਰਨਾ ਹੀ ਪਊਗਾ, ਟ੍ਰੈਫਿਕ ਨੂੰ ਘਟਾਉਣਾ ਤਾਂ ਸਾਈਕਲ ਚਲਾਉਣਾ ਹੀ ਪਊਗਾ, ਬਿਮਾਰੀਆਂ ਨੂੰ ਘਟਾਉਣਾ ਤਾਂ ਹਾਰਡ ਵਰਕ ਅਤੇ ਮਿਹਨਤ ਪੁਰਾਣੀਆਂ ਉਹੀ ਸਾਡੇ ਬਜ਼ੁਰਗਾਂ ਵਾਲੀਆਂ ਕਰਨੀਆਂ ਪੈਣਗੀਆਂ। ਨਹੀਂ ਤਾਂ ਫਾਸਟ ਫੂਡ ਅਤੇ ਏਸੀਆਂ 'ਚ ਬਹਿ ਕੇ ਅਤੇ ਗੱਡੀਆਂ 'ਚ ਬਹਿ ਕੇ ਸਾਡੇ ਸਾਰਿਆਂ ਨੇ ਸਟੰਟ ਪਾ ਦੇਣੇ ਆ। ਸਾਨੂੰ ਸਾਰਿਆਂ ਨੂੰ ਸ਼ੂਗਰ, BP ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਅਤੇ ਆਪਾਂ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ, ਉਹ ਆਪਾਂ ਨੂੰ ਕਰ ਦੇਣੀਆਂ ਹੈਗੀਆਂ
0: ਜੀ।
1: ਅਤੇ ਪੰਜਾਬੀ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਅਤੇ ਨਰੋਏ ਸਰੀਰਾਂ ਵਾਲੇ ਹੁੰਦੇ ਸੀਗੇ। ਸੋ ਦੋਸਤੋ, ਜੇਕਰ ਟ੍ਰੈਫਿਕ ਵਧੂਗਾ ਤਾਂ ਟੋਲ ਪਲਾਜ਼ੇ ਲੱਗਣਗੇ, ਕਿਉਂਕਿ ਫਲਾਈਓਵਰ ਬਣਨਗੇ ਟ੍ਰੈਫਿਕ ਨੂੰ ਡਿਸਟ੍ਰੀਬਿਊਟ ਕਰਨ ਵਾਸਤੇ। ਸੋ ਮੇਰੀ ਫਿਰ ਬੇਨਤੀ, ਇੱਕ ਵਾਰੀ ਵੱਧ ਤੋਂ ਵੱਧ ਸਾਈਕਲ ਚਲਾਓ, ਆਪਣੀ ਸਿਹਤ ਅਤੇ ਦੇਸ਼ ਬਚਾਓ। ਛੋਟਾ ਛੋਟਾ ਵੀਰ ਹਰੀ ਹਰਭਗਵਾਨ ਸਿੰਘ ਮੁਕਤਸਰ ਸਾਹਿਬ ਤੋਂ, ਧੰਨਵਾਦ।
0: ਧੰਨਵਾਦ। ਅਤੇ ਜਿੱਦਾਂ ਕਿ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਸਾਈਕਲ ਚਲਾਉਣਾ ਕਿੰਨਾ ਜ਼ਰੂਰੀ ਹੈ। ਦੇਖੋ, ਪੁਰਾਣੇ ਟਾਈਮ ਦੇ ਵਿੱਚ ਅਸੀਂ ਜਾ ਕੇ ਵੇਖੀਏ ਨਾ, ਸਾਈਕਲ ਨੂੰ ਇੱਕ ਕਸਰਤ ਦਾ ਸਾਧਨ ਹੀ ਮੰਨਿਆ ਜਾਂਦਾ ਸੀ। ਅੱਜ ਕੱਲ੍ਹ ਆਪਾਂ ਜਿਮਾਂ ਦੇ ਵਿੱਚ ਵੀ ਵੇਖਦੇ ਹਾਂ ਨਾ ਕਿ ਸਾਈਕਲ ਟਾਈਪ ਇੱਕ ਜਿਹੜੀ ਹੈ ਮਸ਼ੀਨ ਜਿਹੀ ਬਣੀ ਹੁੰਦੀ, ਉੱਤੇ ਬਹਿ ਕੇ ਐਕਸਰਸਾਈਜ਼ ਕਰੋ। ਇਸ ਤੋਂ ਚੰਗਾ ਨਹੀਂ ਹੈ ਕਿ ਖੁੱਲ੍ਹੀ ਹਵਾ ਦੇ ਵਿੱਚ ਸਵੇਰੇ ਉੱਠ ਕੇ 5:30 ਆਪਾਂ ਸਾਈਕਲਿੰਗ ਕਰੀਏ ਅਤੇ ਹਵਾ ਦਾ ਜਿਹੜਾ ਆਨੰਦ ਹੈ ਉਹ ਵੀ ਮਾਣੀਏ, ਬਾਹਰਲੇ ਨਜ਼ਾਰੇ ਵੀ ਵੇਖੀਏ। ਅਤੇ ਜਦੋਂ ਸਾਡੇ ਆਲੇ ਦੁਆਲੇ ਹੋਰ ਲੋਕ ਸਾਡੇ ਨਾਲ ਸਾਈਕਲਿੰਗ ਕਰਦੇ ਹੋਣ, ਗੱਲਾਂ ਮਾਰਦੇ ਹੋਏ, ਗੱਪਾਂ ਮਾਰਦੇ ਹੋਏ, ਆਪਸ ਦੇ ਨਾਲ ਇੱਕ ਦੂਜੇ ਦੀਆਂ ਗੱਲਾਂ ਵੀ ਸਾਂਝੀਆਂ ਹੋ ਜਾਣ, ਕਿੰਨਾ ਵਧੀਆ ਲੱਗੇ ਨਾ। ਪਤਾ ਨਹੀਂ ਅੱਜ ਕੱਲ੍ਹ ਉਹ ਵਾਲੇ ਮਾਹੌਲ ਕਿੱਥੇ ਚਲੇ ਗਏ ਨੇ, ਆਪਸ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਹੀ ਨਹੀਂ ਮਿਲਦਾ। ਮੈਂ ਸਾਈਕਲਿੰਗ ਮਤਲਬ ਇੱਕ ਪੂਰਾ ਝੁੰਡ ਕਦੋਂ ਵੇਖਦੀ ਹਾਂ ਪਤਾ, ਜਦੋਂ ਕਾਲਜਿਸ ਵੀ ਨਹੀਂ ਕਹਿ ਸਕਦੇ, ਅੱਜ ਕੱਲ੍ਹ ਦੇ ਕਾਲਜਿਸ ਵੀ ਬੱਚੇ ਜਦੋਂ ਸਾਈਕਲ 'ਤੇ ਜਾਂਦੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ, ਸਾਨੂੰ ਵੀ ਕੋਈ ਸਕੂਟੀ ਲੈ ਕੇ ਦਿਉ, ਸਾਨੂੰ ਬਾਈਕ ਲੈ ਕੇ ਦਿਉ। ਬਹੁਤ ਲੰਬਾ ਰਸਤਾ, ਭਾਵੇਂ 10 ਮਿੰਟ ਦਾ ਰਸਤਾ ਹੋਣ, ਇਹਨਾਂ ਨੂੰ ਚਾਹੀਦੀ ਸਕੂਟੀ ਹੈ, ਇਹਨਾਂ ਨੂੰ ਚਾਹੀਦੀ ਬਾਈਕ ਹੀ ਹੈ, ਲੇਕਿਨ ਸਾਈਕਲ ਨਹੀਂ ਲੈ ਕੇ ਜਾ ਸਕਦੇ। 10ਵੀਂ ਤੋਂ 12ਵੀਂ ਤੱਕ ਦੇ ਬੱਚੇ ਹੀ ਨਾ ਜਿਹੜੀ ਹੈ ਸਾਈਕਲ ਲੈ ਕੇ ਜਾਂਦੇ ਹੁੰਦੇ। ਜਦੋਂ ਇਕੱਠੇ ਸਕੂਲ ਤੋਂ ਵਾਪਸ ਆਉਂਦੇ ਨਾ, ਜਦੋਂ ਘਰਾਂ ਨੂੰ ਆਉਣ ਦਾ ਸਮਾਂ ਹੋ ਜਾਂਦਾ, ਉਦੋਂ ਸਾਈਕਲ ਐਨ ਸੜਕਾਂ 'ਤੇ ਸਾਰੇ ਬੱਚੇ ਇਕੱਠੇ ਜਾ ਰਹੇ ਹੁੰਦੇ ਆ। ਚਲੋ, ਇਹ ਤਾਂ ਉਹਨਾਂ ਦੀ ਸਿਹਤ ਦਾ ਰਾਜ਼ ਵੀ ਹੋ ਗਿਆ, ਲੇਕਿਨ ਸਵੇਰੇ ਸਵੇਰੇ ਸਾਈਕਲਿੰਗ ਹੋਣੀ ਚਾਹੀਦੀ ਹੈ। ਥੋੜ੍ਹਾ ਥੋੜ੍ਹਾ ਆਪਸ ਦੇ ਵਿੱਚ ਪਾਰਕ ਦੇ ਵਿੱਚ ਬਹਿ ਕੇ ਆਪਾਂ ਯੋਗਾ ਕਰ ਸਕਦੇ ਹਾਂ, ਹੋਰ ਛੋਟੀਆਂ ਮੋਟੀਆਂ ਐਕਸਰਸਾਈਜ਼ ਹੈ ਕਰਦੀਆਂ ਲੇਡੀਜ਼, ਤਾਂ ਚਲੋ ਕਰ ਹੀ ਲੈਂਦੀ ਹੈ ਘਰ ਦੇ ਕੰਮ ਕਰਦੇ ਹੋਏ, ਬਾਕੀ ਚੀਜ਼ਾਂ ਵੀ ਜ਼ਰੂਰੀ ਨੇ। ਚਲੋ, ਹੋਰ ਸਾਨੂੰ ਮੈਸੇਜ ਆ ਗਏ ਹੈ, ਆਡੀਓ ਮੈਸੇਜ ਹੀ ਹੈ, ਸੁਣਦੇ ਨੇ ਕੌਣ ਨੇ।
2: ਅੱਜ ਦੇ ਸਾਹਿਤਕ ਪ੍ਰੋਗਰਾਮ ਦੇ ਵਿੱਚ ਬੈਠੇ ਸਾਰੇ ਹੀ ਵੱਡੇ ਛੋਟੇ ਅਤੇ ਸਾਹਿਤਕ ਕਾਰ ਕਲਮਕਾਰਾਂ ਨੂੰ ਨਮਸਤੇ, ਸਤਿ ਸ਼੍ਰੀ ਅਕਾਲ, ਰਾਮ ਰਾਮ ਜੀ। ਹਾਂਜੀ ਹਾਂਜੀ, ਵਿਨੋਦ ਸੰਧੂ ਜਾਡਲਾ ਟਾਊਨ SBS ਨਗਰ ਨਵਾਂ ਸ਼ਹਿਰ ਪੰਜਾਬ ਤੋਂ ਰਚਨਾ ਲੈ ਕੇ ਹਾਜ਼ਰ। ਗੱਲ
0: ਜੀ,
2: ਕਲਮ ਅੰਜੂ ਵੀ ਰੱਤੀ ਜੀ ਹੁਸ਼ਿਆਰਪੁਰ ਵਾਲਿਆਂ ਦੀ, ਆਓ ਸੁਣਦੇ ਹਾਂ ਰਚਨਾ ਗੱਲ
0: ਜੀ।

ਕੀਤੇ ਕੋਲ ਨਿਵਾਣੇ ਔਖੇ ਬੋਲਾਂ ਦੇ ਇਜ਼ਹਾਰ ਦੀ ਗੱਲ ਹੈ। ਕੀਤੇ ਕੋਲ ਨਿਵਾਣੇ ਔਖੇ ਬੋਲਾਂ ਦੇ ਇਜ਼ਹਾਰ ਦੀ ਗੱਲ ਹੈ। ਬਣ ਕੇ

ਦੱਸੋ ਜਗ ਤੋਂ ਕਿਉਂ ਡਰ ਜਾਵੇ, ਰੱਤੀ ਦੇ ਇਹ ਵਕਾਰ ਦੀ ਗੱਲ ਹੈ, ਦੱਸੋ ਜਗ

0: ਇਹ ਸੀ ਰਚਨਾ ਗੱਲ ਕਲਮ ਅੰਜੂ ਵੀ ਰੱਤੀ ਜੀ ਹੁਸ਼ਿਆਰਪੁਰ ਵਾਲਿਆਂ ਦੀ ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ SBS ਨਗਰ ਨਵਾਂ ਸ਼ਹਿਰ ਪੰਜਾਬ ਤੋਂ।
1: ਵਾਹ ਵਿਨੋਦ ਜੀ, ਤੁਸੀਂ ਬਹੁਤ ਵਧੀਆ ਹੀ ਜਿਹੜੀ ਹੈ ਲਾਈਨਾਂ ਪੇਸ਼ ਕੀਤੀਆਂ ਨੇ, ਅਤੇ ਰਚਨਾ ਜਿਸਦੀ ਸੀਗੀ ਉਹਨਾਂ ਦਾ ਨਾਮ ਵੀ ਲਿੱਤਾ ਹੈ। ਅਤੇ ਅੱਗੇ ਜਿਹੜੇ ਸਾਡੇ ਮੈਸੇਜਿਸ ਆ ਰਹੇ ਨੇ, ਦੇਖੋ ਇੱਕ ਛੋਟੀ ਜਿਹੜੀ ਬੇਨਤੀ ਮੈਂ ਇੱਥੇ ਇਹ ਕਰਨਾ ਚਾਹਵਾਂਗੀ, ਸਾਡੇ ਜਿਹੜੇ ਦੋਸਤ ਨੇ ਸਾਨੂੰ ਮੈਸੇਜਿਸ ਜਿਹੜੀ ਆਡੀਓ ਮੈਸੇਜਿਸ ਕਰ ਰਹੇ ਨੇ, ਉਹ ਕਈ ਲੰਬੇ ਲੰਬੇ ਮੈਸੇਜਿਸ ਜਿਹੜੇ ਹੈ ਤੁਸੀਂ ਸਾਨੂੰ ਕਰ ਦਿੰਦੇ ਹੋ, ਮਤਲਬ ਰਿਕਾਰਡਿੰਗ ਜਿਹੜੀ ਹੈ ਵੱਡੀ ਲੰਬੀ ਹੋ ਜਾਂਦੀ ਹੈ। ਅਤੇ ਕਈ ਵਾਰ ਹੁੰਦਾ ਨਾ ਕਿ ਇੱਕ ਜਣੇ ਦਾ ਪਲੇ ਕਰ ਰਿਹਾ, ਫਿਰ ਉਸ ਤੋਂ ਬਾਅਦ ਦੂਜੇ, ਫਿਰ ਕਈ ਵਾਰ ਬਹੁਤ ਜ਼ਿਆਦਾ ਲੰਬਾ ਹੋ ਜਾਂਦੇ। ਇਸ ਕਰਕੇ ਜਿਹੜੇ ਸਾਡੇ ਦੋਸਤ ਨੇ ਜਿਹੜੀ ਜਾਣਕਾਰੀ ਸਾਨੂੰ ਦੇਣਾ ਚਾਹ ਰਹੇ ਨੇ, ਉਹ ਜਿਹੜੇ ਨਾ ਕਹਿੰਦੇ ਨੇ ਗਾਗਰ ਦੇ ਵਿੱਚ ਸਾਗਰ ਭਰਨ ਵਾਲਾ ਕੰਮ, ਉਹ ਤੁਸੀਂ ਬਖੂਬੀ ਜਾਣਦੇ ਹੋ। ਅਤੇ ਉਸੇ ਰਾਹੀਂ ਜਿਹੜੇ ਆਪਣੇ ਮੈਸੇਜਿਸ ਨੇ ਉਹ ਥੋੜ੍ਹੇ ਸ਼ਾਰਟ ਕਰਕੇ, ਯਾਨੀ ਕਿ ਦੋ, ਬਹੁਤ ਵੱਧ ਤੋਂ ਵੱਧ 2 ਮਿੰਟ, ਇਹ ਵੀ ਜ਼ਿਆਦਾ ਹੀ ਕਹਿ ਰਹੀ ਹਾਂ ਇੱਕ ਤਰ੍ਹਾਂ ਤੋਂ ਮੈਂ, ਅਤੇ ਇਸਦਾ ਹੋਣਾ ਚਾਹੀਦਾ। ਅਤੇ ਲਓ ਸੁਣਦੇ ਹਾਂ ਫਿਰ ਅਗਲਾ ਮੈਸੇਜ ਸਾਨੂੰ ਕਿੰਨਾ ਦਾ ਹੈ, ਮੈਸੇਜ ਨਹੀਂ ਆਡੀਓ ਮੈਸੇਜ ਹੀ ਹੈ, ਸੁਣਦੇ ਹਾਂ ਕੌਣ ਨੇ ਅਤੇ ਕਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ।
2: ਦੁਨੀਆਂ ਦੇ ਦੋਸਤਾਂ ਨੂੰ ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਾਂ ਸਰੋਤਾ ਉਹਦੇ ਚੰਦਰ ਹਫ਼ਤੇ ਦੀ ਸ਼ੁਰੂਆਤ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਸਭ ਨੂੰ ਨਮਸਕਾਰ ਆਖਦਾ ਹੈ, ਸਵੀਕਾਰ ਕਰਿਆ ਜੇ।
1: ਨਮਸਕਾਰ।
2: ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਸਾਡੀ ਧੀ ਰਾਣੀ ਰਾਹਿਲ ਨੇ ਸੰਭਾਲੀ ਤੇ ਪ੍ਰਭੂ ਦਾ ਨਾਮ ਲੈ ਕੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਤੇ ਸਾਨੂੰ ਸਾਰਿਆਂ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਰੱਬ ਦਾ ਨਾਮ ਲੈ ਕੇ ਹੀ ਕਰਨਾ ਚਾਹੀਦਾ ਹੈ। ਗੁੱਡ ਮਾਰਨਿੰਗ ਜਲੰਧਰ ਵਿੱਚ ਜਾਨ ਹੈ ਤੇ ਜਹਾਨ ਹੈ ਕਹਾਵਤ ਨੂੰ ਸੱਚੇ ਕਰਦਿਆਂ ਹੋਇਆਂ 2-wheeler ਤੇ ਹੈਲਮੇਟ ਪਾਉਣ ਤੇ ਕਾਰ ਚਲਾਉਂਦਿਆਂ ਸੀਟ ਬੈਲਟ ਲਗਾਉਣ ਦੇ ਫਾਇਦੇ ਵੀ ਦੱਸੇ। ਇਹ ਨਿਮਾਣਾ ਜਾਂ ਸਰੋਤਾ ਸ਼ਨੀਵਾਰ ਦਾ ਹਰਿਦੁਆਰ ਗਿਆ ਹੋਇਆ ਸੀ। ਮਾਂ ਗੰਗਾ ਜਿਸ ਨੂੰ ਭਾਗੀਰਥੀ ਵੀ ਆਖਦੇ ਨੇ, ਕਿਉਂਕਿ ਰਾਜਾ ਭਾਗੀਰਥ ਇਸ ਗੰਗਾ ਮਾਂ ਦੀ ਪੂਜਾ ਆਰਾਧਨਾ ਕਰਕੇ ਆਪਣੇ ਪੂਰਵਜਾਂ ਨੂੰ ਮੋਕਸ਼ ਦਿਵਾਉਣ ਵਾਸਤੇ ਇਸ ਧਰਤੀ ਤੇ ਲਿਆਏ ਸੀ। ਫਿਰ ਉਹਨਾਂ ਨੇ ਭੋਲੇ ਸ਼ੰਕਰ ਦੀ ਆਰਾਧਨਾ ਕੀਤੀ ਕਿ ਜਦੋਂ ਸਵਰਗਾਂ ਵਿੱਚੋਂ ਗੰਗਾ ਥੱਲੇ ਜ਼ਮੀਨ ਤੇ ਆਏਗੀ ਤੇ ਉਹ ਤੇ ਜ਼ਮੀਨ ਨੂੰ ਪਾੜ ਕੇ ਧਰਾਤਲ ਵਿੱਚ ਚਲੀ ਜਾਏਗੀ। ਇਸ ਵਾਸਤੇ ਆਪ ਜੀ ਇਸ ਗੰਗਾ ਮਾਂ ਨੂੰ ਆਪਣੀ ਜਟਾਵਾਂ ਵਿੱਚ ਸੰਭਾਲੋ। ਉਹ ਭੋਲੇ ਸ਼ੰਕਰ ਜੀ ਉਹਨਾਂ ਦੀ ਆਰਾਧਨਾ ਨੂੰ ਮੰਨ ਗਏ ਤੇ ਜਟਾਵਾਂ ਚੋਂ ਨਿਕਲ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਜਦੋਂ ਮੈਂ ਗੰਗਾ ਇਸ਼ਨਾਨ ਕਰਨ ਵਾਸਤੇ ਗੰਗਾ 'ਚ ਉਤਰਿਆ, ਡੁਬਕੀ ਮਾਰੀ ਤੇ ਮੈਨੂੰ ਬਾਬੇ ਬੁੱਲੇ ਸ਼ਾਹ ਦੀਆਂ 17 ਯਾਦ ਆ ਗਈਆਂ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100-100 ਜੁੰਮੇ ਪੜਾਈਏ। ਗੰਗਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100-100 ਗੋਤੇ ਖਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100-100 ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਹੀਓ ਮੁੱਕਣੀ ਜਦੋਂ ਮੈਂ ਨੂੰ ਦਿਲੋਂ ਮੁਕਾਈਏ। ਪੜ ਪੜ ਆਲਮ ਆਦਲ ਹੋਇਆ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਵੜਨਾ ਮੰਦਰ ਮਸੀਤੀ, ਕਦੇ ਮਨ ਆਪਣੇ ਅੰਦਰ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ, ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਨਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਸਿਰ ਤੇ ਟੋਪੀ ਤੇ ਨੀਯਤ ਖੋਟੀ, ਲੈਣਾ ਕੀ ਟੋਪੀ ਸਿਰ ਧਰ ਕੇ। ਤਸਬੀ ਫਿਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ। ਚਿੱਲੇ ਕੀਤੇ ਪਰ ਰੱਬ ਨਾ ਮਿਲਿਆ, ਲੈਣਾ ਕੀ ਚਿੱਲਿਆਂ ਵਿੱਚ ਵੜ ਕੇ। ਓਏ ਬੁੱਲਿਆ ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜਕੇ। ਉੱਥੇ ਬੁੱਲੇ ਸ਼ਾਹ ਜੀ ਨੇ ਇਹ ਵੀ ਆਖਿਆ ਕਿ ਫੁੱਲਾਂ ਦਾ ਤੂੰ ਇਤਰ ਕਢਾ, ਇਤਰ ਦਾ ਫਿਰ ਕੱਢ ਦਰਿਆ। ਦਰਿਆ ਦੇ ਵਿੱਚ ਤੂੰ ਤਾਰੀਆਂ ਲਾ, ਭਾਵੇਂ ਉਸ ਵਿੱਚ ਗੋਤੇ ਖਾ, ਫਿਰ ਵੀ ਤੇਰੀ

0: ਮੁਕਨੀ ਮੁਕਨੀ ਪਹਿਲਾਂ ਆਪਣੀ ਮੈਂ ਮੁਕਾ। ਰੱਬ ਨੀ ਵਸਦਾ ਦੂਰ ਅੱਖੀਆਂ ਖੋਲ ਜਰਾ, ਮੈਂ ਮੇਰੀ ਕਰ ਦੂਰ ਅੱਖੀਆਂ ਖੋਲ ਜਰਾ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
1: ਬਹੁਤ ਸਹੀ ਉਹਦੇ ਚੰਦਰ ਜੀ, ਹਰ ਵਾਰ ਇੱਕ ਨਵਾਂ ਮੈਸੇਜ ਲੈ ਕੇ, ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਮੈਂ ਇਨਸਾਨ ਦੇ ਵਿੱਚ ਮੈਂ ਬਹੁਤ ਹੋ ਜਾਂਦੀ ਹੈ। ਅਸੀਂ ਕਈ ਚੀਜ਼ਾਂ ਤੋਂ ਵੇਖਿਆ, ਕਈ ਚੀਜ਼ਾਂ ਨੂੰ ਜਾਣਦੇ ਹੋਏ ਆਪਣੀ ਅੱਖੀਂ ਵੇਖਿਆ ਕਿ ਜਦੋਂ ਇਨਸਾਨ ਇੱਕ ਮੁਕਾਮ 'ਤੇ ਪਹੁੰਚ ਜਾਂਦਾ ਹੈ ਨਾ, ਫਿਰ ਉਸਨੂੰ ਲੱਗਦਾ ਕਿ ਮੇਰੇ ਤੋਂ ਇਲਾਵਾ ਤਾਂ ਇਸ ਮੁਕਾਮ 'ਤੇ ਹੋਰ ਕੋਈ ਮੈਨੂੰ ਨਹੀਂ ਲੱਗਦਾ ਆ ਸਕਦਾ। ਜੇ ਇੱਕ ਇਨਸਾਨ ਨੇ ਮਿਹਨਤ ਕੀਤੀ ਹੈ ਤਾਂ ਹਰ ਇੱਕ ਇਨਸਾਨ ਦੇ ਵਿੱਚ ਉਨੀ ਹੀ ਤਾਕਤ ਹੈ, ਉਹ ਵੀ ਉਨੀ ਹੀ ਮਿਹਨਤ ਕਰ ਸਕਦਾ। ਇਸ ਕਰਕੇ ਜਿਹੜੀ ਮੈਂ ਵਾਲੀ ਚੀਜ਼ ਹੈ ਨਾ, ਉਹ ਕਿਸੇ ਵਿੱਚ ਨਹੀਂ ਆਉਣੀ ਚਾਹੀਦੀ। ਕਹਿੰਦੇ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਕਦੋਂ ਕਿਤੇ ਪੈ ਜਾਏ ਕਿਸੇ ਨੂੰ ਨਹੀਂ ਪਤਾ। ਦੇਖਦੇ ਹਾਂ ਅਗਲਾ ਮੈਸੇਜ ਸਾਨੂੰ ਕਿਹਨਾਂ ਦਾ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
2: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਮੈਂ ਕਦੇ ਗਾਇਆ ਤਾਂ ਨਹੀਂ ਅਤੇ ਨਾ ਹੀ ਮੈਨੂੰ ਗਾਉਣਾ ਆਉਂਦਾ
1: ਜੀ,
2: ਫਿਰ ਵੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ। ਇਹ ਚੰਦ ਲੈਣਾ ਲਿਖੀਆਂ ਸੀ ਉਹ ਆਪ ਜੀ ਦੇ ਪੇਸ਼ੇ ਖਿਦਮਤ ਨੇ
1: ਜੀ।
2: ਤੈਨੂੰ ਅੱਲਾ ਵਾਹਿਗੁਰੂ ਰਾਮ ਆਖਾਂ, ਗੌੜ ਆਖਾਂ ਜਾਇ ਆਖਾਂ ਭਗਵਾਨ ਦਾਤਾ। ਕੋਈ ਬਿੱਠਲ ਆਖ ਪੁਕਾਰਦਾ ਏ, ਮਾਧੋ ਸਾਈਂ ਜਾ ਰੂਪ ਨਿਰੰਕਾਰ ਦਾਤਾ। ਆ ਕੇ ਤੰਨੇ ਦੀਆਂ ਗਊਆਂ ਨੂੰ ਚਾਰ ਆਇਆ, ਨਾਮ ਦੇਊ ਲਈ ਦੇਰੇ ਨੂੰ ਫੇਰ ਆਇਆ। ਕਾਂਸੀ ਸ਼ਹਿਰ ਚ ਕਬੀਰ ਰਵਿਦਾਸ ਠਾਕੁਰ

मैं दुनिया पर्दा फाड़ी हां, पर तू ना छड़ी

0: मेरी आस तू पूरी कर दाता हाय कदे भुलण ना तेनू जगपाल माधो हो सेवा सतसंग सिमरन लाओ चरनी इस हिरदे च पाओ निरंकार माधो सेवा सतसंग ते सिमरन लाओ चरनी ओ बैठ हिरदे च तुसी निरंकार पाओ। बहुत बहुत शुक्रिया जी। पिंड लौंगोवाल जिला संगरूर नाम जगपाल सिंह। बहुत बहुत शुक्रिया मेहरबानी।
1: ਬਹੁਤ ਵਧੀਆ ਜਗਪਾਲ ਜੀ, ਸਤਿ ਤੇ ਬਹੁਤ ਵਧੀਆ ਅਤੇ ਮੈਸੇਜ ਵੀ ਕਾਫੀ ਵੱਡਾ ਕਰਦਾ ਤੁਸੀਂ। ਅਤੇ ਸੁਣਦੇ ਹਾਂ ਅਗਲਾ ਜਿਹੜਾ ਆ ਸਾਨੂੰ ਮੈਸੇਜ ਕਿਹਨਾਂ ਦਾ ਆਇਆ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਆਇਆ ਅਤੇ ਲਿਖਦੇ ਨੇ, ਐਤਬਾਰ ਦੋ ਅੱਖਾਂ ਵੇਲੇ ਬਾਤ ਨਾ ਪੁੱਛੇ, ਦੋ ਅੱਖਾਂ ਵੇਲੇ ਬਾਤ ਨਾ ਪੁੱਛੇ, ਉਹ ਰਿਸ਼ਤੇਦਾਰ ਕਾਹਦਾ ਜੋ ਜਾਤ ਪੁੱਛ ਕੇ ਯਾਰੀ ਲਾਵੇ, ਉਹ ਯਾਰ ਕਾਹਦਾ ਅਤੇ ਜਿਨ੍ਹਾਂ ਨੇ ਦਿਲ ਦੀਆਂ ਦੱਸ ਕੇ ਕਹਿਣਾ ਪਵੇ ਕਿ ਅਗਾਹ ਨਾ ਦੱਸੀ, ਇਹੋ ਜਿਹੀਆਂ ਦਾ ਐਤਬਾਰ ਕਾਹਦਾ। ਬਿਲਕੁਲ, ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਆਪਣੀਆਂ ਨਾ ਦਿਲ ਦੀਆਂ ਗੱਲਾਂ ਸਾਂਝੀ ਕਰ ਦਿੰਦੇ ਹਾਂ ਕਿ ਉਹ ਵਾਲੀਆਂ ਗੱਲਾਂ ਜਿਹੜੀ ਤੁਸੀਂ ਕਹਿੰਦੇ ਆ ਇਹ ਕਿਸੇ ਨੂੰ ਨਾ ਦੱਸੀ, ਅਤੇ ਉਹ ਜਦੋਂ ਦੱਸ ਦਿੱਤੀਆਂ ਜਾਂਦੀਆਂ ਅੱਗੇ ਤੋਂ ਅੱਗੇ ਹੋ ਜਾਂਦੀਆਂ, ਫਿਰ ਉਹਦਾ ਕਾਹਦਾ ਦੱਸਣਾ ਹੈ ਨਾ ਐਤਬਾਰ। ਇਸ ਕਰਕੇ ਆਪਣੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਹੈ ਨਾ ਉਹ ਆਪਣੇ ਕਿਸੇ ਖਾਸ ਦੇ ਨਾਲ ਸਾਂਝੀ ਕਰੋ, ਜਦ ਤੁਹਾਨੂੰ ਪਤਾ ਹੈ ਕਿ ਉਹ ਕਿਸੇ ਨੂੰ ਨਹੀਂ ਦੱਸੇਗਾ। ਉਹ ਕੌਣ ਹੋ ਸਕਦਾ ਦੱਸਾਂ? ਆਇਨੇ ਦੇ ਵਿੱਚ ਆਪਣੇ ਆਪ ਨੂੰ ਹੀ ਦੱਸ ਦਿਓ, ਤੁਹਾਡੇ ਤੋਂ ਵੱਧ ਕੇ ਪਿਆਰਾ ਤੁਹਾਡਾ ਦੋਸਤ ਕੋਈ ਨਹੀਂ ਹੋ ਸਕਦਾ। ਅਗਲਾ ਮੈਸੇਜ ਕਿਹਨਾਂ ਦਾ ਹੈ, ਸੁਣਦੇ ਨੇ ਕੀ ਕਹਿੰਦੇ ਨੇ ਤੇ ਕਿਹਨਾਂ ਦਾ ਮੈਸੇਜ।
2: ਗੁੱਡ ਮਾਰਨਿੰਗ, ਆਦਾਬ, ਸਤਿ ਸ਼੍ਰੀ ਅਕਾਲ, ਨਮਸਕਾਰ
1: ਜੀ।
2: ਮੈਂ ਨਿਰਮਲ ਸਿੰਘ, ਡਿਸਟ੍ਰਿਕਟ ਸਾਂਬਾ, ਤਹਿਸੀਲ ਵਿਜੇਪੁਰ, ਵਿਲੇਜ ਗੜਵਾਲ, ਸਟੇਟ ਜੰਮੂ ਐਂਡ ਕਸ਼ਮੀਰ ਤੋਂ ਗੱਲ ਕਰ ਰਿਹਾ। ਦਿਲ ਆਪਣਾ ਪੰਜਾਬੀ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਰਾਹਿਲ ਮੈਡਮ ਜੀ ਗੱਲ ਕਰ ਰਹੇ ਨੇ ਸਟਰੈਸ ਦੀ। ਬਿਲਕੁਲ ਜੀ, ਜਿਹੜਾ ਸਟਰੈਸ ਆ ਇਹ ਬਹੁਤ ਜ਼ਿਆਦਾ ਜਿਹੜੀ ਲਾਈਫ ਆ ਉਹਨੂੰ ਤਬਾਹ ਕਰ ਰਿਹਾ। ਕਿਤੇ ਨਾ ਕਿਤੇ ਮੈਂ ਵੀ ਇਸੇ ਪ੍ਰੋਬਲਮ ਦਾ ਸ਼ਿਕਾਰ ਹਾਂ ਅਤੇ ਉਹ ਮੈਨੂੰ ਪਤਾ ਹੈ ਮੈਂ ਕਿਸ ਤਰ੍ਹਾਂ ਨਿਕਲਦਾ ਹਾਂ। ਜਾਂ ਤੁਹਾਡਾ ਇੱਕ ਪ੍ਰੋਗਰਾਮ ਹੈ ਲਵ ਯੂ ਜ਼ਿੰਦਗੀ ਜੋ ਸ਼ਾਮ ਨੂੰ 6 ਵਜੇ ਚੱਲਦਾ ਹੈ
1: ਜੀ,
2: ਜਿਹਦੇ 'ਚ ਮੋਟੀਵੇਸ਼ਨਲ ਚੀਜ਼ਾਂ ਮਿਲਦੀਆਂ, ਜਾਂ ਜਿਸ ਤਰ੍ਹਾਂ ਤੁਸੀਂ ਅੱਜ ਖਬਰਾਂ ਪੜ੍ਹੀਆਂ ਉਹਦੇ 'ਚ ਕਈ ਮੋਟੀਵੇਸ਼ਨਲ ਸਟੋਰੀਜ਼ ਮਿਲਦੀਆਂ ਨੇ
1: ਜੀ।
2: ਔਰ ਮੈਂ ਬਲਾਈਂਡ ਹਾਂ 100%, ਮੈਨੂੰ ਦਿਖਦਾ ਨੀਗਾ
1: ਜੀ,
2: ਤੇ ਕਈ ਵਾਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਕੁਛ ਨਹੀਂ ਕਰ ਪਾਊਂਗਾ। ਬਟ ਜਦੋਂ ਮੈਂ ਚੈਲੰਜ ਦੇਖਦਾ ਲਾਈਫ ਦੇ ਵਿੱਚ ਹੋਰ ਵੀ ਲੋਕਾਂ ਦੇ
1: ਜੀ,
2: ਤਾਂ ਮੈਨੂੰ ਇਵੇਂ ਲੱਗਦਾ ਵੀ ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ, ਹੋਰ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਚੈਲੰਜ ਨੇ। ਇਸ ਕਰਕੇ ਆਪਣੇ ਅੰਦਰ ਟੈਲੈਂਟ ਹੋਣਾ ਚਾਹੀਦਾ। ਸੋ ਥੈਂਕ ਯੂ ਰਾਹਿਲ ਮੈਡਮ ਜੀ, ਮੇਰਾ ਵੀ ਮੈਸੇਜ ਪ੍ਰਵਾਨ ਕਰਿਓ, ਧੰਨਵਾਦ ਜੀ
1: ਜੀ। ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਦੇਖ ਨਹੀਂ ਸਕਦੇ, ਪਰ ਦਿਲ ਦੀਆਂ ਅੱਖਾਂ ਵੀ ਨਾਮ ਦੀ ਇੱਕ ਚੀਜ਼ ਹੁੰਦੀ ਹੈ ਨਾ। ਤੁਸੀਂ ਰੇਡੀਓ ਸਾਡਾ ਸੁਣਦੇ ਹੋ, ਸਾਡੇ ਨਾਲ ਜੁੜੇ ਹੋਏ ਹੋ, ਇਹ ਹੋਰ ਵੀ ਸਾਡੇ ਪ੍ਰੋਗਰਾਮਸ ਹੁੰਦੇ ਹੋ ਜਿੱਦਾਂ ਕਿ ਲਵ ਯੂ ਜ਼ਿੰਦਗੀ ਤੁਸੀਂ ਦੱਸਿਆ ਹੈ, ਹੋਰ ਵੀ ਕਈ ਪ੍ਰੋਗਰਾਮ ਇਹੋ ਜਿਹੇ ਜਿਨ੍ਹਾਂ ਵਿੱਚ ਗੱਲਾਂ ਹੁੰਦੀ ਹੈ ਕਿ ਇੱਕ ਜਜ਼ਬਾ ਜਿਹੜਾ ਜਗਾ ਜਾਂਦਾ ਹੈ। ਕਈ ਵਾਰ ਆਪਾਂ ਟਾਈਮ ਦੇ ਟਾਈਮ ਇਹੋ ਜਿਹਾ ਮੂਮੈਂਟ ਆ ਜਾਂਦਾ ਕਿ ਅਸੀਂ ਬਹੁਤ ਲੋਅ ਫੀਲ ਕਰਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਠਹਿਰਾਵ ਆ ਚੁੱਕਾ, ਅੱਗੇ ਵਧਣ ਦੀ ਲੋੜ ਹੈ, ਪਰ ਸਾਨੂੰ ਸਮਝ ਨਹੀਂ ਆਉਂਦਾ ਉਹ ਅੱਗੇ ਵਧੀਏ ਕਿੱਦਾਂ। ਕੋਈ ਸਾਨੂੰ ਆ ਕੇ ਦੱਸੇਗਾ? ਨਹੀਂ, ਸਾਨੂੰ ਆਪਣੇ ਆਪ ਵੇਖਣਾ ਪਏਗਾ। ਕਈ ਵਾਰ ਚਲਦੇ ਚਲਦੇ ਕਿਸੇ ਦੀ ਗੱਲਾਂ ਜਿਹੜੀਆਂ ਸਾਡੇ ਕੰਨਾਂ ਦੇ ਵਿੱਚ ਪੈ ਜਾਂਦੀ ਹੈ ਅਤੇ ਬਸ ਉਹੀ ਸਾਨੂੰ ਦਿਖਾ ਜਾਂਦੀ ਹੈ ਰਾਹ। ਇਸ ਕਰਕੇ ਹਮੇਸ਼ਾ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਤੋਂ ਸਾਨੂੰ ਬਹੁਤ ਸਿੱਖਣਾ ਚਾਹੀਦਾ ਹੈ ਕਿ ਜਿੱਦਾਂ ਦਾ ਇਹਨਾਂ ਨੇ ਮੈਸੇਜ ਕੀਤਾ ਹੈ ਅਤੇ ਦੱਸਿਆ ਹੈ ਕਿ ਕਿੱਦਾਂ ਸਾਡੇ ਰੇਡੀਓ ਦੇ ਪਰਿਵਾਰ ਦੇ ਨਾਲ ਜੁੜੇ ਹੋਏ ਅਤੇ ਸਾਡੀ ਫੈਮਿਲੀ ਦਾ ਇੱਕ ਹਿੱਸਾ ਬਣਿਓ, ਇਸੇ ਤਰ੍ਹਾਂ ਹੀ ਸਾਡੇ ਇੱਕ ਪਰਿਵਾਰ ਦਾ ਹਿੱਸਾ ਬਣੇ ਰਹੋ। ਅਤੇ ਕਈ ਸਾਰੇ ਪ੍ਰੋਗਰਾਮ ਨੇ ਤੁਹਾਡੇ ਲਈ ਜਿਹਨਾਂ ਵਿੱਚ ਤੁਸੀਂ ਆਪਣੀ ਸ਼ਿਰਕਤ ਕਰਦੇ ਰਹੋ, ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀ ਕਰ ਸਕਦੇ ਹੋ, ਜਿੱਦਾਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ।
3: ਦਿਲ ਆਪਣਾ ਪੰਜਾਬੀ FM ਰੇਨਬੋ ਕਿਰਾਏ ਤੋਂ
1: ਜੀ,
3: ਰਵਿੰਦਰ ਕੁਮਾਰ ਕੈਂਬੋ
1: ਜੀ,
3: ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
1: ਆਦਾਬ
3: ਮੈਡਮ ਜੀ, ਅੱਜ ਵਰਲਡ ਫੁੱਟਬਾਲ ਡੇ ਤੇ ਤੁਸੀਂ ਕਿਹਾ ਆਪਣੀਆਂ ਯਾਦਾਂ

नहीं हो सकता, कुछ करो ऐसा ते लाओ चरनी हो। मैं तेनू मुड़ नहीं।

0: ਕਿੱਲਾ ਗਹਿਣੇ ਪਾ ਪਰਦੇਸ਼ ਭੇਜਿਆ, ਮਾਂ ਪਿਓ ਦੇ ਨਾਂ ਚਮਕਾਉਣਿਆ, ਪਾ ਲਿਆ ਟਰਾਲਾ ਤੇਰੇ ਪੁੱਤ ਨੇ, ਬਾਪੂ ਡਾਲਰਾਂ ਦੇ ਢੇਰ ਲਗਾਉਣਿਆ, ਪਾ ਲਿਆ ਟਰਾਲਾ ਤੇਰੇ ਪੁੱਤ ਨੇ, ਬਾਪੂ ਡਾਲਰਾਂ ਦੇ ਢੇਰ ਲਗਾਉਣਿਆ। ਥੈਂਕ ਯੂ, ਧੰਨਵਾਦ ਜੀ, ਸ਼ੁਕਰੀਆ
1: ਜੀ, ਧੰਨਵਾਦ ਮੁਲਤਾਨ ਸਾਹਿਬ ਜੀ। ਤੁਸੀਂ ਆਪਣੀਆਂ ਜਿਹੜੀਆਂ ਸਤਰਾਂ ਲੈ ਕੇ ਹਰ ਵਾਰ ਆਉਂਦੇ ਹੋ, ਅਤੇ ਸਾਨੂੰ ਜਿਹੜਾ ਮੈਸੇਜ ਆਇਆ, ਅਗਲਾ ਮੈਸੇਜ ਆ ਚੁੱਕਾ ਹੈ, ਲਿਖਦੇ ਨੇ ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅੱਜ ਰਾਸ ਬਿਹਾਰੀ ਬੋਸ ਜਯੰਤੀ ਮਨਾਈ ਜਾ ਰਹੀ ਹੈ, ਅਤੇ ਜਿਹਦੇ ਵਿੱਚ ਇੱਕ ਹੋਰ ਜਿਹੜੀ ਖਾਸ ਇਹਨਾਂ ਨੇ ਗੱਲ ਲਿਖੀ ਹੈ ਕਿ ਅੱਜ 25 ਕੋ ਮੈਂ ਆਪਣੀ ਜਯੰਤੀ ਮਨਾਈ ਜਾ ਰਹੀ ਹੈ, ਅਤੇ ਅੱਜ ਵਿਸ਼ਵ ਫੁੱਟਬਾਲ ਦਿਵਸ ਵੀ ਮਨਾਇਆ ਜਾ ਰਿਹਾ, ਅਤੇ ਇਹ ਮੈਸੇਜ ਸਾਨੂੰ ਭੇਜਿਆ ਹੈ ਯਸ਼ਪਾਲ ਧੀਮਾਨ ਅਤੇ ਪੂਰੀ ਧੀਮਾਨ ਫੈਮਿਲੀ ਨੇ, ਜਿਹੜਾ ਕਿ ਭੇਜਿਆ ਹੈ ਮਿਰਜ਼ਾਪੁਰ ਕੁਰੂਕਸ਼ੇਤਰ ਹਰਿਆਣਾ ਤੋਂ। ਇੱਕ ਹੋਰ ਜਿਹੜਾ ਮੈਸੇਜ ਰਹਿ ਗਿਆ ਹੈ, ਜਿਹੜਾ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਆਇਆ ਮੈਸੇਜ ਬਸੰਤ ਸਿੰਘ ਟੇਲਰ ਦਾ ਅਤੇ ਲਵਦੀਪ ਸਿੰਘ ਜੱਸਲ ਦਾ, ਜਿਹੜੇ ਕੁਝ ਸਦਰਾਂ ਲਿਖੀਆਂ, ਸਦਰਾਂ ਤਾਂ ਬਹੁਤ ਲੰਬੀਆਂ ਨੇ, ਚਲੋ ਕੁਝ ਕੁ ਸਦਰਾਂ ਪੜ੍ਹ ਦਿੰਦੇ ਹਾਂ। ਹੱਥ ਜੋੜ ਆਖਾਂ ਗੱਲ ਮੰਨ ਲਈਓ ਵੀਰਿਓ, ਭੈਣਾਂ ਦੇ ਲਾਡਲੇ ਮਾਵਾਂ ਦੇ ਹੀਰਿਓ, ਪੈਰ ਜ਼ੁਲਮ ਵਾਲੇ ਰਾਹ 'ਤੇ ਨਾ ਟਿਕਾਈਓ, ਹਰ ਘਰ ਦੇ ਉਜਾੜ ਦੇ ਹਾੜਾ ਨਸਿਆਂ ਦੇ ਨੇੜੇ ਨਾ ਜਾਇਓ, ਸਿੰਘ ਸਲੱਖਾਂ ਦੇ ਵਾਂਗ ਤੁਸੀਂ ਬਣ ਜਾਓ ਦੌੜਾਗ ਜੀ, ਦਾਰਾ ਸਿੰਘ ਬਣੋ ਬਣੋ ਕੋਹਲੀ ਵਿਰਾਟ ਜੀ, ਧਿਆਨ ਚੰਦ ਵਾਂਗ ਨਾਮ ਚਮਕਾਈਓ, ਇਹ ਘਰ ਦੇ ਉਜਾੜ ਦੇ ਹਾੜਾਂ ਨਸੀਏ 'ਤੇ ਨੇੜੋ ਨਾ ਜਾਇਓ, ਬਣ ਜਾਓ ਸਿੰਗਾਰ ਤੁਸੀਂ ਖੇਡ ਗਰਾਊਂਡ ਦਾ, ਰੱਖਿਓ ਨਾ ਸ਼ੌਂਕ ਪਿਸਟਲ 'ਤੇ ਰੌਂਦ ਦਾ, ਇੰਡੀਅਨ ਆਰਮੀ 'ਚ ਹੋ ਕੇ ਭਰਤੀ ਗੋਰੀ ਬਾਰਡਰ 'ਤੇ ਜਾ ਕੇ ਹੀ ਚਲਾਈਓ, ਇਹ ਘਰ ਦੇ ਉਜਾੜ ਦੇ ਹਾੜਾਂ ਨਸੀਆਂ ਜੀ ਨੇੜੇ ਨਾ ਜਾਇਓ, ਜੱਸਲ ਦਾ ਹੱਥ ਜੋੜ ਆਖੇ ਇੱਕੋ ਗੱਲ ਜੀ, ਨਸਾਂ ਨਹੀਂ ਹੁੰਦਾ ਕਿਸੇ ਮਸਲੇ ਦਾ ਹੱਲ ਜੀ, ਨਾ ਜ਼ਿੰਦਗੀ ਨੂੰ ਦੁੱਖਾਂ ਵਿੱਚ ਪਾਈਓ, ਇਹ ਘਰ ਦੇ ਉਜਾੜ ਨੇ ਹਾੜਾਂ ਨਸੀਏ ਦੇ ਨੇੜੇ ਨਾ ਜਾਇਓ। ਬਿਲਕੁਲ ਸਹੀ ਜੀ। ਲਓ ਜੀ, ਫਿਰ ਇਹ ਆਖਰੀ ਮੈਸੇਜ ਸਾਡੇ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ ਦਾ। ਹੁਣ ਅਸੀਂ ਆਖਰੀ ਮੈਸੇਜ ਦੇ ਨਾਲ ਲਾਸਟ ਗੀਤ ਲਗਾਉਂਦੇ ਹੋਏ, ਮੈਨੂੰ ਆਪਣੀ ਆਜੇ ਦੋਸਤ ਰਾਹੀ ਨੂੰ ਤੁਸੀਂ ਇੱਥੇ ਇਜਾਜ਼ਤ ਨਹੀਂ, ਕਿਉਂਕਿ IPS ਅਗਲੇ ਸਾਡੇ ਜਿਹੜੇ ਐਂਕਰ ਨੇ ਉਹ ਆ ਚੁੱਕੇ ਨੇ ਵਿਹੜੇ ਸਾਡੇ ਯਾਨੀ ਕਿ ਸਟੂਡੀਓ ਦੇ ਵਿੱਚ। ਲਓ ਜੀ, ਫਿਰ ਸਟੂਡੀਓ ਉਹਨਾਂ ਦੇ ਹਵਾਲੇ, ਅਤੇ ਮੈਨੂੰ ਇੱਥੇ ਇਜਾਜ਼ਤ ਦਿਓ। ਨਮਸਕਾਰ।

ਵੀ ਬੰਦਾ ਪੁੱਛੇ ਦੀਵਾਨਾ ਹੀ ਨਾਮ ਰੱਖ ਦਿੱਤਾ ਹੈਗਾ, ਇੰਨੇ ਸੋਹਣੇ ਸੋਹਣੇ ਨਾਮ ਹੈਗੇ ਅੱਜ ਕੱਲ੍ਹ। ਵੈਸੇ ਅੱਜ ਕੱਲ੍ਹ ਜਿਹੜੇ ਬੱਚੇ ਆ ਨਾ, ਉਹਨਾਂ ਦੇ ਨਾਮ ਤਾਂ ਇੰਨੇ ਅਨੋਖੇ ਹੁੰਦੇ ਆ ਨਾ ਕਿ ਬਈ ਸੁਣ ਕੇ ਇੱਦਾਂ ਲੱਗਦਾ ਵੀ ਸਾਡੇ ਟਾਈਮ 'ਤੇ ਇਹ ਨਾਮ ਕਿਉਂ ਨਹੀਂ ਸੀਗੇ। ਕਿਉਂਕਿ ਜਦੋਂ ਵੀ ਆਪਾਂ ਹੁਣ ਆਪਣੇ ਜਨਰੇਸ਼ਨ ਦੇ ਬੰਦੇ ਦੇਖੀਏ, ਉਹਨਾਂ ਦੇ ਸਾਰਿਆਂ ਦੇ ਨਾਮ ਮਿਲਦੇ ਜੁਲਦੇ ਹੁੰਦੇ ਆ। ਸਾਰਿਆਂ ਦੇ ਨਾਮ 'ਚ ਪ੍ਰੀਤ, ਜੀਤ, ਬੀਰ, ਇੰਦਰ ਸਭ ਕੁਛ ਆਉਂਦਾ ਹੈ ਨਾ। ਮੇਰਾ ਵੀ ਇੰਦਰਪ੍ਰੀਤ ਹੈ। ਵੈਲ, ਇਹ ਤਾਂ ਜਿੱਦਾਂ ਨਾ ਟ੍ਰੈਡੀਸ਼ਨ ਹੀ ਚੱਲਦਾ ਸੀਗਾ ਸਾਰਿਆਂ ਦਾ ਨਾਮ ਇੱਦਾਂ ਦਾ ਰੱਖਣਾ। ਹੋਰ ਖਾਸ ਕਰਕੇ ਜੇ ਬੱਚੇ ਦੋ ਤਿੰਨ ਹੋਣ, ਉਹਨਾਂ ਦਾ ਇਕੱਠਾ ਹੀ ਨਾਮ ਰੱਖ ਦੇਣਾ ਹੈਗਾ। ਹੋਰ ਨਿਕਨੇਮ ਵੀ ਇੰਨੇ ਪਿਆਰੇ ਪਿਆਰੇ ਹੁੰਦੇ ਸੀ, ਜਿੰਕੀ, ਪਿੰਕੀ, ਡਿੰਪੀ, ਰਿੰਪੀ, ਪੱਪੂ, ਗੁੱਡੀ, ਆਏ ਮਜ਼ਾ ਹੀ ਆ ਜਾਂਦਾ ਸੀ। ਮਤਲਬ ਆਵਾਜ਼ ਮਾਰ ਕੇ ਇੰਨਾ ਸੋਹਣਾ ਲੱਗਦਾ ਹੁੰਦਾ ਸੀ ਨਾ, ਬੜਾ ਖੁਸ਼ ਹੋ ਜਾਂਦਾ ਸੀ ਦਿਲ। ਪਰ ਹੌਲੀ ਹੌਲੀ ਦੇਖਿਆ ਜਾਵੇ ਨਾ, ਇਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ। ਕੀ ਕਹਿੰਦੇ ਤੁਸੀਂ, ਅੱਜ ਕੱਲ੍ਹ ਜਿਹੜੇ ਨਾਮ ਨੇ ਪਿਆਰੇ ਪਿਆਰੇ ਬਹੁਤ ਹੁੰਦੇ ਨੇ, ਹੋਰ ਜਿਹੜਾ ਤੁਹਾਡਾ ਰੀਅਲ ਨੇਮ ਹੁੰਦਾ ਹੈ ਉਹੀ ਤੁਹਾਡਾ ਨਿਕਨੇਮ ਰੱਖ ਦਿੰਦੇ ਨੇ। ਵੈਸੇ ਤਾਂ ਜੇ ਆਪਣੀ ਗੱਲ ਕਰੀਏ, ਸਾਡੇ ਟਾਈਮ 'ਤੇ ਬੜੇ ਸੋਹਣੇ ਸੋਹਣੇ ਨਾਮ ਹੁੰਦੇ ਸੀਗੇ ਬਈ। ਅੱਜ ਕੱਲ੍ਹ ਦੇ ਜਿਹੜੇ ਆ, ਮੈਂ ਉਹਨਾਂ ਨੂੰ ਕੁਛ ਨਹੀਂ ਕਹਿ ਰਹੀ ਹੈਗੀ, ਉਹ ਵੀ ਸੋਹਣੇ ਨੇ, ਬਟ ਓਲਡ ਇਜ਼ ਗੋਲਡ ਕਹਿੰਦੇ ਨੇ ਨਾ। ਜਿਹੜਾ ਪਿਆਰ ਨਾਲ ਲਿਆ ਹੋਇਆ ਨਾਮ ਹੁੰਦਾ ਹੈ ਨਾ, ਉਹਦੇ ਵਿੱਚ ਅਲੱਗ ਹੀ ਪਿਆਰ ਹੁੰਦਾ ਹੈਗਾ। ਜੇ ਕੋਈ ਗੁੱਸੇ ਨਾਲ ਵੀ ਆਵਾਜ਼ ਮਾਰਦਾ ਸੀ ਨਾ, ਤੁਹਾਡੇ ਜਿਹੜਾ ਛੋਟਾ ਨਾਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਅੱਛਾ ਲੱਗਦਾ ਹੁੰਦਾ ਸੀਗਾ। ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ। ਨਿੱਕੇ ਨਿੱਕੇ ਨਾਮ ਰੱਖ ਦਿੰਦੇ ਨੇ ਅੱਜ ਕੱਲ੍ਹ, ਹੋਰ ਇੰਨੇ ਔਖੇ ਕਿ ਬਈ ਜਿਹੜੇ ਸਾਡੇ ਬਜ਼ੁਰਗ ਨੇ ਨਾ, ਬਜ਼ੁਰਗ, ਉਹਨਾਂ ਤੋਂ ਇਹ ਨਾਮ ਲਈ ਵੀ ਨਹੀਂ ਜਾਂਦੇ ਹੈਗੇ। ਸੋ ਜਿੱਦਾਂ ਜਿੱਦਾਂ ਅੱਗੇ ਅੱਗੇ ਚੇਂਜਸ ਆ ਰਹੇ ਨੇ, ਜਨਰੇਸ਼ਨ ਚੇਂਜ ਹੋ ਰਹੀ ਹੈ, ਸਭ ਕੁਝ ਚੇਂਜਸ ਹੋ ਰਹੇ ਨੇ, ਅਤੇ ਸਾਨੂੰ ਵੀ ਉਹਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਜੇ ਨਹੀਂ ਬਦਲਾਂਗੇ ਨਾ, ਤਾਂ ਫਿਰ ਆਪ ਹੀ ਔਖੇ ਹੋਵਾਂਗੇ। ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਨੇ ਨਾ, ਬਹੁਤ ਆਪਣੇ ਆਪ ਨੂੰ ਬਦਲ ਰਹੇ ਨੇ ਆਪਣੇ ਯੰਗਸਟਰਸ ਦੇ ਨਾਲ, ਅਤੇ ਅੱਛੀ ਗੱਲ ਵੀ ਹੈ। ਜਦੋਂ ਕੋਈ ਚੇਂਜ ਆਉਂਦਾ ਹੈ, ਅੱਛੇ ਲਈ ਆਉਂਦਾ ਹੈ, ਤਾਂ ਉਹਨੂੰ ਜ਼ਰੂਰ ਜ਼ਰੂਰ ਅਪਣਾਉਣਾ ਚਾਹੀਦਾ ਹੈਗਾ। ਵੈਲ, ਜਿਹੜਾ ਤੁਸੀਂ ਹੁਣ ਗੀਤ ਸੁਣਿਆ ਨਾ, ਦੀਵਾਨਾ ਫਿਲਮ ਦਾ ਗੀਤ ਸੀਗਾ, ਅਤੇ ਉਸਨੂੰ ਆਵਾਜ਼ ਦਿੱਤੀ ਸੀ ਅਲਕਾ ਯਾਗਨਿਕ ਅਤੇ ਵਿਨੋਦ ਰਾਠੌੜ ਨੇ। ਸੋ ਅਗਲਾ ਗੀਤ ਬਿਲਕੁਲ ਤਿਆਰ ਬਰ ਤਿਆਰ ਹੈ, ਸੁਣਦੇ ਹਾਂ ਅਤੇ ਫਿਰ ਉਸ ਗੀਤ ਬਾਰੇ ਵੀ ਥੋੜ੍ਹੀ ਬਹੁਤ ਗੱਲ ਕਰਾਂਗੇ।

ਸਾਜਨ ਸਾਜਨ ਫਿਲਮ ਦਾ ਗੀਤ ਹੁਣੇ ਤੁਸੀਂ ਸੁਣਿਆ। ਇਸ ਨੂੰ ਆਵਾਜ਼ ਦਿੱਤੀ ਸੀ ਐਸ ਪੀ ਬਾਲਾ ਸੁਬਰਮਨਿਅਮ ਨੇ। ਬਹੁਤ ਹੀ ਖੂਬ, ਬਹੁਤ ਹੀ ਸੋਹਣਾ, ਪਿਕਚਰਾਈਜ਼ਡ, ਬੜਾ ਪੈਪੀ ਜਿਹਾ, ਨੋਟੀ ਜਿਹਾ, ਨਟਖਟ ਜਿਹਾ ਇਹ ਗੀਤ ਸੀਗਾ। ਦੇਖ ਕੇ ਬੜਾ ਮਜ਼ਾ ਆਉਂਦਾ। ਵੈਸੇ ਤਾਂ ਸੁਣ ਹੀ ਰਹੇ ਸੀ, ਸੁਣ ਕੇ ਉਹ ਜਿਹੜੀ ਪਿਕਚਰਾਈਜੇਸ਼ਨ ਹੈ ਨਾ ਉਹ ਯਾਦ ਆਉਂਦੀ ਹੈਗੀ ਹੈ। ਵੈਸੇ ਮੈਂ ਇੱਕ ਚੀਜ਼ 'ਤੇ ਨੋਟ ਕੀਤੀ ਹੈ, ਜਿਹੜੀਆਂ ਪੁਰਾਣੀਆਂ ਫਿਲਮਾਂ ਸੀਗੀਆਂ ਨਾ ਉਹਦੇ ਵਿੱਚ ਕੋਈ ਵੀ ਗੀਤ ਹੁੰਦਾ ਸੀ, ਉਹਦੇ ਵਿੱਚ ਕੋਈ ਡਾਂਸ ਸਟੈਪਸ ਹੁੰਦੇ ਸੀਗੇ ਅਤੇ ਉਹ ਸਾਨੂੰ ਯਾਦ ਹੋ ਜਾਂਦੇ ਸੀਗੇ, ਕਿਉਂਕਿ ਇੰਨੇ ਸੋਹਣੇ ਹੁੰਦੇ ਸੀ, ਇੰਨੇ ਈਜ਼ੀ

0: ਹੁੰਦੇ ਸੀ ਹੋਰ ਦੇਖਣ ਨੂੰ ਵੀ ਅੱਛੇ ਲੱਗਦੇ ਸੀ। ਹੋਰ ਜੇ ਅੱਜ ਕੱਲ੍ਹ ਦੇ ਡਾਂਸ ਸਟੈਪਸ ਦੀ ਗੱਲ ਕਰੀਏ, ਓਹੋ ਅੱਜ ਕੱਲ੍ਹ ਦਾ ਗੀਤ ਦੇਖ ਕੇ ਤਾਂ ਇੱਦਾਂ ਕਰਦਾ ਹੈ ਕਿ ਬਈ ਅੱਖਾਂ ਹੀ ਬੰਦ ਕਰ ਲਓ, ਕਿਉਂਕਿ ਇੱਦਾਂ ਇੱਦਾਂ ਦੇ ਸਟੈਪਸ ਹੁੰਦੇ, ਕਰਨੇ ਤਾਂ ਕੀ ਹੈ, ਦੇਖਣ ਨੂੰ ਵੀ ਚੰਗੇ ਨਹੀਂ ਲੱਗਦੇ ਹੈਗੇ। ਵੈਲ ਇਹ ਸੱਚਾਈ ਹੈ, ਹੁਣ ਕੁਛ ਨਹੀਂ ਕਰ ਸਕਦੇ, ਸੱਚਾਈ ਹੈਗੀ ਉਹ ਤਾਂ ਮੈਂ ਤੁਹਾਨੂੰ ਦੱਸਣੀ ਹੈਗੀ ਹੈ ਨਾ। ਇਸ ਕਰਕੇ ਜਿਹੜੇ ਪੁਰਾਣੇ ਗੀਤ ਹੁੰਦੇ ਸੀਗੇ ਉਹਦੇ ਵਿੱਚ, ਜਿੱਦਾਂ ਹੁਣ ਆਪਾਂ ਇਗਜ਼ਾਮਪਲ ਲੈ ਲਈਏ ਗੋਵਿੰਦਾ ਅਤੇ ਰਵੀਨਾ ਟੰਡਨ, ਉਹਨਾਂ ਦੇ ਜਿੰਨੇ ਕੁ ਵੀ ਗੀਤ ਆਏ ਨੇ, ਇੰਨੇ ਸੋਹਣੇ ਸੋਹਣੇ ਸਟੈਪਸ, ਈਜ਼ੀ ਸਲੋ ਡਾਂਸਿੰਗ ਐਂਡ ਕਿਆ ਮੂਵਸ, ਮਜ਼ਾ ਹੀ ਆ ਜਾਂਦਾ ਸੀਗਾ। ਮਤਲਬ ਇੱਕ ਤਰ੍ਹਾਂ ਇੱਦਾਂ ਲੱਗਦਾ ਸੀਗਾ ਕਿ ਅੰਦਰੋਂ ਖੁਸ਼ੀ ਆਉਂਦੀ ਸੀ ਉਹ ਸਟੈਪਸ ਕਰਕੇ, ਡਾਂਸ ਕਰਕੇ। ਅੱਜ ਕੱਲ੍ਹ ਤਾਂ ਜੇ ਸਟੈਪਸ ਕਰੀਏ ਤਾਂ ਲੱਕ ਲੁੱਕ ਹਿੱਲ ਜਾਣਾ ਹੈਗਾ ਜਾਂ ਫਿਰ ਗਿੱਟਾ ਗੁੱਟਾ ਮੁੜ ਜਾਣਾ ਹੈਗਾ। ਸੋ ਕਹਿਣ ਦਾ ਭਾਵ ਇਹ ਹੈ, ਕੁਛ ਚੀਜ਼ਾਂ ਪੁਰਾਣੀਆਂ ਓਲਡ ਇਜ਼ ਗੋਲਡ ਹੁੰਦੀਆਂ ਨੇ, ਅਤੇ ਜੇ ਕੁਛ ਨਵੀਆਂ ਚੀਜ਼ਾਂ ਸੋਹਣੀਆਂ ਆ ਜਾਂਦੀਆਂ ਨੇ ਉਹਨਾਂ ਨੂੰ ਅਪਣਾ ਲੈਣਾ ਚਾਹੀਦਾ, ਹੋਰ ਜੇ ਨਵੀਆਂ ਚੀਜ਼ਾਂ ਕੁਛ ਜ਼ਿਆਦਾ ਹੀ ਭੈੜੀਆਂ ਆਉਣ ਲੱਗ ਜਾਣ ਤਾਂ ਫਿਰ ਉਹਨਾਂ ਨੂੰ ਛੱਡ ਕੇ ਪੁਰਾਣਿਆਂ ਵੱਲ ਜ਼ਰੂਰ ਚਲੇ ਜਾਣਾ ਚਾਹੀਦਾ ਹੈਗਾ। ਇਹ ਜਿਹੜਾ ਗੀਤ ਤੁਸੀਂ ਇੰਜੋਏ ਕੀਤਾ ਮੈਨੂੰ ਪਤਾ, ਖੂਬ ਇੰਜੋਏ ਕੀਤਾ, ਪਰ ਹੁਣ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ ਚੱਲਦਾ ਰਹੇਗਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਜੀ ਇਹ ਫਿਲਮ ਦਾ ਨਾਮ ਸੀਗਾ ਇਹ ਦਿਲਗੀ, ਅਤੇ ਇਸ ਗੀਤ ਵਿੱਚ ਜਿਹੜੀ ਆਵਾਜ਼ ਹੈ ਮਿੱਠੀ ਜਿਹੀ, ਇਹ ਸੀ ਲਤਾ ਮੰਗੇਸ਼ਕਰ ਅਤੇ ਕੁਮਾਰ ਸਾਨੂ ਦੀ। ਗੀਤ ਸੁਣ ਕੇ, ਮਿਊਜ਼ਿਕ ਸੁਣ ਕੇ ਇੰਨਾ ਕੁ ਸਕੂਨ ਮਿਲਦਾ, ਇੰਨਾ ਕੁ ਮਜ਼ਾ ਆਉਂਦਾ। ਐਂਡ ਈਵਨ ਇੱਕ ਗੱਲ ਦੱਸਾਂ, ਹਾਸਾ ਵੀ ਬਹੁਤ ਆਉਂਦਾ, ਕਿਉਂਕਿ ਕੁਛ ਗੀਤ ਇੱਦਾਂ ਦੇ ਹੁੰਦੇ ਆ ਜਿਹੜੇ ਸੁਣ ਕੇ ਬੜਾ ਅੰਦਰੋਂ ਦਿਲ ਕਰਦਾ ਹੈ ਕਿ ਵੀ ਆ ਜ਼ੋਰ ਦੀ ਹੱਸ ਲਈਏ। ਹੁਣ ਗੀਤ ਦੇ ਵਿੱਚ ਬੋਲ ਤਾਂ ਬਹੁਤ ਅੱਛੇ ਹੁੰਦੇ ਨੇ, ਆ ਜਿੱਦਾਂ ਹੁਣੀ ਥੋੜ੍ਹੀ ਜਿਹੀ ਚੱਲ ਰਹੀ ਸੀ ਨਾ ਨੋਕ ਝੋਕ, ਇੱਕ ਲਾਈਨ ਬੋਲ ਰਹੇ ਸੀ ਲਤਾ ਮੰਗੇਸ਼ਕਰ, ਇੱਕ ਲਾਈਨ ਕੁਮਾਰ ਸਾਨੂੰ, ਉਹ ਨੋਕ ਝੋਕ ਜਿਹੜੀ ਚੱਲ ਰਹੀ ਸੀ ਨਾ, ਉਹ ਸੁਣ ਕੇ ਇੰਨਾ ਕੁ ਮਜ਼ਾ ਆਇਆ ਨਾ। ਹੋਰ ਅੱਜ ਕੱਲ੍ਹ ਦੇ ਗੀਤਾਂ ਦੇ ਵਿੱਚ ਨਾ ਇਹ ਜਿਹੜੀ ਚੀਜ਼ ਹੈ ਨਾ ਉਹ ਮਿਸਿੰਗ ਹੈਗੀ ਹੈ, ਬਹੁਤ ਹੀ ਜ਼ਿਆਦਾ ਮਿਸਿੰਗ ਹੈਗੀ ਹੈ। ਪੁਰਾਣੇ ਗੀਤ ਸੁਣ ਕੇ ਦਿਲ ਇੰਨਾ ਕੁ ਜ਼ਿਆਦਾ ਖੁਸ਼ ਹੋ ਜਾਂਦਾ ਹੈ, ਅਤੇ ਈਵਨ ਤੁਹਾਡੀ ਮੈਮਰੀਜ਼ ਕਈ ਜੁੜੀਆਂ ਹੁੰਦੀਆਂ, ਕੁਛ ਗੀਤਾਂ ਦੇ ਨਾਲ ਇੰਨੀਆਂ ਮੈਮਰੀਜ਼ ਜੁੜੀਆਂ ਹੁੰਦੀਆਂ ਨਾ ਕਿ ਤੁਹਾਨੂੰ ਯਾਦ ਆ ਜਾਂਦਾ ਉਹ ਇੰਸੀਡੈਂਟ। ਹੁਣ ਕਈ ਵਾਰੀ ਆਪਾਂ ਜਦੋਂ ਦੇਖਦੇ ਹੈਗੇ ਆਪਣੀ ਵਿਆਹ ਵਾਲੀ ਸੀ ਡੀ, ਉਹ ਵੈਸੇ ਤਾਂ ਕੋਈ ਵੀ ਨਹੀਂ ਦੇਖਦਾ ਮੁੜ ਕੇ ਆਪਣੇ ਵਿਆਹ ਵਾਲੀ ਸੀ ਡੀ, ਮੈਨੂੰ ਪਤਾ ਨਾ, ਮੇਰੀ ਗੱਲ ਨਾਲ ਐਗਰੀ ਕਰਦੇ ਹੋ ਨਾ? ਹਾਂ, ਮੈਨੂੰ ਪਤਾ। ਸੋ ਉਹਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਗੀਤ ਪਹਿਲਾਂ ਪਾਉਂਦੇ ਸੀਗੇ। ਸੋ ਕਈ ਵਾਰੀ ਯਾਦ ਆ ਜਾਂਦਾ ਕਿ ਉਹ ਇਹ ਵਾਲਾ ਗੀਤ ਤਾਂ ਉਦੋਂ ਸੀਗਾ ਜਦੋਂ ਅਸੀਂ ਬਰਾਤ ਲੈ ਕੇ ਜਾਂਦੇ ਪਏ ਸੀ ਰਸਤੇ ਦੇ ਵਿੱਚ, ਇਹ ਵਾਲਾ ਗੀਤ ਉਦੋਂ ਲਾਇਆ ਸੀ ਜਦੋਂ ਮੇਰੀ ਐਂਟਰੀ ਹੋਈ ਸੀ, ਯਾਦ ਹੈ ਨਾ? ਇਹੀ ਹੁੰਦੀ ਹੈ ਚੀਜ਼, ਕੁਛ ਗੀਤ ਦਿਲ ਦੇ ਇੰਨੇ ਕਰੀਬ ਹੁੰਦੇ ਨੇ ਨਾ ਕਿ ਮਜ਼ਾ ਹੀ ਆ ਜਾਂਦਾ ਸੁਣ ਕੇ। ਪੁਰਾਣੀਆਂ ਯਾਦਾਂ ਜਿਹੜੀਆਂ ਨਾ ਹੋਰ ਤਾਜ਼ਾ ਹੋ ਜਾਂਦੀਆਂ ਨੇ। ਮੇਰੀ ਕੋਈ ਯਾਦ ਤਾਜ਼ਾ ਨਹੀਂ ਹੋਈ ਕਿਉਂਕਿ ਮੈਂ ਤਾਂ ਨੋਰਮਲੀ ਸੁਣਿਆ ਸੀ ਇਹ ਗੀਤ। ਵੈਲ, ਅਗਲਾ ਗੀਤ ਸੁਣਦੇ ਹਾਂ, ਕੀ ਪਤਾ ਤੁਹਾਡੀਆਂ ਯਾਦਾਂ ਹੋਰ ਤਾਜ਼ੀਆਂ ਹੋ ਜਾਣ। ਇੰਜੋਏ ਕਰਦੇ ਹਾਂ ਇਸ ਗੀਤ ਨੂੰ, ਵਧੀਆ ਜਿਹਾ ਗੀਤ ਆ ਰਿਹਾ। ਪਰ ਕੀ ਕਰੀਏ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ, ਬ੍ਰੇਕ ਕਹਿ ਰਹੀ ਹੈ, ਥੋੜ੍ਹੀ ਬ੍ਰੇਕ ਲਗਾਓ। ਓਕੇ ਜੀ।

ਯੈਸ ਯੈਸ ਬਿਲਕੁਲ, ਇੱਦਾਂ ਦੇ ਮੁਹਾਵਰੇ ਸੁਣ ਕੇ ਬੜਾ ਮਜ਼ਾ ਹੀ ਆਉਂਦਾ ਹੁੰਦਾ ਸੀਗਾ। ਕਿੱਥੇ ਗਈਆਂ ਉਹ ਗੱਲਾਂ, ਸਭ ਕੁਛ ਹੈਗਾ ਇੱਥੇ ਹੀ ਹੈ, ਬਸ ਅਸੀਂ ਯੂਜ਼ ਨਹੀਂ ਕਰਦੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਸਿਖਾਓ ਮੁਹਾਵਰੇ, ਆਪਣੇ ਆਪ ਬੋਲਣਗੇ, ਉਹਨਾਂ ਦੇ ਸਾਹਮਣੇ ਪੰਜਾਬੀ 'ਚ ਗੱਲ ਕਰੋ, ਇੰਗਲਿਸ਼ 'ਚ ਗੱਲ ਕਰੋ, ਪਰ ਜਿਹੜਾ ਸਵਾਦ ਮੁਹਾਵਰਾ ਪੰਜਾਬੀ 'ਚ ਬੋਲ ਕੇ ਆਉਂਦਾ ਹੈ ਨਾ, ਉਹ ਇੰਗਲਿਸ਼ ਵਿੱਚ ਬੋਲ ਕੇ ਤਾਂ ਆਉਂਦਾ ਹੀ ਨਹੀਂ ਹੈਗਾ। ਤੁਸੀਂ ਟਰਾਈ ਕਰਕੇ ਦੇਖਿਓ ਕਦੀ। ਫਿਲਹਾਲ ਮੈਂ ਪਲੇ ਕਰਨ ਲੱਗੀ ਇੱਕ ਸੋਹਣਾ ਜਿਹਾ ਗੀਤ, ਇੰਜੋਏ ਕਰਦੇ ਹਾਂ ਗੀਤ ਬਹਾਰ ਪ੍ਰੋਗਰਾਮ 'ਚ, ਕਿਉਂਕਿ ਗੀਤਾਂ ਦੀ ਬਹਾਰ ਲੈ ਕੇ ਆਈ ਹੋਈ ਹਾਂ ਮੈਂ। ਸੋ ਅਗਲਾ ਜਿਹੜਾ ਗੀਤ ਹੈ ਕਿੰਨੀਆਂ ਕੁ ਬਹਾਰਾਂ ਲਾਉਂਦਾ ਹੈ, ਇਹ ਤਾਂ ਜਦੋਂ ਤੁਸੀਂ ਸੁਣੋਗੇ ਉਦੋਂ ਪਤਾ ਲੱਗੇਗਾ। ਹੋਰ ਮੈਨੂੰ ਪਤਾ ਜਦੋਂ ਮੈਂ ਚੁੱਪ ਕਰੂੰਗੀ ਤਾਂ ਉਦੋਂ ਗੀਤ ਪਲੇ ਹੋਏਗਾ। ਹੁਣ ਤੁਸੀਂ ਸੋਚ ਰਹੇ ਹੋਗੇ ਵੀ ਚੁੱਪ ਹੀ ਕਰ ਜਾ ਥੋੜ੍ਹੀ ਦੇਰ ਲਈ। ਓਕੇ।

ਵੈਸੇ ਇੱਕ ਗੱਲ ਕਵਾਂ, ਨਜ਼ਰ ਤਾਂ ਲੱਗੀ ਹੀ ਹੋਈ ਹੈਗੀ ਹੈ, ਸਪੈਸ਼ਲੀ ਜੇ ਮੈਂ ਕੁੜੀਆਂ ਦੀ ਗੱਲ ਕਰਾਂ, ਬਹੁਤ ਹੀ ਇੱਦਾਂ ਦੀਆਂ ਗੱਲਾਂ ਜਾਂ ਫਿਰ ਨਿਊਜ਼ ਸੁਣਨ ਨੂੰ ਮਿਲਦੀਆਂ ਕਿ ਦਿਲ ਬਹੁਤ ਦੁਖੀ ਹੁੰਦਾ, ਨਜ਼ਰ ਲੱਗ ਗਈ ਹੈ। ਇਹ ਜਿਹੜੀ ਗੀਤ ਵਿੱਚ ਕੁਛ ਲਾਈਨਾਂ ਸੀਗੀਆਂ ਨਾ, ਉਹ ਸੁਣ ਕੇ ਲੱਗਦਾ ਹੈ ਕਿ ਹਾਂਜੀ ਗਲਤ ਹੋ ਰਿਹਾ, ਬਹੁਤ ਕੁਛ ਗਲਤ ਹੋ ਰਿਹਾ। ਸੋ ਕੁੜੀਆਂ ਜਿਹੜੀਆਂ ਨੇ ਨਾ, ਉਹਨਾਂ ਨੇ ਬਾਹਰ ਤਾਂ ਜਾਣਾ ਹੀ ਹੈ, ਕੰਮ ਕਰਨਾ ਹੈ, ਬਿਜ਼ਨਸ ਕਰਨਾ ਹੈਗਾ, ਹੋਰ ਬਥੇਰੇ ਕੰਮ ਹੁੰਦੇ ਨੇ, ਹਰ ਟਾਈਮ ਕਿਸੇ ਨੂੰ ਨਾਲ ਤਾਂ ਲਿਜਾ ਨਹੀਂ ਸਕਦੀਆਂ। ਬਟ ਆਪਣੀ ਸੇਫਟੀ ਜਿਹੜੀ ਆਪਣੇ ਹੱਥ ਵਿੱਚ ਹੈ, ਖਾਸ ਕਰਕੇ ਗਰਲਸ ਨੂੰ ਮੈਂ ਕਹੂੰਗੀ ਕਿ ਆਪਣੇ ਪਰਸ ਵਿੱਚ, ਆਪਣੇ ਬੈਗ ਦੇ ਵਿੱਚ ਪੈਪਰ ਸਪਰੇਅ ਜਿਹੜੀ ਆ ਉਹ ਜ਼ਰੂਰ ਰੱਖਣ, ਕੋਈ ਨਿੱਕੀ ਮੋਟੀ ਚੀਜ਼ ਤਿੱਖੀ ਜਿਹੜੀ ਹੁੰਦੀ ਹੈ ਉਹ ਜ਼ਰੂਰ ਰੱਖਣ, ਫੋਰ

ਆਪਣੀ ਸੇਫਟੀ ਦੇ ਲਈ ਬਹੁਤ ਜ਼ਰੂਰੀ ਹੈ। ਮੈਂ ਇੱਕ ਇੰਟਰਵਿਊ ਦੇਖੀ ਸੀ ਬਿਪਾਸ਼ਾ ਬਾਸੂ ਦੀ, ਜਦੋਂ ਉਹ ਸਟਰਗਲਿੰਗ ਟਾਈਮ ਦੇ ਵਿੱਚ ਸੀਗੇ, ਸਟਾਰਟਿੰਗ ਦੇ ਵਿੱਚ ਮੂਵੀਜ਼ ਵਿੱਚ ਜਦੋਂ ਕੰਮ ਕਰਨਾ ਸ਼ੁਰੂ ਕੀਤਾ, ਸਟਰਗਲ ਬਹੁਤ ਕੀਤਾ। ਉਹਨਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਸੀਗਾ ਕਿ ਜਦੋਂ ਵੀ ਮੈਂ ਬਾਹਰ ਜਾਂਦੀ ਹੁੰਦੀ ਸੀ ਕਿਤੇ ਵੀ, ਮੈਂ ਆਪਣੇ ਪਰਸ ਦੇ ਵਿੱਚ ਇੱਕ ਹਥੌੜਾ ਰੱਖਦੀ ਹੁੰਦੀ ਸੀ, ਯੈਸ ਥੋੜ੍ਹੀ ਜਿਹਨੂੰ ਕਹਿੰਦੇ ਹੈਮਰ, ਉਹ ਰੱਖਦੀ ਹੁੰਦੀ ਸੀ ਆਪਣੀ ਸੇਫਟੀ ਦੇ ਲਈ। ਸੋ ਕੁੜੀਓ, ਆਪਣੀ ਸੇਫਟੀ ਆਪਣੇ ਹੱਥ ਹੈ, ਹੋ ਸਕੇ ਤਾਂ ਕੁਛ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ ਆਪਣੇ ਕੋਲ ਜ਼ਰੂਰ ਰੱਖੋ। ਆਪਾਂ ਲਿਪਸਟਿਕ, ਪਰਫਿਊਮ, ਕਿੰਨੀਆਂ ਸਾਰੀਆਂ ਚੀਜ਼ਾਂ ਰੱਖਦੇ ਹਾਂ ਨਾ, ਪਰ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਪੈਪਰ ਸਪਰੇ ਅਤੇ ਨਾਲ ਕੋਈ ਤਿੱਖੀ ਚੀਜ਼। ਹੁਣ ਤਿੱਖੀ ਚੀਜ਼ ਤੋਂ ਤੁਸੀਂ ਸਮਝ ਜਾਓ ਕੀ ਰੱਖ ਸਕਦੇ ਹੋ। ਸੋ ਆਪਣਾ ਧਿਆਨ ਆਪ ਰੱਖਣਾ ਪੈਂਦਾ ਹੈ। ਸੋ ਰੱਬ ਸਾਰਿਆਂ ਦੇ ਨਾਲ ਹੈ, ਬਟ ਧਿਆਨ ਆਪਣਾ ਰੱਖਣਾ ਬਹੁਤ ਜ਼ਰੂਰੀ ਹੈ। ਅਗਲਾ ਗੀਤ ਇੰਜੋਏ ਕਰਦੇ ਹਾਂ। ਪ੍ਰੋਗਰਾਮ ਗੀਤ ਬਾਹਰ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ, ਅਤੇ ਸਿਰਫ 15 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਏਗਾ ਪੰਜਾਬੀ ਤੜਕਾ ਫੋਨ ਇਨ ਪ੍ਰੋਗਰਾਮ, ਜਿਹਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਦੇ ਹੋ। ਸੋ ਨੰਬਰ ਜਿਹੜਾ ਤੁਸੀਂ ਨੋਟ ਕਰ ਲਓ, 0181 23 44, ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣੀ ਫਰਮਾਇਸ਼ੀ ਗੀਤ ਜਿਹੜਾ ਹੈ ਪੰਜਾਬੀ ਗੀਤ ਸੁਣ ਸਕਦੇ ਹੋ 11 ਵਜੇ। ਸੋ ਅਗਲਾ ਗੀਤ ਪੇਸ਼ ਹੈ ਜੀ, ਆ ਰਿਹਾ ਆ ਰਿਹਾ ਆ ਰਿਹਾ, ਪਹੁੰਚ ਰਿਹਾ ਪਹੁੰਚ ਰਿਹਾ, ਇਹ ਆ ਪਹੁੰਚ ਗਿਆ।

ਜੀ ਦੋਸਤੋ, ਹੁਣ ਜਿਹੜਾ ਗੀਤ ਸੁਣਿਆ ਤੁਸੀਂ, ਫਿਲਮ ਦਾ ਨਾਮ ਸੀ ਰਾਜਾ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਨੇ। ਵੀ ਸਮਾਂ ਘੱਟ ਰਹਿ ਗਿਆ, ਪ੍ਰੋਗਰਾਮ ਫਟਾਫਟ ਖਤਮ ਹੀ ਹੋਣ ਲੱਗਾ ਹੈ। ਪ੍ਰੋਗਰਾਮ ਦਾ ਆਖਰੀ ਗੀਤ ਤੱਕ ਅਸੀਂ ਪਹੁੰਚ ਹੀ ਗਏ ਹੈਗੇ। ਇੰਨੀਆਂ ਗੱਲਾਂ ਕੀਤੀਆਂ, ਕੁਛ ਹਾਸੇ ਵਾਲੀਆਂ, ਕੁਛ ਸੀਰੀਅਸ, ਬੜਾ ਮਜ਼ਾ ਆਇਆ ਮੈਨੂੰ ਤਾਂ, ਤੁਹਾਨੂੰ ਵੀ ਆਇਆ ਹੀ ਹੋਣਾ ਹੈਗਾ ਮੈਨੂੰ ਪਤਾ ਹੈ। ਫਿਲਹਾਲ ਆ ਰਿਹਾ ਇੱਕ ਹੋਰ ਗੀਤ, ਫਿਲਮ ਦਾ ਨਾਮ ਹੈ ਰੰਗ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਨੇ।

ਜੀ ਦੋਸਤੋ, ਇਸ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ, ਅਤੇ ਪ੍ਰੋਗਰਾਮ ਗੀਤ ਬਹਾਰ ਇੱਥੇ ਖਤਮ ਕਰਨੇ, ਪਰ ਤੁਸੀਂ ਕਿਤੇ ਨਹੀਂ ਜਾਣਾ, ਇੰਜੋਏ ਕਰਨਾ ਇਸ ਗੀਤ ਨੂੰ, ਅਤੇ 11 ਵਜੇ FM ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵੋਗੇ, ਤਾਂ ਉਸ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਤੜਕਾ।

ਚੱਕ ਲਿਆ ਟੋਲੀ ਤੁਸੀਂ ਫੋਨ ਫਟਾਫਟ ਨੰਬਰ ਮਿਲਾਓ 0181-2143-174 ਪ੍ਰੋਗਰਾਮ ਪੰਜਾਬੀ ਤੜਕਾ ਸ਼ੁਰੂ ਹੋ ਗਿਆ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਇੰਤਜ਼ਾਰ ਕਰ ਰਹੀ ਹਾਂ ਕਿ ਜਲਦੀ ਜਲਦੀ ਨੰਬਰ ਮਿਲਾ ਕੇ ਪਹੁੰਚੋ ਅਤੇ ਤੁਹਾਡੀ ਹੀ ਫਰਮਾਇਸ਼ ਦਾ ਗੀਤ ਪਲੇ ਕੀਤਾ ਜਾਏਗਾ ਇੰਤਜ਼ਾਰ ਕਰਦੇ ਹਾਂ ਅਤੇ ਨਾਲ ਨਾਲ ਇੰਜੋਏ ਕਰਦੇ ਹਾਂ ਜੋਰਡਨ ਸੰਧੂ ਦੀ ਆਵਾਜ਼ 'ਚ ਇਸ ਗੀਤ ਨੂੰ

0: ਜੀ ਦੋਸਤੋ, ਇਹ ਤਾਂ ਨਹੀਂ ਪਤਾ ਕਿਹੜਾ ਸੁਰਮਾ ਪਾਉਂਦੀ ਹੈ, ਉਹ ਤਾਂ ਹੁਣ ਤੁਸੀਂ ਆਪ ਹੀ ਪੁੱਛ ਲਓ ਜਿੱਦਾਂ ਇਹ ਗੀਤ ਗਾ ਕੇ ਪੁੱਛ ਰਹੇ ਨੇ। ਫਿਲਹਾਲ ਦੀ ਘੜੀ ਪਹਿਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਲਵਿੰਦਰ ਸਿੰਘ
0: ਬੋਲਦਾ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਤੁਹਾਡਾ ਵੀ ਜੀ।
0: ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਸ਼ੌਕ ਕੀ ਹੈਗੇ ਆ?
1: ਸਾਡਾ ਸ਼ੌਕ ਜੀ,
0: ਹਾਂਜੀ ਹਾਂਜੀ,
1: ਮੇਰਾ ਜੀ ਡੈਰੀ ਪਸ਼ੂਆਂ ਦਾ ਸ਼ੌਕ ਹੈ।
0: ਅੱਛਾ ਜੀ, ਤੇ ਉਹਨਾਂ ਦਾ ਖੂਬ ਧਿਆਨ ਰੱਖਦੇ ਹੋ?
1: ਬਿਲਕੁਲ ਜੀ, ਬਿਲਕੁਲ।
0: ਤੇ ਅੱਜ ਗੀਤ ਕਿਹੜਾ ਸੁਣੋਗੇ?
1: ਮਾਨ ਸਾਡਾ
0: ਜ਼ਰੂਰ ਜੀ ਤੁਹਾਡੇ ਲਈ ਗੀਤ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਮੈਡਮ ਜੀ।
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਪਲੇ ਕਰਨ ਲੱਗੀ ਹਾਂ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਚਾਹੁੰਦੇ ਹੋ, 0181 243174 ਨੰਬਰ ਮਿਲਾ ਕੇ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇੱਕ ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼

0: ਜੀ ਦੋਸਤੋ, ਪੰਜਾਬੀ ਤੜਕਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਸੋਹਣਾ ਜਿਹਾ ਗੀਤ ਚੱਲ ਰਿਹਾ ਸੀ ਹਰਜੀਤ ਹਰਮਨ ਦੀ ਆਵਾਜ਼ 'ਚ, ਹੁਣ ਸੁਣਦੇ ਹਾਂ ਕਿ ਅਗਲੀ ਆਵਾਜ਼ ਕਿਹੜੇ ਦੋਸਤ ਦੀ ਹੈ। ਹੈਲੋ,
1: ਜਿਸ ਮੈਡਮ ਕਾ ਥਾ ਹਮਕੋ ਇੰਤਜ਼ਾਰ, ਵੋ ਮੈਡਮ ਆਜ ਆ ਗਈ ਪ੍ਰੋਗਰਾਮ ਮੇਂ, ਔਰ ਲੱਗ ਗਿਆ ਹਮਾਰਾ ਵੀ ਫੋਨ, ਸਭ ਕੇ ਚਿਹਰੇ ਪਰ ਆ ਗਈ ਨਿਖਾਰ ਮੈਡਮ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ। ਇੰਟਰੋਡਕਸ਼ਨ ਇੰਟਰੋਡਕਸ਼ਨ ਦੇ ਦਿਓ, ਵੈਸੇ ਸਾਰਿਆਂ ਨੂੰ ਪਤਾ।
1: ਸਤੀਸ਼ ਕੁਲਿਆਣੀ, ਮਾਰਕੀਟ ਦਿਲਕੁਸ਼ਾ ਤੇ ਸ਼ਹਿਰ ਜਲੰਧਰ
0: ਬਈ ਇੱਦਾਂ ਹੀ ਆ, ਤੁਸੀਂ ਜਿੰਨਾ ਉਹਨਾਂ ਦੇ ਬਾਰੇ ਗੱਲ ਕਰਦੇ ਹੋ ਨਾ, ਪਤਾ ਲੱਗ ਜਾਂਦਾ।
1: ਬਿਲਕੁਲ, ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ,
0: ਬਿਲਕੁਲ
1: ਕਭੀ ਖੁਸ਼ਬੂ ਆ ਨਹੀਂ ਸਕਤੀ
0: ਕਾਗਜ ਕੇ ਫੂਲੋਂ ਸੇ। ਅੱਛਾ ਚਲੋ, ਇਹ ਦੱਸੋ ਕਿ ਤੁਹਾਡਾ ਬਚਪਨ ਦੇ ਵਿੱਚ ਕੀ ਨਿੱਕਾ ਨਾਮ ਰੱਖਿਆ ਸੀ ਤੁਹਾਡੇ ਘਰ ਦੇ?
1: ਮੈਡਮ ਮੇਰੇ ਬੜੇ ਨਾਮ ਰੱਖੇ ਸੀ।
0: ਅੱਛਾ ਜੀ,
1: ਕਿਉਂਕਿ ਮੈਂ ਨਾ ਕਾਫੀ ਸਾਲਾਂ ਬਾਅਦ ਹੋਇਆ ਸੀ
0: ਜੀ।
1: ਕੋਈ ਮਨ ਕਹਿੰਦਾ ਸੀ ਚੰਨਾ ਚੰਨ,
0: ਅੱਛਾ ਜੀ
1: ਮੇਰਾ ਚੰਨ
0: ਜੀ।
1: ਕੋਈ ਮਨ ਕਹਿੰਦਾ ਸੀ ਹੀਰਾ, ਮੇਰਾ ਹੀਰਾ। ਕੋਈ ਮਨ ਕਹਿੰਦਾ ਸੀ ਮੋਤੀ, ਨੀ ਕਹਿੰਦਾ ਸੀ ਮੈਂ ਸੰਭੋ ਉਹਦੀ ਕਹਿਣਾ, ਤੇ ਕੋਈ ਕਹਿੰਦਾ ਸੀ ਬਾਕੀ ਸਟੇਜ ਕਹਿੰਦਾ ਸੀ ਜੀ। ਇਹੀ ਨਾਮ ਸੀ ਦੋ ਦਿਨ, ਕੋਈ ਚੰਨ ਕੋਈ ਹੀਰਾ ਕੋਈ ਮੋਤੀ।
0: ਕਿਆ ਬਾਤ ਹੈ, ਬਹੁਤ ਹੀ
1: ਨਾਮ ਸੀ ਜੀ, ਇਦਾਂ
0: ਨਯਾਬ ਨਾਮ ਰੱਖੇ ਨੇ।
1: ਪਹਿਲੇ ਬਜ਼ੁਰਗ ਸੀ ਨਾ
0: ਜੀ ਜੀ ਜੀ,
1: ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ, ਇਦਾਂ ਦਾਦੀ ਦਾਦਾ ਅੱਜ ਕੱਲ੍ਹ ਹੈ ਹੀ ਨੀ, ਦਾਦੀ ਦਾਦੇ ਕੋਲ ਰਹਿੰਦੇ ਨੀ
0: ਜੀ,
1: ਇਕੱਲੇ ਇਕੱਲੇ ਰਹਿ ਗਏ, ਬੱਚਿਆਂ ਨੂੰ ਪਿਆਰ ਬਾਰੇ ਪਤਾ ਹੀ ਨੀ।
0: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
1: ਬਹੁਤ ਪਿਆਰ ਮਿਲਦਾ ਸੀ ਨਾਨੇ ਨਾਨੀਆਂ ਕੋਲ, ਬੱਚੇ ਹੁਣ ਤਾਂ ਬੱਚੇ ਇਕੱਲੇ ਇਕੱਲੇ ਹੋ ਗਏ ਜੀ, ਬਹੁਤ ਮੁਸ਼ਕਲ ਹੋ ਗਈ ਪਰਿਵਾਰਾਂ ਵਾਸਤੇ।
0: ਹਾਂ, ਇਹ ਤਾਂ ਹੈ,
1: ਬੱਚੇ ਬਾਹਰ ਚਲੇ ਗਏ
0: ਜੀ,
1: ਤੇ ਇਸ ਕਰਕੇ ਬੱਚਿਆਂ ਨੂੰ ਪਿਆਰ ਨਹੀਂ ਮਿਲ ਰਿਹਾ ਹੁਣ। ਇਹਦਾ ਸੀ ਜਦੋਂ ਹੋਈ ਸੀ ਮੈਡਮ, ਇੱਕ ਸਾਡੀ ਮੰਮੀ ਨੂੰ ਪਤਾ ਨਹੀਂ ਲੱਗਦਾ ਕਦੋਂ ਪਾਲ ਕੇ ਵੱਡੇ ਹੋ ਗਏ ਅਸੀਂ।
0: ਇਹ ਸਹੀ ਗੱਲ ਹੈ,
1: ਕਦੀ ਕੋਈ ਚੱਕ ਕੇ ਲੈ ਜਾਂਦਾ ਸੀ, ਕਦੀ ਨਾਨੀ ਲੈ ਜਾ ਰਹੀ, ਕਦੀ ਦਾਦੀ ਲੈ ਜਾ ਰਹੀ, ਇੰਨਾ ਚਾਅ ਹੁੰਦਾ ਸੀ।
0: ਉਹੀ ਨਾ,
1: ਜਿਹੜਾ ਦਿਲ ਕਹਿੰਦਾ ਸੀ ਉਹੀ ਨਾਮ ਰੱਖ ਲੈਂਦਾ ਸੀ
0: ਜੀ। ਬਿਲਕੁਲ ਸਹੀ ਗੱਲ ਹੈ, ਇਹ ਹੁਣ ਤਾਂ ਹੀ ਅੱਜ ਕੱਲ੍ਹ ਇਹ ਜਿਹੜੇ ਨਾਮ ਨੇ ਨਾ, ਇਹ ਮੁੱਕ ਗਏ ਨੇ। ਅੱਜ ਕੱਲ੍ਹ ਨਾਮ ਇੱਦਾਂ ਦੇ ਹੁੰਦੇ ਹੀ ਨਹੀਂ, ਸੁਣਨ ਨੂੰ ਮਿਲਦੇ ਹੀ ਨਹੀਂ।
1: ਅੱਜ ਕੱਲ੍ਹ ਦੇ ਨਾਮ ਮੈਨੂੰ ਪਤਾ ਨਹੀਂ ਲੱਗਦਾ ਜੀ ਕੀ ਬੋਲਦੇ ਨੇ।
0: ਹਾਂਜੀ,
1: ਹੈਰੀ ਉਹ ਸਾਡੀ ਉਹ ਛੋਟੀ ਗੁੜੀ ਹੋਈ, ਉਹਦਾ ਨਾਮ ਹੈ ਪਤਾ ਨਹੀਂ, ਮੈਨੂੰ ਕਹਿਣਾ ਨਹੀਂ ਆਉਂਦਾ। ਬਾਹਰ ਹੈਗੀ ਤੇ ਉਹ ਕਹਿੰਦੀ ਨਾਨੂੰ ਏਦਾਂ ਬੋਲੋ, ਮੈਂ ਕਿਹਾ ਮੇਰੇ ਕੋਲ ਨੀ ਬੋਲਿਆ, ਬੜਾ ਮੁਸ਼ਕਲ ਹੈ।
0: ਚਲੋ, ਬਹੁਤ ਅੱਛਾ ਲੱਗਿਆ ਗੱਲ ਕਰਕੇ। ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਲਾ ਦੋ ਜੀ ਤੁਸੀਂ ਅੱਜ, ਉਹਦਾ ਲਾ ਦੋ ਜੀ ਬੰਦਾ ਬਾਂਝਾ ਦਿਲਾਂ ਦੇ ਜਾਣੀਆਂ।
0: ਜ਼ਰੂਰ ਜੀ, ਤੁਹਾਡੇ ਲਈ ਪਲੇ ਕਰਨ ਲੱਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਆ ਰਿਹਾ ਜੀ ਗੀਤ ਗੈਰੀ ਸੰਧੂ ਦੀ ਆਵਾਜ਼ 'ਚ। ਜੇ ਤੁਸੀਂ ਵੀ ਆਪਣੀ ਆਵਾਜ਼ ਜਿਹੜੀ ਇੱਥੇ ਤੱਕ ਪਹੁੰਚਾਉਣੀ ਹੈ ਤਾਂ ਫਟਾਫਟ ਨੰਬਰ ਮਿਲਾ ਲਓ 0181 23 42 174।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in।
2: ਹਰ ਘਰ ਸੂਰਿਆ ਘਰ।

0: वेलकम बैक फ्रेंड्स, प्रोग्राम पंजाबी तड़का बिल्कुल चल रहा है तुहाड़े अपने फेवरेट चैनल 102.7 मेगाहर्ट्ज़ एफएम रेनबो ते मैं तुहाडी दोस्त सिंदरप्रीत सिरा ते अगले दोस्त केड़े पहुंचे ने साडे कोल गल करदे हां। हेलो
1: हेलो
0: हेलो जी, सत श्री अकाल।
1: सत श्री अकाल जी।
0: जी कौन दोस्त गल कर रहे ने?
1: मैं मनदीप सिंह गिद्दण बोल रहा
0: हां जी। मनदीप जी केड़ी जगह तो गल कर रहे हो?
1: पिंड बद्दोवाल जिला लुधियाना जी।
0: जी ते की काम करदे हो तुसी?
1: मैं टीचर हां जी।
0: ओ वाओ, फिर तो सानू किन्नी अच्छी अच्छी गल्लां सुनन नु मिलन गियां।
1: अच्छा जी, थैंक यू।
0: अच्छा, केड़ी क्लास दे बच्चों नु पढ़ांदे हो?
1: मैं 11वीं 12वीं पढ़ाउंदा जी, छोटे बच्चे पढ़ा रही है
0: जी। अच्छा, एक मैं गल पुछनी है, अजकल जिदा बच्चे हैगे ने, जदों असीं अपने स्कूल टाइम दी गल करिए ते कोई भी टीचर साडे कोलों लंघदा हुंदा सी ते हमेशा असीं गुड मॉर्निंग गुड आफ्टरनून कहंदे हुंदे सी। कि अजकल दे बच्चे बोलदे ने?
1: ਬੋਲਦੇ ਆ ਜੀ, ਪਰ ਹੁਣ ਉਹਨਾਂ ਦੀ ਗਿਣਤੀ ਘੱਟ ਗਈ, ਜਿਹਨਾਂ ਨੂੰ ਮਤਲਬ ਚੰਗੇ ਸੰਸਕਾਰ ਜਾਂ ਚੰਗਾ ਕੋਈ ਟੀਚਰ ਮਿਲਿਆ ਹੁੰਦਾ, ਵੱਡਿਆਂ ਦਾ ਮਾਨ ਸਤਿਕਾਰ ਜਿੱਥੇ ਹੁੰਦੀ ਹੈ
0: ਜੀ ਜੀ ਜੀ,
1: ਉਹ ਜ਼ਰੂਰ ਬੁਲਾਉਂਦੇ
0: ਬਿਲਕੁਲ,
1: ਤੇ ਉੱਠ ਕੇ ਖੜੇ ਵੀ ਹੁੰਦੇ ਆ, ਹਾਲਾਂਕਿ ਸਟਾਈਲ ਨਹੀਂ ਜਾਂਦਾ ਬੱਚਿਆਂ ਨੂੰ, ਬੱਚਿਆਂ ਦੀ ਅੰਦਰ ਹੀ ਭਾਵਨਾ ਹੁੰਦੀ ਹੈ ਬੱਚਿਆਂ ਦਾ ਮਾਨ ਸਤਿਕਾਰ, ਤੇ ਟੀਚਰ ਵੀ ਉਹਦੇ ਵਿੱਚ ਹੀ ਨੇ ਜੀ
0: ਜੀ। ਤੇ ਤੁਸੀਂ ਸਬਜੈਕਟ ਕਿਹੜਾ ਪੜ੍ਹਾਉਂਦੇ ਹੋ?
1: ਆਪਣੀ ਮਾਂ ਬੋਲੀ ਜੀ।
0: ਮਾਂ ਬੋਲੀ, ਪੰਜਾਬੀ ਬੋਲੀ ਜੀ। ਅੱਛਾ, ਤੇ ਇਹ ਵੀ ਦੱਸੋ ਕਿ ਤੁਹਾਡਾ ਨਿੱਕ ਨੇਮ, ਮਤਲਬ ਨਿੱਕੇ ਹੁੰਦਿਆਂ ਦਾ ਕੋਈ ਪਿਆਰਾ ਨਾਮ ਰੱਖਿਆ ਹੋਵੇ ਘਰਦਿਆਂ ਨੇ?
1: ਉਹ ਜੇ ਮੇਰੇ ਬੱਚੇ ਸੁਣਦੇ ਹੋਣਗੇ ਛੁੱਟੀਆਂ ਨਾ ਅੱਜ, ਫਿਰ ਮੈਨੂੰ ਉਸ ਨਾਮ ਤੋਂ ਬੁਲਾਉਣ ਲੱਗ ਜਾਣਗੇ
0: ਜੀ। ਤੇ ਹੁਣ ਚਲੋ ਮੈਂ ਤੁਹਾਡੇ ਤੇ ਛੱਡ ਦਿੰਦੀ ਹਾਂ, ਜੇ ਤੁਹਾਡਾ ਮਨ ਕਰਦਾ ਤੁਸੀਂ ਦੱਸ ਦਿਓ, ਕਿਉਂਕਿ ਇਹ ਗੱਲ ਮੈਂ ਸਮਝ ਸਕਦੀ ਹਾਂ।
1: ਉਹਦਾ ਫਿਰ ਜਿਵੇਂ ਪਿੰਡਾਂ ਨਾ ਅੱਲ ਪੈ ਜਾਂਦੀ ਹੁੰਦੀ ਆ
0: ਹਾਂਜੀ,
1: ਕਲਾਕਾਰ ਉਹਨਾਂ ਦਾ ਗੀਤ ਆ ਪੰਜਾਬੀ ਜਵਾਨੇ ਮੇਰੇ ਦੇਸ਼ ਦੀ,
0: ਬਹੁਤ ਹੀ
1: ਬਹੁਤ ਮਿਹਰਬਾਨੀ ਜੀ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ,
0: ਥੈਂਕ ਯੂ ਸੋ ਮਚ ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਆ ਰਿਹਾ ਇਹ ਗੀਤ, ਬਹੁਤ ਅੱਛਾ ਲੱਗਿਆ ਸੁਣ ਕੇ। ਬਟ ਉਹੀ ਗੱਲ ਆ ਗਈ ਹੈ ਨਾ ਕਿ ਮੈਂ ਇਹ ਚੀਜ਼ ਇਕੱਲੀ ਓਬਜ਼ਰਵ ਨਹੀਂ ਕਰ ਰਹੀ ਸੀ, ਕਈ ਜਿਹੜੇ ਨੇ ਦੋਸਤ ਖਾਸ ਕਰਕੇ ਟੀਚਰਸ ਓਬਜ਼ਰਵ ਕਰਦੇ ਨੇ ਕਿ ਪਹਿਲਾਂ ਜਦੋਂ ਬੱਚੇ ਹੁੰਦੇ ਸੀ ਸਕੂਲ, ਪਹਿਲੀ ਆਪਣੇ ਟਾਈਮ ਦੀ ਗੱਲ ਕਰੀਏ, ਕੋਈ ਵੀ ਟੀਚਰ ਸਾਡੇ ਕੋਲੋਂ ਲੰਘਦਾ ਹੁੰਦਾ ਸੀ ਨਾ, ਅਸੀਂ ਡਰ ਜਾਂਦੇ ਸੀਗੇ ਅਤੇ ਫਟਾਫਟ ਗੁੱਡ ਮੋਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਰ ਇੱਦਾਂ ਕਹਿੰਦੇ ਸੀ ਜਾਂ ਮੈਮ ਕਹਿੰਦੇ ਸੀਗੇ। ਬਟ ਅੱਜ ਕੱਲ੍ਹ ਉਹ ਸਵਾਦ ਨਹੀਂ ਰਿਹਾ ਹੈਗਾ, ਗੱਲ ਸਹੀ ਹੈ, ਪਰ ਕੋਈ ਗੱਲ ਨਹੀਂ, ਆਪਾਂ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਪੰਜਾਬੀ ਤੜਕਾ ਪ੍ਰੋਗਰਾਮ 'ਚ।

0: ਬਹੁਤ ਹੀ ਖੂਬ, ਬਹੁਤ ਹੀ ਸੋਹਣਾ ਗੀਤ ਅਸੀਂ ਸੁਣਿਆ ਤੇ ਅਗਲੀ ਆਵਾਜ਼ ਸੁਣਦੇ ਹਾਂ ਕਿਹੜੇ ਦੋਸਤ ਪਹੁੰਚੇ ਨੇ ਸਾਡੇ ਕੋਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮਖਤਿਆਰ ਸਿੰਘ ਬੋਲ ਰਿਹਾ ਮੈਡਮ ਜੀ, ਪਿੰਡ ਮੀਰ ਸ਼ਾਹ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਸ਼ੁਕਰੀਆ ਮੈਡਮ ਜੀ, ਬੜੇ ਚਿਰ ਨਾਲ ਬਾਅਦ ਤੁਹਾਡੇ ਨਾਲ ਗੱਲ ਹੋਈ।
0: ਚਲੋ, ਤੁਹਾਡਾ ਫੋਨ ਲੱਗਦਾ ਗਿਆ, ਮੇਰਾ ਤਾਂ ਲੱਗਦਾ ਹੀ ਨੀ ਨੰਬਰ ਕਦੀ। ਚਲੋ ਬਹੁਤ ਵਧੀਆ ਹੋਇਆ। ਅੱਛਾ ਮੁਖਤਿਆਰ ਸਿੰਘ ਜੀ, ਇਹ ਦੱਸੋ ਨਿੱਕੇ ਹੁੰਦੇ ਤੁਹਾਡਾ ਘਰਦਿਆਂ ਨੇ ਨਿੱਕਾ ਨਾਮ ਕੀ ਰੱਖਿਆ ਸੀ?
1: ਮੈਡਮ ਜੀ ਸਾਡਾ ਕੋਈ ਨੀ ਰੱਖਿਆ ਸੀ, ਦੋ ਤਿੰਨ ਸੀ ਨਾ, ਇੱਕ ਜਿਹਨਾਂ ਹੋਵੇ ਤਾਂ ਫਿਰ ਜ਼ਿਆਦਾ ਲਾਡਾ ਹੁੰਦਾ।
0: ਅੱਛਾ, ਫਿਰ ਤੁਹਾਨੂੰ ਸ਼ੁਰੂ ਤੋਂ ਮੁਖਤਿਆਰ ਹੀ ਕਹਿੰਦੇ ਨੇ ਜਦੋਂ ਵੀ ਆਵਾਜ਼ ਮਾਰਦੇ ਸੀ?
1: ਪੱਕਾ ਨਾ, ਇਹੋ ਕਹਿੰਦੇ।
0: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਸੁਣਾ ਦਿਓ ਮੈਨੂੰ ਜੀ, ਮਨਮੋਹਨ ਵਾਰਸ ਦਾ ਪੰਜਾਬੀ ਵਿਰਸਾ।
0: ਜ਼ਰੂਰ ਜੀ, ਤੁਹਾਡੇ ਲਈ ਇਹ ਗੀਤ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਮੈਡਮ ਜੀ, ਓਕੇ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਹੈ ਜ਼ਰੂਰ ਪਲੇ ਕੀਤਾ ਜਾਏਗਾ। ਟਾਈਮ ਹੋ ਰਿਹਾ ਜੀ 11:45, ਫਟਾਫਟ ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ 'ਚ ਪੰਜਾਬੀ ਤੜਕਾ 'ਚ। ਨੰਬਰ ਨੋਟ ਕਰ ਲਓ, 0181 2342174।

0: ਗੀਤ ਮੈਨੂੰ ਸੁਣਾ ਦਿਓ ਜੀ। ਮੈਂ ਹੈਗਾ ਸਰਦਾਰ ਆ, ਅੱਗੇ ਗਾਣਾ ਸਰਦਾਰ ਸੁਣਦਾ ਹੁੰਦਾ ਰਣਜੀਤ ਬਾਬਾ ਦਾ, ਕੀ ਸਰਦਾਰ ਸੁਣਾ ਦਿਓ ਇੰਦਰ ਜੀ ਨਿੱਕੂ ਦਾ ਪਗੜੀ।
1: ਜ਼ਰੂਰ ਜੀ, ਤੁਹਾਡੇ ਲਈ ਇਹ ਗੀਤ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਮੈਡਮ, ਥੈਂਕ ਯੂ
1: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਦਾ ਗੀਤ ਜ਼ਰੂਰ ਪਲੇ ਹੋਏਗਾ, ਪਰ ਇਸ ਬ੍ਰੇਕ ਤੋਂ ਬਾਅਦ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਜੀ ਦੋਸਤੋ, ਲਾਸਟ ਲੱਕੀ ਕਾਲਰ ਪਹੁੰਚ ਗਏ ਨੇ ਸਾਡੇ ਕੋਲ। ਹੈਲੋ
1: ਗੁਰਪ੍ਰੀਤ ਸਹਿਰਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਬਾਦੀਆਂ ਹੋਰ ਦੀ ਜ਼ਿਲ੍ਹਾ ਲੁਧਿਆਣਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਨੂੰ ਬੇਨਤੀ ਹੈ ਜਿੰਮ ਕੇ ਜਲਦੀ ਆਇਆ ਕਰ, ਮੈਂ ਇੰਨਾ ਕਰ ਨਾ ਪਾਇਆ ਕਰ।
0: ਬਹੁਤ ਅੱਛਾ ਲੱਗਿਆ, ਤੁਹਾਡੀ ਫਰਮਾਇਸ਼ ਦਾ ਗੀਤ ਜ਼ਰੂਰ ਪਲੇ ਕਰਾਂਗੇ ਜੀ।
1: ਧੰਨਵਾਦ,
0: ਸ਼ੁਕਰੀਆ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਗੀਤ ਪਲੇ ਕਰਨ ਲੱਗੀ ਆ, ਸੋ ਇਸ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਖਤਮ ਕਰਨ ਦੀ। 12 ਵਜੇ ਪ੍ਰੋਗਰਾਮ FM ਨਿਊਜ਼ ਲੈ ਕੇ ਹਾਜ਼ਰ ਹੋਊਂਗੀ, ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ।

ਜੀ ਹੁਣ ਪਲਾਂਟਸ ਦੀ ਗੱਲ ਕਰ ਲਈਏ, ਥੋੜ੍ਹਾ ਜਿਹਾ ਬਾਗਬਾਨੀ ਦੀ ਗੱਲ ਕਰੀਏ। ਆਪਣੇ ਘਰ ਦੇ ਵਿੱਚ ਸੋਹਣੇ ਸੋਹਣੇ ਪੌਦੇ ਲਾਉਣੇ ਕਿਹਨੂੰ ਚੰਗੇ ਨਹੀਂ ਲੱਗਦੇ ਹੈਗੇ ਆ? ਸੋ ਇਹ ਤੁਹਾਨੂੰ ਮੈਂ ਦੱਸਦੀ ਹਾਂ ਕਿ ਨੀਮ ਦੀ ਖਲੀ ਹੁੰਦੀ ਹੈ ਇੱਕ, ਉਹਨੂੰ ਜੇ ਯੂਜ਼ ਕੀਤਾ ਜਾਵੇ ਨਾ, ਉਹਦੇ ਨਾਲ ਇੱਕ ਤਾਂ ਜਿਹੜੀਆਂ ਬਿਮਾਰੀਆਂ ਹੈਗੀਆਂ ਪਲਾਂਟਸ ਨੂੰ ਉਹ ਘੱਟ ਲੱਗਦੀਆਂ, ਪੌਦਿਆਂ ਨੂੰ, ਸਬਜ਼ੀਆਂ ਹੋਣ ਚਾਹੇ ਫੁੱਲ ਵਾਲੇ ਪੌਦੇ ਹੋਣ, ਉਹਨਾਂ ਦੇ ਵਿੱਚ ਇਹਨੂੰ ਯੂਜ਼ ਕਰਨਾ ਚਾਹੀਦਾ। ਹੁਣ ਯੂਜ਼ ਕਿੱਦਾਂ ਕਰਨਾ? ਜੇ 2 ਮੁੱਠੀ ਵਰਮੀ ਕੰਪੋਸਟ ਲਈ ਹੈ ਤਾਂ ਉਹਦੇ ਵਿੱਚ 1 ਮੁੱਠੀ ਤੁਸੀਂ ਨੀਮ ਦੀ ਖਲੀ ਮਿਲਾਉਣੀ ਹੈਗੀ ਹੈ, ਅਤੇ 15 ਦਿਨਾਂ ਦੇ ਗੈਪ ਦੇ ਵਿੱਚ ਇਹਨੂੰ ਉਸ ਪਲਾਂਟ ਦੇ ਵਿੱਚ ਜ਼ਰੂਰ ਪਾਉਣਾ, ਉਹਦੀ ਜੜ੍ਹਾਂ ਦੇ ਆਲੇ ਦੁਆਲੇ ਥੋੜ੍ਹਾ ਥੋੜ੍ਹਾ ਪਾਉਣਾ ਹੈਗਾ। ਇਹਦੇ ਨਾਲ ਕੀ ਹੈ ਕਿ ਉਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ। ਵੈਸੇ ਵੀ ਇੰਨੀ ਗਰਮੀ ਹੋ ਗਈ ਹੈ, ਪਲਾਂਟਸ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ, ਕਿਉਂਕਿ ਬਹੁਤ ਜਲਦੀ ਸੜ ਜਾਂਦੇ ਨੇ। ਜੇ ਧੁੱਪ ਵਿੱਚ ਰੱਖੋ, ਛਾਂ ਵਿੱਚ ਰੱਖੋ ਤਾਂ ਪ੍ਰੋਬਲਮ, ਧੁੱਪ ਵਿੱਚ ਰੱਖੋ ਤਾਂ ਪ੍ਰੋਬਲਮ। ਇਸ ਲਈ ਇਹਨਾਂ ਨੂੰ ਬਹੁਤ ਹੀ ਪਿਆਰ ਨਾਲ ਬੱਚਿਆਂ ਵਾਂਗ ਸਾਂਭਣਾ ਪੈਂਦਾ ਹੈ। ਜਿਹੜੇ ਇਹ ਗਾਰਡਨਿੰਗ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਕਿੰਨਾ ਔਖਾ ਹੈਗਾ ਹੈ ਇਹਨਾਂ ਦਾ ਧਿਆਨ ਰੱਖਣਾ। ਸੋ ਇੱਕ ਤਾਂ ਇਹ ਚੀਜ਼ ਹੋ ਗਈ ਨੀਮ ਦੀ ਖਲੀ, ਦੂਜੀ ਹੈਗੀ ਹੈ ਰੇਤ। ਰੇਤ ਵੀ ਤੁਸੀਂ ਆਪਣੇ ਜਿਹੜਾ ਪਲਾਂਟ ਹੈਗਾ ਉਹਦੇ ਵਿੱਚ ਪਾ ਸਕਦੇ ਹੋ। ਇਹਨਾਂ ਕੀ ਹੁੰਦਾ ਹੈ ਕਿ ਮਿੱਟੀ ਜਿਹੜੀ ਹੈ ਨਾ ਉਹ ਥੋੜ੍ਹੀ ਹਲਕੀ ਹੋ ਜਾਂਦੀ ਹੈ ਅਤੇ ਭੁਰਭੁਰੀ ਹੋ ਜਾਂਦੀ ਹੈਗੀ ਹੈ। ਹੁਣ ਇਹਨੂੰ ਯੂਜ਼ ਕਿੱਦਾਂ ਕਰਨਾ? ਇਹ ਵੀ ਜਿਹੜਾ ਹੈ ਰੋਗ ਜਿਹੜੇ ਲੱਗਦੇ ਨੇ ਪਲਾਂਟਸ ਨੂੰ, ਪੌਦਿਆਂ ਨੂੰ ਜਿਹੜੇ ਰੋਗ ਲੱਗਦੇ ਨੇ ਉਹ ਘੱਟ ਜਾਂਦੇ ਨੇ ਇਹਦੇ ਨਾਲ। ਜੜ੍ਹਾਂ ਜਿਹੜੀਆਂ ਹੈ ਉਹ ਸੜਦੀਆਂ ਨਹੀਂ ਹੈਗੀਆਂ। ਮਿੱਟੀ ਦੇ ਵਿੱਚ 20-30% ਤੁਸੀਂ ਨਾ ਰੇਤ ਮਿਲਾ ਕੇ ਫਿਰ ਯੂਜ਼ ਕਰਕੇ ਦੇਖਿਓ ਕਿ ਕਿੰਨਾ ਵਧੀਆ ਪਲਾਂਟ ਤੁਹਾਡਾ ਹੋ ਜਾਏਗਾ। ਹੁਣ ਕਈ ਵਾਰੀ ਕੈਕਟਸ ਜਿਹੜਾ ਮੇਨ ਪਲਾਂਟ ਹੈਗਾ, ਕੰਢਿਆਂ ਵਾਲਾ ਜਿਹੜਾ ਹੁੰਦਾ ਖਾਸ ਕਰਕੇ, ਜਾਂ ਐਲੋਵੇਰਾ ਵਗੈਰਾ ਹੋ ਗਿਆ, ਗੁੱਦੇ ਵਾਲੇ ਜਿਹੜੇ ਪਲਾਂਟਸ ਹੁੰਦੇ ਆ ਜਿਹਦੇ ਵਿੱਚ ਪਾਣੀ ਜਮ੍ਹਾਂ ਹੁੰਦਾ ਹੈਗਾ, ਉਹਦੇ ਵਿੱਚ ਤੁਸੀਂ 40% ਮਿੱਟੀ ਪਾਣੀ, ਮਤਲਬ 40% ਮਿੱਟੀ ਰੇਤ ਅਤੇ ਬਾਕੀ ਉਹ ਮਿੱਟੀ ਪਾਣੀ ਆ, ਉਹਨੂੰ ਮਿਕਸ ਕਰਕੇ ਫਿਰ ਤੁਸੀਂ ਜਦੋਂ ਇਹ ਪਲਾਂਟ ਉਗਾਓਗੇ ਤਾਂ ਹੋਰ ਜ਼ਿਆਦਾ ਵਧੀਆ ਹੋਏਗਾ ਅਤੇ ਜੜ੍ਹਾਂ ਜਿਹੜੀਆਂ ਨੇ ਨਾ ਉਹ ਸੜਨਗੀਆਂ ਨਹੀਂ। ਹੋਰ ਵੀ ਕੋਈ ਚੀਜ਼ ਹੈਗੀ ਹੈ ਜਿਹਦੇ ਬਾਰੇ ਮੈਂ ਦੱਸੂੰਗੀ ਜ਼ਰੂਰ, ਪਰ ਇਸ ਗੀਤ ਤੋਂ ਬਾਅਦ ਤੁਸੀਂ ਇੰਜੋਏ ਕੀਤਾ ਸੀ ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ, ਅਤੇ ਅਗਲਾ ਗੀਤ ਪੇਸ਼ ਹੈ ਜੀ ਅਮਰਿੰਦਰ ਗਿੱਲ ਦੀ ਆਵਾਜ਼ 'ਚ।

0: ਚਾਰਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਵੈਲਕਮ ਬੈਕ ਫਰੈਂਡਸ। ਟਾਈਮ ਹੋ ਰਿਹਾ 12:18 ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਤੁਹਾਡੇ ਆਪਣੇ ਚੈਨਲ 102.7 ਮੈਗਾਹਰਟਜ਼ FM ਰੇਨਬੋ ਤੇ ਮੈਂ ਇੰਦਰਪ੍ਰੀਤ ਸਿਰਾ ਗੱਲ ਕਰਦੀ ਪਈ ਹਾਂ ਤੁਹਾਡੇ ਨਾਲ ਕਿ ਬਈ ਆਪਣੇ ਜਿਹੜੇ ਘਰ ਦੇ ਪਲਾਂਟਸ ਹੁੰਦੇ ਆ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਬਚਾ ਸਕਦੇ ਹੈਗੇ ਧੁੱਪ ਤੋਂ ਜਾਂ ਫਿਰ ਕੀੜੇ ਮਕੌੜਿਆਂ ਤੋਂ ਜਾਂ ਫਿਰ ਖਰਾਬ ਹੋਣ ਤੋਂ। ਅਗਲੀ ਚੀਜ਼ ਹੈ ਕੋਕੋਪੀਟ। ਇਹ ਬਹੁਤ ਹੀ ਮਿੱਟੀ ਨੂੰ ਹਲਕਾ ਕਰ ਦਿੰਦੀ ਹੈ, ਨਰਮ ਕਰ ਦਿੰਦੀ ਹੈ ਅਤੇ ਜਿਹੜੀ ਨਮੀ ਹੈ ਨਾ ਉਹ ਬਣਾਈ ਰੱਖਦੀ ਹੈ। ਇਹਦੇ ਨਾਲ ਕੀ ਹੈ ਕਿ ਜਿਹੜੀਆਂ ਜੜ੍ਹਾਂ ਹੈ ਨਾ ਉਹ ਛੇਤੀ ਛੇਤੀ ਵੱਧਦੀਆਂ ਹੈਗੀਆਂ, ਨਾਲ ਨਾਲ ਜਿਹੜੇ ਬੀਜ ਤੁਸੀਂ ਉਹਦੇ ਵਿੱਚ ਪਾਏ ਆ ਜਿਹੜੇ ਵੀ ਪਲਾਂਟ ਦੇ ਪੌਦੇ ਦੇ ਉਹ ਛੇਤੀ ਉੱਗਦੇ ਨੇ। ਇਹਦਾ ਵੀ ਇੱਕ ਤਰੀਕਾ ਤੁਹਾਨੂੰ ਦੱਸ ਦਿੰਦੀ ਹੈ ਕਿ ਜੇ 40% ਮਿੱਟੀ, 30% ਉਹ 'ਚ ਕੰਪੋਸਟ ਅਤੇ 20% ਕੋਕੋ ਪੀਟ ਅਤੇ ਨਾਲ ਹੀ 10% ਰੇਤ ਪਾ ਕੇ ਇਹ ਜਿਹੜਾ ਮਿਕਸਚਰ ਰੈਡੀ ਹੋ ਜਾਏਗਾ ਨਾ ਇਹਨੂੰ ਮਿਲਾ ਕੇ ਤੁਸੀਂ ਪਲਾਂਟ ਨੂੰ ਉਗਾਓ, ਤੁਸੀਂ ਦੇਖਿਓ ਕਿੰਨਾ ਫਰਕ ਪਏਗਾ। ਅਗਲੀ ਚੀਜ਼ ਹੈ ਹਲਦੀ। ਹਲਦੀ ਤਾਂ ਉੱਦਾਂ ਹੀ ਬਹੁਤ ਵਧੀਆ ਹੁੰਦੀ ਹੈ, ਉਹ ਜਦੋਂ ਆਪਾਂ ਆਪ ਵੀ ਪੀਂਦੇ ਹੈਗੇ ਜਿਹਨੂੰ ਅਸੀਂ ਗੋਲਡਨ ਮਿਲਕ ਕਹਿੰਦੇ ਹਾਂ, ਦੁੱਧ 'ਚ ਹਲਦੀ ਪਾ ਕੇ ਅਤੇ ਸਾਡੀ ਜਿਹੜੀ ਬੋਡੀ ਹੈ ਬਹੁਤ ਹੀ ਅੱਛੀ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਪੌਦਿਆਂ ਨੂੰ ਵੀ ਜੇ ਤੁਸੀਂ ਫੰਗਸ ਵਗੈਰਾ ਦੇ ਜਿਹੜੇ ਰੋਗ ਹੋ ਜਾਂਦੇ ਨੇ ਜਾਂ ਕੀੜੇ ਲੱਗ ਜਾਂਦੇ ਨੇ ਉਹਨਾਂ ਤੋਂ ਸੜਨ ਤੋਂ ਬਚਾਉਣ ਦੇ ਲਈ ਹਲਦੀ ਤੁਸੀਂ ਲੈਣੀ ਹੈ। 1 ਲੀਟਰ ਪਾਣੀ ਦੇ ਵਿੱਚ 1 ਚਮਚਾ ਹਲਦੀ ਦਾ ਘੋਲ ਕੇ ਉਹਨੂੰ ਜੜ੍ਹਾਂ ਦੇ ਆਲੇ ਦੁਆਲੇ ਜਿਹੜਾ ਪਾਣੀ ਹੈਗਾ ਉਹਨੂੰ ਸਪਰੇ ਕਰਿਓ। ਤੁਸੀਂ ਦੇਖਿਓ ਕਿ ਕੋਈ ਕਿਸੇ ਤਰੀਕੇ ਦਾ ਕੀੜਾ ਨਹੀਂ ਲੱਗੇਗਾ ਪਲਾਂਟਸ ਨੂੰ ਐਂਡ ਸੜੂਗੀਆਂ ਵੀ ਨਹੀਂ, ਜੜ੍ਹਾਂ ਵੀ ਨਹੀਂ ਸੜੂਗੀਆਂ ਜਲਦੀ ਜਲਦੀ। ਇਸ ਲਈ ਇਹ ਬਹੁਤ ਸੌਖੇ ਤਰੀਕੇ ਹੈ ਜਿਹੜਾ ਕਿ ਆਪਾਂ ਘਰ ਦੀਆਂ ਚੀਜ਼ਾਂ ਮਤਲਬ ਘਰੇਲੂ ਚੀਜ਼ਾਂ ਜਿਹੜੀਆਂ ਆਪਾਂ ਨੈਚੁਰਲ ਚੀਜ਼ਾਂ ਅਸੀਂ ਕਹਿ ਸਕਦੇ ਹੈਗੇ ਹਾਂ, ਇਹ ਨੈਚੁਰਲ ਚੀਜ਼ਾਂ ਦੇ ਨਾਲ ਅਸੀਂ ਆਪਣੇ ਪਲਾਂਟਸ ਨੂੰ, ਸਬਜ਼ੀਆਂ ਨੂੰ, ਫੁੱਲਾਂ ਨੂੰ ਬਹੁਤ ਸੋਹਣਾ ਬਣਾ ਸਕਦੇ, ਉਗਾ ਸਕਦੇ ਹੈਗੇ ਹਾਂ। ਬਸ ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਉਹਦੇ ਤੋਂ ਕੋਈ ਕੈਮੀਕਲਸ ਵਗੈਰਾ ਨਾ ਹੀ ਪਾਈ ਜਾਵੇ ਤਾਂ ਅੱਛੀ ਗੱਲ ਹੈਗੀ ਹੈ, ਕਿਉਂਕਿ ਸਿਹਤ ਜ਼ਰੂਰੀ ਹੈ। ਇਸ ਕਰਕੇ ਇਹ ਵੀ ਜ਼ਰੂਰੀ ਹੈਗਾ ਜੇ ਤੁਸੀਂ ਘਰ ਸਬਜ਼ੀਆਂ ਲਾਉਣਾ ਪਸੰਦ ਕਰਦੇ ਹੋ ਨਾ, ਅਤੇ ਫਿਰ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਅਤੇ ਮੈਂ ਇਹ ਗੱਲ ਦਾ ਬਹੁਤ ਧਿਆਨ ਰੱਖਦੀ ਹੈਗੀ ਕਿ ਗੱਲਾਂ ਦੇ ਨਾਲ ਨਾਲ ਥੋੜ੍ਹੀ ਜਿਹੀ ਗੀਤ ਵੀ ਹੋਣੇ ਚਾਹੀਦੇ ਨੇ। ਸੋ ਇੰਜੋਏ ਕਰਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਸ ਗੀਤ ਨੂੰ।

ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਗੱਲਬਾਤ ਕੀਤੀ ਜਾਵੇ, ਚਟਪਟੀ ਜੀ, ਮਸਾਲੇਦਾਰ। ਹੁਣ ਜਦੋਂ ਇੱਦਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਮਸਾਲੇਦਾਰ ਗੱਲ ਤਾਂ ਫਿਰ ਮਸਾਲਿਆਂ ਦੇ ਨਾਲ ਹੀ ਹੁੰਦੀ ਹੈ ਨਾ ਜੀ। ਘਰ ਦੇ ਵਿੱਚ ਜਦੋਂ ਕਿਚਨ ਦੇ ਵਿੱਚ ਮਸਾਲੇ ਪਏ ਹੋਣ ਰੰਗ ਬਿਰੰਗੇ, ਤਾਂ ਖਾਣੇ ਦੇ ਵਿੱਚ ਸਵਾਦ ਬਹੁਤ ਆ ਜਾਂਦਾ ਹੈਗਾ। ਪਰ ਜੇ ਉਹਦੇ ਨਾਲ ਨਾਲ ਮਸਾਲਿਆਂ ਦਾ ਧਿਆਨ ਨਹੀਂ ਰੱਖੋਗੇ ਤਾਂ ਫਿਰ ਮਸਾਲਿਆਂ ਨੂੰ ਸਵਾਦ ਨਹੀਂ ਤੁਹਾਨੂੰ ਦੇਣਾ ਹੈਗਾ, ਕਿਉਂਕਿ ਉਹਦੇ ਵਿੱਚ ਘੁਣ ਲੱਗ ਜਾਂਦਾ, ਨਿੱਕੇ ਨਿੱਕੇ ਜਿਹੜੇ ਨਾ ਉਹ ਕਹਿ ਸਕਦੇ ਆ ਕੀੜੇ ਜਿਹੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਜਾਂ ਫਿਰ ਜਲਾ ਜਲਾ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਇਹਨਾਂ ਚੀਜ਼ਾਂ ਤੋਂ ਬਚਾਉਣਾ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਪਹਿਲੇ ਟਾਈਮ ਦੇ ਵਿੱਚ ਤਾਂ ਇੰਨਾ ਸਾਰਾ ਮਸਾਲਾ ਇਕੱਠਾ ਕੁੱਟ ਕੇ ਰੱਖਿਆ ਜਾਂਦਾ ਸੀਗਾ ਅਤੇ ਫਿਰ ਉਹਦੀ ਦੇਖਭਾਲ ਵੀ ਕੀਤੀ ਜਾਂਦੀ ਸੀਗੀ। ਹੁਣ ਉਹ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ, ਇਹ ਤਾਂ ਹੁਣ ਸੋਚਣ ਵਾਲੀ ਗੱਲ ਹੈ ਨਾ। ਪਰ ਤੁਸੀਂ ਸੋਚੋ ਨਾ, ਮੈਂ ਤੁਹਾਨੂੰ ਦੱਸੂੰਗੀ ਕਿਸ ਤਰੀਕੇ ਦੇ ਨਾਲ। ਹੁਣ ਜੇ ਅਸੀਂ ਅੱਜ ਕੱਲ੍ਹ ਦੀ ਗੱਲ ਕਰੀਏ, ਜੇ ਫਿਰ ਥੋੜ੍ਹਾ ਜਿਹਾ ਵੀ ਕੋਈ ਮਸਾਲਾ ਰੱਖ ਲੈਂਦੇ ਹਾਂ ਸੁੱਕਾ ਮਸਾਲਾ, ਤਾਂ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਹੈਗਾ, ਕਿਉਂਕਿ ਕਈ ਵਾਰੀ ਸਾਨੂੰ ਕੁਛ ਨਿੱਕੇ ਨਿੱਕੇ ਨੁਸਖੇ ਨਹੀਂ ਪਤਾ ਹੁੰਦੇ। ਪਰ

ਜੇ ਮੈਂ ਬਜ਼ੁਰਗਾਂ ਦੀ ਗੱਲ ਕਰਾਂ, ਬਜ਼ੁਰਗ ਸਾਨੂੰ ਜਿਹੜੇ ਸਾਡੇ ਨਾਨੀ ਦਾਦੀ ਮੰਮੀ ਸਾਰੇ ਜਿਹੜੇ ਹੁੰਦੇ ਹੈਗੇ ਆ, ਚਾਚੀਆਂ ਤਾਈਆਂ ਮਾਮੀਆਂ, ਇਹ ਸਾਰੇ ਸਾਨੂੰ ਕੁਛ ਨਾ ਕੁਛ ਨਿੱਕੇ ਨਿੱਕੇ ਨੁਸਖੇ ਗੱਲਾਂ ਕਰਦੇ ਕਰਦੇ ਜ਼ਰੂਰ ਦੱਸਦੇ ਰਹਿੰਦੇ ਆ ਕਿ ਵੀ ਇਹਨੂੰ ਮਸਾਲੇ ਦੇ ਵਿੱਚ ਇਹ ਪਾ ਕੇ ਰੱਖੋ, ਉਹ ਖਰਾਬ ਨਹੀਂ ਹੋਏਗਾ। ਸੋ ਅੱਜ ਮੈਂ ਵੀ ਸੋਚ ਰਹੀ ਹਾਂ ਕਿ ਤੁਹਾਨੂੰ ਦੱਸਾਂ ਕਿ ਵੀ ਜਿਹੜੇ ਮਸਾਲੇ ਅਸੀਂ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਕਿਸ ਤਰੀਕੇ ਨਾਲ ਰੱਖ ਸਕਦੇ ਹਾਂ ਅਤੇ ਉਹ ਖਰਾਬ ਵੀ ਨਾ ਹੋਣ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਹੈਗੀ ਆ ਮਸਾਲਿਆਂ ਨੂੰ, ਜੇ ਤੁਸੀਂ ਚਾਹੁੰਦੇ ਹੋ ਕਿ ਲੰਬੇ ਟਾਈਮ ਤੱਕ ਵਧੀਆ ਰਹਿਣ, ਖੁਸ਼ਬੂਦਾਰ ਰਹਿਣ ਅਤੇ ਖਰਾਬ ਵੀ ਨਾ ਹੋਣ, ਅਤੇ ਉਹਦੇ ਲਈ ਤੁਹਾਨੂੰ ਸਿਰਫ ਅਤੇ ਸਿਰਫ ਇੱਕ ਚੀਜ਼ ਕਰਨੀ ਪੈਣੀ ਹੈ। ਪਤਾ ਕੀ? ਆਪਣੇ ਘਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਸਾਲਾ, ਹਰ ਇੱਕ ਤਰ੍ਹਾਂ ਦੀ ਸਪਾਈਸਿਸ ਰੈਡੀ ਰਹਿੰਦੀਆਂ ਹੈਗੀਆਂ। ਸੋ ਉਹਨਾਂ ਵਿੱਚੋਂ ਇੱਕ ਪੱਤਾ ਹੈ, ਬੇ ਲੀਫ ਜਿਹਨੂੰ ਅਸੀਂ ਕਹਿੰਦੇ ਹਾਂ, ਤੇਜ ਪੱਤਾ। ਹਾਂ, ਯਾਦ ਆ ਗਿਆ ਨਾ? ਆਹ ਹਾ ਹਾ, ਉਹ ਸਵਾਦ ਵੀ ਬਹੁਤ ਆਉਂਦਾ ਹੈ ਜਦੋਂ ਅਲੱਗ ਅਲੱਗ ਸਬਜ਼ੀਆਂ ਜਾਂ ਫਿਰ ਪੁਲਾਓ ਦੇ ਵਿੱਚ, ਬਿਰਿਆਨੀ ਦੇ ਵਿੱਚ ਅਸੀਂ ਇਹਨੂੰ ਪਾਉਂਦੇ ਹੈਗੇ ਹਾਂ, ਤਾਂ ਬਹੁਤ ਸੋਹਣਾ ਸਵਾਦ ਦਿੰਦਾ। ਅਤੇ ਜੇ ਤੁਸੀਂ ਘੋਣ ਤੋਂ ਬਚਾਉਣਾ ਚਾਹੁੰਦੇ ਹੋ ਆਪਣੇ ਮਸਾਲਿਆਂ ਨੂੰ, ਸੁੱਕੇ ਮਸਾਲਿਆਂ ਨੂੰ, ਤਾਂ ਬਸ ਤੁਸੀਂ ਕਰਨਾ ਕੀ ਹੈ ਜੀ, ਦੋ ਤੇਜ਼ ਪੱਤੇ ਜਿਹੜੇ ਆ ਨਾ ਉਹ ਡੱਬੇ ਵਿੱਚ ਪਾ ਕੇ ਰੱਖਣੇ ਆ, ਜਿਹੜਾ ਵੀ ਮਸਾਲਾ ਤੁਹਾਡਾ, ਸੁੱਕੇ ਮਸਾਲਿਆਂ ਦੀ ਮੈਂ ਗੱਲ ਕਰ ਰਹੀ ਹੈਗੀ ਹਾਂ। ਸੋ ਉਹਦੇ ਵਿੱਚ ਮਸਾਲੇ ਦੇ ਡੱਬੇ ਦੇ ਵਿੱਚ ਤੁਸੀਂ ਉਹ ਰੱਖਣਾ, ਕਿਉਂਕਿ ਜਿਹੜਾ ਬੇ ਲੀਫ ਹੁੰਦਾ ਹੈਗਾ, ਤੇਜ਼ ਪੱਤਾ ਹੁੰਦਾ, ਇਹਦੇ ਵਿੱਚ ਕੁਦਰਤੀ ਇੱਕ ਖੁਸ਼ਬੂ ਹੁੰਦੀ ਹੈਗੀ ਹੈ ਜਿਹੜੀ ਕਿ ਕੀੜੇ ਮਕੌੜਿਆਂ ਨੂੰ ਦੂਰ ਰੱਖਦੀ ਹੈ, ਅਤੇ ਤੁਹਾਡੇ ਜਿਹੜੇ ਮਸਾਲੇ ਨੇ ਨਾ ਉਹ ਉਹਦੇ ਵਿੱਚ ਨਮੀ ਵੀ ਨਹੀਂ ਆਉਂਦੀ। ਕਈ ਵਾਰੀ ਦੇਖਦੇ ਹਾਂ ਨਾ ਕਿ ਨਮਕ ਦੀ ਹੀ ਗੱਲ ਕਰ ਲਓ, ਬਹੁਤ ਛੇਤੀ ਨਮੀ ਉਹਦੇ ਵਿੱਚ ਆ ਜਾਂਦੀ ਹੈਗੀ ਹੈ। ਸੋ ਮਜ਼ਾ ਨਹੀਂ ਆਉਂਦਾ ਹੈਗਾ ਨਾ, ਥੋੜ੍ਹਾ ਜਿਹਾ ਨਮਕ ਜੇ ਬਿਲਕੁਲ ਨਮੀ ਨਮੀ ਨਾ ਗਿੱਲਾ ਗਿੱਲਾ ਹੋ ਜਾਵੇ ਜਾਂ ਕੋਈ ਮਸਾਲਾ ਇੱਦਾਂ ਦਾ ਹੋ ਜਾਵੇ, ਫਿਰ ਬੜਾ ਗੁੱਸਾ ਆਉਂਦਾ ਨਾ ਕਿ ਓਹੋ ਹੁਣੀ ਤਾਂ ਹੁਣੀ ਡੱਬੇ 'ਚ ਪਾਇਆ ਸੀਗਾ, ਇੱਦਾਂ ਦਾ ਹੋ ਗਿਆ। ਸੋ ਉਹ ਸਾਰੀ ਚੀਜ਼ਾਂ ਹੁਣ ਤੁਸੀਂ ਭੁੱਲ ਜਾਓ, ਤੁਸੀਂ ਸਿਰਫ ਤੇਜ਼ ਪੱਤਾ, ਦੋ ਪੱਤੇ ਤੁਸੀਂ ਰੱਖ ਦੇਣੇ ਆ, ਅਤੇ 15-20 ਦਿਨਾਂ ਬਾਅਦ ਤੁਸੀਂ ਉਹ ਪੱਤੇ ਕੱਢ ਕੇ ਚੇਂਜ ਕਰ ਸਕਦੇ ਹੋ। ਹੈ ਨਾ ਸੌਖਾ ਤਰੀਕਾ? ਕਿੰਨਾ ਕੁ ਟਾਈਮ ਲੱਗਿਆ? ਬਸ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਥੋੜ੍ਹਾ ਜਿਹਾ ਧਿਆਨ ਦਿਵਾਉਣ ਦੀ ਗੱਲ ਹੁੰਦੀ ਹੈ। ਹੁਣ ਜਿੱਦਾਂ ਪੁਰਾਣੇ ਜ਼ਮਾਨੇ ਵਿੱਚ ਅਨਾਜ ਰੱਖਦੇ ਹੁੰਦੇ ਸੀ, ਮਸਾਲੇ ਰੱਖਦੇ ਹੁੰਦੇ ਸੀ, ਉਹ ਕਿੰਨੀ ਮਾਤਰਾ ਦੇ ਵਿੱਚ ਹੁੰਦੇ ਸੀਗੇ ਅਤੇ ਉਹ ਖਰਾਬ ਵੀ ਨਹੀਂ ਹੁੰਦੇ ਸੀ। ਕਿਉਂ ਨਹੀਂ ਹੁੰਦੇ ਸੀ? ਕਿਉਂਕਿ ਇਹ ਦੇਸੀ ਨੁਸਖੇ ਬਹੁਤ ਹੁੰਦੇ ਸੀਗੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਸੁੱਕੇ ਤੇਜ਼ ਪੱਤੇ ਜਿਹੜੇ ਆ ਨਾ ਉਹ ਮਸਾਲਿਆਂ ਵਿੱਚ ਰੱਖੋ। ਹੁਣ ਉਹ ਤੁਸੀਂ ਪਾਊਡਰਸ ਦੇ ਵਿੱਚ ਰੱਖ ਸਕਦੇ ਹੋ, ਜਿੱਦਾਂ ਲਾਲ ਮਿਰਚ ਪਾਊਡਰ ਹੋ ਗਿਆ, ਹਲਦੀ ਪਾਊਡਰ ਹੋ ਗਿਆ, ਧਨੀਆ ਪਾਊਡਰ ਹੋ ਗਿਆ, ਗਰਮ ਮਸਾਲਾ, ਜੀਰਾ, ਸੌਂਫ, ਜੁਐਨ, ਚਾਵਲ, ਦਾਲ, ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਹੁਣ ਬਈ ਜੇ ਕਿਚਨ ਦੇ ਵਿੱਚ ਤੁਸੀਂ ਸੋਹਣਾ ਕੁਕਿੰਗ ਕਰਦੇ ਹੋ ਤਾਂ ਫਿਰ ਬਾਕੀ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਸੇ ਤਰੀਕੇ ਦੇ ਨਾਲ ਮੈਨੂੰ ਵੀ ਪਤਾ ਹੈ ਕਿ ਪ੍ਰੋਗਰਾਮ ਹੋਮ ਸਵੀਟ ਹੋਮ ਚੱਲ ਰਿਹਾ ਹੈ ਅਤੇ ਗੱਲਾਂ ਦੇ ਨਾਲ ਗੀਤ ਵੀ ਜ਼ਰੂਰੀ ਹੈ। ਸੋ ਪਲੇ ਕਰਦੀ ਹੈ ਇੱਕ ਸੋਹਣਾ ਜਿਹਾ ਗੀਤ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ਾਪਿੰਗ ਕਰਨ ਚਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਸਰ ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
3: ਸਰ ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ। ਸਿਰ ਫੋਨ ਤੇ ਬਲੌਕ ਕਰਨਾ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
5: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
5: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ।
6: ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਜੀ ਦੋਸਤੋ, ਵੈਸੇ ਕਾਫੀ ਕੁਝ ਤੁਸੀਂ ਨੋਟ ਕਰ ਲਿਆ ਹੈਗਾ ਹੈ, ਤੇ ਹੁਣ ਇੱਕ ਹੋਰ ਵਧੀਆ ਚੀਜ਼ ਦੇ ਬਾਰੇ ਤੁਹਾਨੂੰ ਦੱਸਦੀ ਹਾਂ। ਬਈ ਇਹ ਜਿਹੜੀ ਚੀਜ਼ ਦੱਸਣ ਲੱਗੇ ਆ ਨਾ, ਇਹ ਪਹਿਲਾਂ ਜਿਹੜੇ ਬਜ਼ੁਰਗ ਨੇ ਉਹ ਆਪਣੀ ਡਾਇਟ ਦੇ ਵਿੱਚ ਜ਼ਰੂਰ ਲੈਂਦੇ ਸੀਗੇ, ਬਟ ਅੱਜ ਕੱਲ੍ਹ ਜਿਹੜੇ ਫੈਸ਼ਨੇਬਲ ਅਸੀਂ ਜ਼ਿਆਦਾ ਹੋ ਗਏ ਹਾਂ ਨਾ, ਲਾਈਫ ਸਟਾਈਲ ਚੇਂਜ ਹੋ ਗਿਆ, ਅਤੇ ਆਪਾਂ ਹੋਰ ਚੀਜ਼ਾਂ 'ਤੇ ਆ ਗਏ ਹੈਗੇ ਹਾਂ। ਸੋ ਕੁਛ ਅਲੱਗ ਅਲੱਗ ਤਰੀਕੇ ਦੇ ਪ੍ਰੋਟੀਨ ਪਾਊਡਰਸ ਵਗੈਰਾ ਆਉਣੇ ਸ਼ੁਰੂ ਹੋ ਗਏ ਹੈਗੇ ਆ। ਮੈਂ ਇਹ ਕਹਿ ਸਕਦੀ ਹਾਂ ਕਿ ਕਈ ਚੀਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬੋਡੀ 'ਤੇ। ਸੋ ਸਭ ਤੋਂ ਬੈਸਟ ਆਪਾਂ ਦੇਸੀ ਪਾਵਰ ਹਾਊਸ ਪਾਊਡਰ ਤੁਹਾਨੂੰ ਦੱਸਣ ਲੱਗੇ ਹਾਂ, ਉਹ ਹੈ ਸੱਤੂ ਦਾ ਪਾਊਡਰ। ਹੁਣ ਤੁਸੀਂ ਸੋਚੋ ਕਿ ਸੱਤੂ ਕੀ ਹੈ? ਸੱਤੂ ਵੈਸੇ ਤਾਂ ਸਾਰਿਆਂ ਨੂੰ, ਕਾਫੀਆਂ ਨੂੰ ਪਤਾ ਹੋਣਾ ਸੱਤੂ ਹੁੰਦਾ ਕੀ ਹੈਗਾ। ਜਿਹੜੇ ਕਾਲੇ ਚਣੇ ਹੈਗੇ ਆ ਨਾ, ਉਸ ਨੂੰ ਰੋਸਟ ਕਰਕੇ ਉਹਦਾ ਪਾਊਡਰ ਤਿਆਰ ਕਰਦੇ ਹੈਗੇ, ਉਹ ਹੁੰਦਾ ਹੈ ਸੱਤੂ। ਅਤੇ ਇਹ ਨਿਊਟ੍ਰੀਸ਼ਨ ਵੈਲਿਊ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਹੈਗੀ ਹੈ। ਸਭ ਤੋਂ ਪਹਿਲਾਂ ਇਹ ਜਿਹੜੀ ਤੁਹਾਡੀ ਬੋਡੀ ਹੈਗੀ ਹੈ ਉਸਨੂੰ ਕੂਲ ਰੱਖਦਾ, ਨਾਲ ਹੀ ਨਾਲ ਪਲਾਂਟ ਬੇਸ ਪ੍ਰੋਟੀਨ ਇਹ ਹੈ, ਅਤੇ ਤੁਹਾਡੀ ਜਿਹੜੀ ਡਾਈਜੈਸ਼ਨ ਹੈ ਨਾ ਉਹ ਵੀ ਠੀਕ ਹੁੰਦੀ ਹੈ। ਐਨਰਜੀ ਤੁਹਾਡੇ ਕੋਲ ਫੁੱਲ ਰਹਿੰਦੀ ਹੈਗੀ ਹੈ ਜਦੋਂ ਤੁਸੀਂ ਸੱਤੂ ਦਾ ਪਾਊਡਰ ਯੂਜ਼ ਕਰਦੇ ਹਾਂ ਆਪਣੀ ਡਾਇਟ ਦੇ ਵਿੱਚ। ਹੁਣ ਇਹ ਤੁਹਾਡੀ ਵਿਸ਼ੇ ਕਿ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਨਾ ਹੈਗਾ। ਹੁਣ ਇਹਦੇ ਬੈਨੀਫਿਟਸ ਜਿਹੜੇ ਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਪ੍ਰੋਟੀਨ ਸੋਰਸ ਹੈਗਾ। ਹੁਣ ਜਿਹੜੇ ਲੋਕ ਵੈਜੀਟੇਰੀਅਨ ਹੁੰਦੇ ਆ ਉਹਨਾਂ ਨੂੰ ਪ੍ਰੋਟੀਨ ਸੋਰਸ ਜਿਹੜਾ ਇੱਦਾਂ ਲੱਭਣਾ ਪੈਂਦਾ, ਸੱਤੂ ਹੋ ਗਿਆ, ਪਨੀਰ ਹੋ ਗਿਆ, ਇਹ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ, ਜਾਂ ਫਿਰ ਦਾਲਾਂ ਹੋ ਗਈਆਂ, ਇਹਨਾਂ ਤੋਂ ਪ੍ਰੋਟੀਨ ਮਿਲਦਾ ਹੈਗਾ। ਸੋ ਐਟਲੀਸਟ ਆਹ ਜਿਹੜਾ

ਪਲਾਂਟ ਬੇਸਡ ਤੁਹਾਡਾ ਪ੍ਰੋਟੀਨ ਹੈਗਾ ਇਹਨੂੰ ਜ਼ਰੂਰ ਆਪਣੀ ਡਾਇਟ ਵਿੱਚ ਲਓ। ਇਹਦੇ ਨਾਲ ਜਿਹੜੀ ਤੁਹਾਡੀ ਗਰੋਥ ਹੈਗੀ ਹੈ, ਤੁਹਾਡੀ ਮਸਲ ਗਰੋਥ ਹੈ ਉਹ ਹੁੰਦੀ ਹੈ, ਨਾਲ ਨਾਲ ਰਿਪੇਅਰ ਹੁੰਦੀ ਹੈ। ਹੁਣ ਅਸੀਂ ਜਿਮ ਵੀ ਜਾਂਦੇ ਹੈਗੇ ਹਾਂ, ਉਹਦੇ ਵਿੱਚ ਕਾਫੀ ਕਸਰਤ ਕਰਦੇ ਹੈਗੇ ਹਾਂ, ਅਤੇ ਦੈਨ ਤਾਂ ਤੁਹਾਨੂੰ ਇਹ ਜਿਹੜੀ ਡਾਇਟ ਵਿੱਚ ਲੈਣਾ ਬਹੁਤ ਜ਼ਰੂਰੀ ਹੈ। ਹੁਣ ਨੈਚੁਰਲ ਕੂਲੈਂਟ ਹੈ ਉਹ ਕਿੱਦਾਂ, ਬਈ ਇਹਨੂੰ ਜੇ ਪਾਣੀ ਦੇ ਨਾਲ ਘੋਲ ਕੇ ਪੀਤਾ ਜਾਵੇ ਤੁਹਾਡੀ ਜਿਹੜੀ ਹਾਈਡਰੇਸ਼ਨ ਹੈਗੀ ਆ ਉਹ ਕੰਪਲੀਟ ਹੁੰਦੀ ਹੈਗੀ ਹੈ, ਡੀਹਾਈਡਰੇਸ਼ਨ ਨਹੀਂ ਹੁੰਦੀ ਇਹਦੇ ਨਾਲ। ਅਤੇ ਜਿਹੜੀ ਇੰਨੀ ਗਰਮੀ ਲੂ ਵਗਦੀ ਹੈ ਨਾ ਉਤੋਂ ਵੀ ਤੁਹਾਨੂੰ ਬਚਾਉਂਦਾ ਹੈ, ਉਹਦੇ ਨਾਲ ਨਾਲ ਡਾਈਜੈਸ਼ਨ ਬਹੁਤ ਅੱਛੀ ਹੋ ਜਾਂਦੀ ਹੈ। ਇਹ ਹੈਗਾ ਇੱਕ ਤਰੀਕੇ ਦਾ ਫਾਈਬਰ, ਇਨਸੋਲਿਊਬਲ ਫਾਈਬਰ। ਇਹਦੇ ਨਾਲ ਕੀ ਹੈਗੀ ਕਿ ਤੁਹਾਡੇ ਬੋਡੀ ਦੇ ਅੰਦਰ ਜਿੰਨੇ ਵੀ ਟੋਕਸਿਨਸ ਹੈਗੇ ਆ, ਖਾਸ ਕਰਕੇ ਜੇ ਤੁਹਾਨੂੰ ਕਬਜ਼ ਹੈਗੀ ਹੈ ਦੈਨ, ਤਾਂ ਇਹਨੂੰ ਆਪਣੀ ਡਾਇਟ ਵਿੱਚ ਪੱਕਾ ਕਰ ਲਓ, ਇਹਨੂੰ ਤਾਂ ਆਪਣਾ ਦੋਸਤ ਬਣਾ ਲਓ, ਫਿਰ ਤੁਸੀਂ ਦੇਖਿਓ ਕਿ ਕਿੰਨੇ ਰਿਲੈਕਸ ਹੋ ਜਾਓਗੇ ਤੁਸੀਂ। ਇੰਨੇ ਸਾਰੇ ਬੈਨੀਫਿਟਸ ਇਹਦੇ ਹੈਗੇ ਆ। ਉਹਦੇ ਨਾਲ ਮੈਂ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੀ ਹੈਗੀ ਹਾਂ ਕਿ ਬਈ ਇਹਦਾ ਡਰਿੰਕ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਤੁਸੀਂ, ਦੱਸਦਾ ਜਲਦੀ ਜਲਦੀ। ਚਲੋ ਨੋਟ ਕਰੋ ਫਿਰ, ਸੱਤੂ ਦਾ ਡਰਿੰਕ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਹਦਾ ਪਾਊਡਰ ਚਾਹੀਦਾ ਹੈ। ਤੁਸੀਂ ਘਰ ਵੀ ਬਣਾ ਸਕਦੇ ਹੋ, ਘਰ ਬਣਾਓਗੇ ਤਾਂ ਜ਼ਿਆਦਾ ਬੈਟਰ ਰਹੇਗਾ। 2 ਟੇਬਲ ਸਪੂਨ ਸੱਤੂ ਲੈਣਾ, ਉਹਦੇ ਵਿੱਚ ਪਾਣੀ ਪਾਉਣਾ, ਹਲਕਾ ਜਿਹਾ ਨਿੰਬੂ ਦਾ ਰਸ, ਅਤੇ ਇਹਦੇ ਵਿੱਚ ਜੀਰਾ ਪਾਉਣਾ, ਤੁਸੀਂ ਰੋਸਟਡ ਜੀਰਾ, ਜਿਹਨੂੰ ਕਿ ਅੱਛੀ ਤਰੀਕੇ ਨਾਲ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਰੈਡੀ ਕਰਨਾ, ਉਹ ਇਹਦੇ ਵਿੱਚ ਪਾਉਣਾ, ਅਤੇ ਨਾਲ ਹੋ ਗਿਆ ਜੀ ਕਾਲਾ ਨਮਕ। ਬਸ ਇਹ ਡਰਿੰਕ ਰੈਡੀ ਹੈ। ਠੰਡੀ ਠੰਡੀ ਡਰਿੰਕ ਪੀਓ, ਤੁਹਾਨੂੰ ਐਨਰਜੀ ਫੀਲ ਹੋਏਗੀ, ਤੁਹਾਨੂੰ ਰਿਲੈਕਸ ਫੀਲ ਹੋਏਗਾ। ਐਂਡ ਉਹਦੇ ਨਾਲ ਨਾਲ ਜੇ ਤੁਹਾਨੂੰ ਡਰਿੰਕ ਵਿੱਚ ਨਹੀਂ ਪਸੰਦ ਹੈਗਾ ਇਹ, ਤਾਂ ਤੁਸੀਂ ਇਹਦਾ ਪਰਾਂਠਾ ਵੀ ਬਣਾ ਕੇ ਖਾ ਸਕਦੇ ਹੋ। ਹੋਲ ਵੀਟ ਆਟਾ ਉਹ ਲੈਣਾ, ਉਹਦੇ ਵਿੱਚ ਥੋੜ੍ਹਾ ਜਿਹਾ ਇਹਦਾ ਆਟਾ ਪਾਉਣਾ, ਐਂਡ ਤੁਹਾਡੇ ਪ੍ਰੋਟੀਨ ਰਿਚ ਪਰਾਂਠੇ ਤਿਆਰ ਨੇ। ਸੋ 2 ਤਰੀਕੇ ਮੈਂ ਤੁਹਾਨੂੰ ਦੱਸ ਦਿੱਤੇ ਹੈ ਕਿ ਸੱਤੂ ਤੁਹਾਡੀ ਜਿਹੜੀ ਡਾਇਟ ਨੂੰ ਬਹੁਤ ਹੀ ਅੱਛਾ ਕਰ ਸਕਦਾ ਹੈਗਾ। ਡਾਇਟ ਜੇ ਅੱਛੀ ਹੋਏਗੀ, ਤੁਹਾਡੀ ਬੋਡੀ ਅੱਛੀ ਹੋਏਗੀ, ਦੈਨ ਆਪਣੇ ਆਪ ਹੀ ਤੁਹਾਨੂੰ ਅੱਛਾ ਲੱਗੇਗਾ। ਇਹ ਤੁਹਾਡਾ ਵੇਟ ਦੀ ਵੀ ਮੈਨੇਜਮੈਂਟ ਪੂਰੀ ਰੱਖਦਾ ਹੈਗਾ, ਪਤਾ ਤੁਹਾਨੂੰ। ਸੋ ਜੰਕ ਫੂਡ ਜਿਹੜੇ ਆ ਉਹਨਾਂ ਨੂੰ ਦੂਰ ਕਰੋ ਆਪਣੀ ਲਾਈਫ ਦੇ ਵਿੱਚ। ਇਹ ਜਿਹੜੀ ਦੇਸੀ ਚੀਜ਼ਾਂ ਹੈਗੀਆਂ ਇਹਨਾਂ ਨੂੰ ਲੈ ਕੇ ਆਓ, ਐਨਰਜੀ ਤੁਹਾਡੀ ਬੂਸਟ ਕਰਦਾ ਹੈ, ਤੁਹਾਡੀ ਇਮਿਊਨਿਟੀ ਜਿਹੜੀ ਹੈ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਔਰ ਜਿੰਨਾ ਮੈਂ ਬੋਲ ਰਹੀ ਹਾਂ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਮੈਂ ਵੀ ਸੱਤੂ ਡਰਿੰਕ ਪੀ ਕੇ ਆਈ, ਨਹੀਂ ਨਹੀਂ ਨਹੀਂ, ਮੇਰੀ ਐਨਰਜੀ ਉੱਦਾਂ ਹੀ ਹਾਈ ਹੋ ਜਾਂਦੀ ਹੈਗੀ ਜਦੋਂ ਮੈਂ ਰੇਡੀਓ 'ਤੇ ਤੁਹਾਡੇ ਨਾਲ ਗੱਲਾਂ ਕਰਦੀ ਹੈਗੀ ਹਾਂ। ਫਿਲਹਾਲ ਇੰਜੋਏ ਕਰਦੇ ਹਾਂ ਇਸ ਗੀਤ ਨੂੰ, ਉਸ ਤੋਂ ਬਾਅਦ ਤੁਹਾਨੂੰ ਰੈਸਪੀ ਵੀ ਤਾਂ ਦੱਸਣੀ ਹੈਗੀ ਹੈ। ਰੈਸਪੀ ਕੀ ਹੈਗੀ ਹੈ, ਕਿਉਂ ਦੱਸਾਂ, ਹਾਲੇ ਇੰਜੋਏ ਕਰੋ ਪਹਿਲਾਂ ਇਸ ਗੀਤ ਨੂੰ।

वेलकम बैक प्रोग्राम होम स्वीट होम। ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰਿਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਸਮਾਂ ਬਹੁਤ ਘੱਟ ਰਹਿ ਗਿਆ, ਸਿਰਫ 12 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ, ਇਸ ਲਈ ਇੰਸਟੈਂਟ ਵਾਲੀ ਚੀਜ਼ ਤੁਹਾਨੂੰ ਦੱਸਦੀ ਹਾਂ, ਇੰਸਟੈਂਟ ਅਚਾਰ ਮਸਾਲਾ ਤੁਹਾਨੂੰ ਦੱਸਦੀ ਹਾਂ। ਬਈ ਖਾਣੇ ਦੇ ਨਾਲ ਅਚਾਰ ਹੁੰਦਾ ਹੈ ਤਾਂ ਮਜ਼ਾ ਹੀ ਆ ਜਾਂਦਾ, ਚਟਕਾਰੇ ਲੈ ਕੇ ਸਾਰੇ ਖਾਂਦੇ ਨੇ। ਸੋ ਇੰਸਟੈਂਟ ਮਸਾਲਾ ਤੁਸੀਂ ਕਿਸ ਤਰੀਕੇ ਦੇ ਨਾਲ ਅਚਾਰ ਦਾ ਰੈਡੀ ਕਰ ਸਕਦੇ ਹੋ, ਉਹਦੇ ਲਈ ਚਾਹੀਦਾ ਕੀ ਹੈ, ਤੁਸੀਂ ਸਿਰਫ ਨੋਟ ਕਰੋ। ਸਰਸੋਂ ਚਾਹੀਦੀ ਹੈਗੀ ਹੈ 4 ਵੱਡੇ ਚਮਚ ਸਰਸੋਂ, ਜਿਹਨੂੰ ਆਪਾਂ ਸਰੋਂ ਕਹਿੰਦੇ ਹਾਂ, ਨਿੱਕੇ ਨਿੱਕੇ ਦਾਣੇ ਨਹੀਂ ਹੁੰਦੇ ਹੈਗੇ ਕਾਲੇ ਉਹ। ਮੇਥੀ ਦਾ ਆਣਾ ਚਾਹੀਦਾ 2 ਵੱਡੇ ਚਮਚ, ਜੀਰਾ 2 ਚਮਚ, ਸੌਂਫ 3 ਚਮਚ, ਅਜਵੈਨ ਚਾਹੀਦੀ ਹੈ 1 ਚਮਚ, ਕਲੌਂਜੀ 1 ਚਮਚ, ਹਲਦੀ ਪਾਊਡਰ 2 ਚਮਚ, ਲਾਲ ਮਿਰਚ ਪਾਊਡਰ ਉਹ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ, ਵੈਸੇ ਤਾਂ 4 ਤੋਂ 5 ਚਮਚ ਚਾਹੀਦੇ ਨੇ, ਜਾਂ ਫਿਰ ਤੁਹਾਡੀ ਸਵਾਦ ਦੇ ਅਨੁਸਾਰ ਕਿੰਨਾ ਕੁ ਤਿੱਖਾ ਪਸੰਦ ਹੈ, ਕਿੰਨਾ ਕੁ ਤੁਹਾਨੂੰ ਘੱਟ ਤਿੱਖਾ ਪਸੰਦ ਹੈ। ਕਾਲਾ ਨਮਕ ਚਾਹੀਦਾ 1 ਚਮਚ, ਸਾਦਾ ਨਮਕ ਜਿਹੜਾ ਹੁੰਦਾ ਹੈ ਉਹ 2 ਚਮਚ ਚਾਹੀਦਾ, ਅਤੇ ਹਿੰਗ 1 ਛੋਟਾ ਜਿਹਾ ਚਮਚ, ਹਿੰਗ ਥੋੜ੍ਹੀ ਜਿਹੀ ਹੀ ਕਾਫੀ ਹੁੰਦੀ ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇੱਕ ਇੱਕ ਵਾਰੀ ਫਿਰ ਨੋਟ ਕਰ ਲਓ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਰਸੋਂ, ਮੇਥੀ ਦਾਣਾ, ਜੀਰਾ, ਸੌਂਫ, ਅਜਵੈਨ, ਕਲੌਂਜੀ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਕਾਲਾ ਨਮਕ, ਸਾਦਾ ਨਮਕ ਅਤੇ ਹਿੰਗ। ਠੀਕ ਹੈ, ਹੁਣ ਕਰਨਾ ਕੀ ਹੈ, ਸਭ ਤੋਂ ਪਹਿਲਾਂ ਸਰੋਂ, ਮੇਥੀ, ਜੀਰਾ, ਸੌਂਫ ਅਤੇ ਅਜਵੈਨ ਨੂੰ ਹਲਕਾ ਹਲਕਾ ਭੁੰਨ ਲੈਣਾ, ਬਹੁਤ ਹੀ ਹਲਕਾ ਭੁੰਨਣਾ ਹੈਗਾ ਕਿ ਉਹਦੇ ਵਿੱਚ ਜਿਹੜਾ ਮਤਲਬ ਕਿ ਉਹ ਸੜੇ ਨਾ ਤੁਹਾਡਾ ਮਸਾਲਾ, ਬਿਲਕੁਲ ਮੀਡੀਅਮ ਫਲੇਮ 'ਤੇ ਉਹਨੂੰ ਹਿਲਾਉਂਦੇ ਰਹਿਣਾ ਹੈਗਾ, ਅੱਛੇ ਤਰੀਕੇ ਦੇ ਨਾਲ ਭੁੰਨਣਾ। ਜੇ ਉਹ ਥੋੜ੍ਹਾ ਜਿਹਾ ਵੀ ਜਿੱਦਾਂ ਸੜਨ ਦੀ ਸਮੈਲ ਆਈ ਤਾਂ ਮਸਾਲਾ ਜਿਹੜਾ ਹੈ ਨਾ ਉਹ ਥੋੜ੍ਹਾ ਕਸੈਲਾ ਜਿਹਾ, ਅੱਛਾ ਨਹੀਂ ਬਣਨਾ, ਮਜ਼ਾ ਨਹੀਂ ਆਉਣਾ ਤੁਹਾਨੂੰ ਖਾ ਕੇ। ਇਸ ਲਈ ਜਿੰਨਾ ਹੋ ਸਕੇ ਆਰਾਮ ਨਾਲ ਉਹਨੂੰ ਹਲਕਾ ਭੁੰਨਣਾ ਹੈਗਾ। ਉਸ ਤੋਂ ਬਾਅਦ ਜਿਹੜੇ ਵੀ ਮਸਾਲੇ ਤੁਸੀਂ ਇਹ ਭੁੰਨ ਲਏ ਆ ਉਹਨਾਂ ਨੂੰ ਠੰਡਾ ਹੋਣ ਲਈ ਰੱਖ ਦੇਣਾ, ਬਿਲਕੁਲ ਜਦੋਂ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਉਹਨੂੰ ਦਰਦਰਾ ਪੀਸ ਲੈਣਾ ਹੈਗਾ, ਬਿਲਕੁਲ ਪਾਊਡਰ ਨਾ ਬਣਾਈਓ, ਥੋੜ੍ਹਾ ਜਿਹਾ ਦਰਦਰਾ ਪੀਸ ਲੈਣਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਨਮਕ, ਕਾਲਾ ਨਮਕ ਅਤੇ ਹਿੰਗ ਅੱਛੀ ਤਰ੍ਹਾਂ ਮਿਲਾ ਕੇ ਰੱਖ ਲੈਣਾ ਹੈਗਾ। ਠੀਕ ਹੈ, ਬਹੁਤ ਆਸਾਨ ਹੈ। ਪਹਿਲਾਂ ਮਸਾਲਿਆਂ ਨੂੰ ਭੁੰਨਿਆ, ਉਸ ਤੋਂ ਬਾਅਦ ਉਹਨੂੰ ਠੰਡਾ ਹੋਣ 'ਤੇ ਗ੍ਰਾਇੰਡ ਕਰ ਲਿਆ, ਐਂਡ ਬਾਕੀ ਜਿਹੜੇ ਮਸਾਲੇ ਦੱਸੇ ਸੀ ਤੁਹਾਨੂੰ ਉਹਦੇ ਵਿੱਚ ਮਿਕਸ ਕਰ ਲਏ। ਹੁਣ ਕੀ ਕਰਨਾ ਜੀ, ਹੁਣ ਇਹਨੂੰ ਇੱਕ

ਜੀ ਦੋਸਤੋ, ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੰਸਟੈਂਟ ਅਚਾਰ ਮਸਾਲਾ ਜਿਹੜਾ ਤੁਹਾਡਾ ਰੈਡੀ ਹੋ ਗਿਆ ਸੀ ਉਹਨੂੰ ਐਕਚੁਅਲ 'ਚ ਯੂਜ਼ ਕਿੱਦਾਂ ਕਰਨਾ। ਹੁਣ ਜਦੋਂ ਵੀ ਤੁਹਾਡੇ ਕੋਲ ਨਿੰਬੂ, ਅੰਬ ਜਾਂ ਗਾਜਰ, ਮਿਰਚ ਜਿਹਦਾ ਵੀ ਤੁਸੀਂ ਅਚਾਰ ਪਾਉਣਾ, ਉਹਨੂੰ ਆਪਣੇ ਅਕੋਰਡਿੰਗ ਜਿੱਦਾਂ ਕੱਟਣਾ ਚਾਹੁੰਦੇ ਹੋ ਉੱਦਾਂ ਬਰੀਕ ਬਰੀਕ ਕੱਟ ਲਓ, ਜਾਂ ਫਿਰ ਮੋਟੇ ਪੀਸਿਸ ਜਿੱਦਾਂ ਕੱਟਣੇ ਉੱਦਾਂ ਕੱਟ ਕੇ। ਇਹਦੇ ਵਿੱਚ ਕਰਨਾ ਕੀ ਹੈ, ਤੁਸੀਂ 1 ਤੋਂ 2 ਵੱਡੇ ਚਮਚ ਇਹ ਮਸਾਲਾ ਜਿਹੜਾ ਅਸੀਂ ਇੰਸਟੈਂਟ ਅਚਾਰ ਮਸਾਲਾ ਰੈਡੀ ਕੀਤਾ ਹੈਗਾ ਉਹ ਪਾਉਣੇ, ਅਤੇ ਨਾਲ ਹੀ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਗਰਮ ਕਰਕੇ ਇਹਦੇ ਵਿੱਚ ਪਾਉਣਾ। ਐਨ ਉਸ ਤੋਂ ਬਾਅਦ ਥੋੜ੍ਹਾ ਜਿਹਾ ਨਿੰਬੂ ਦਾ ਰਸ, ਅਤੇ ਅਚਾਰ ਤੁਹਾਡਾ ਬਿਲਕੁਲ ਤਿਆਰ ਹੈ। ਰੈਡੀਮੇਡ ਇੰਸਟੈਂਟ ਅਚਾਰ ਤੁਸੀਂ ਖਾ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਸੋ ਦੇਖੋ ਚੀਜ਼ਾਂ ਕਿੰਨੀਆਂ ਆਸਾਨ ਹੋ ਜਾਂਦੀਆਂ ਹੈਗੀਆਂ। ਕਈ ਵਾਰੀ ਕੀ ਹੁੰਦਾ ਹੈਗਾ ਆ ਕਿ ਘਰ ਬਹੁਤ ਸਾਰੇ ਮਸਾਲੇ ਅਚਾਰ ਵਗੈਰਾ ਪਏ ਹੁੰਦੇ ਆ, ਖਾਣ ਦਾ ਮਨ ਨਹੀਂ ਕਰਦਾ ਹੈਗਾ। ਜੇ ਨਿੰਬੂ ਦਾ ਪਿਆ ਹੁੰਦਾ ਹੈ ਤਾਂ ਅੰਬ ਦਾ ਵੀ ਹੁੰਦਾ ਹੈ, ਬਟ ਮਿਰਚਾਂ ਦਾ ਖਾਣਾ ਹੁੰਦਾ ਹੈ ਅਚਾਰ। ਫਿਰ ਸੋਚਦੇ ਹਾਂ ਉਹ ਇੰਨਾ ਸਾਰਾ ਤਾਮ ਝਾਮ ਕੌਣ ਕਰੇ, ਇੰਨੇ ਸਾਰੇ ਮਸਾਲੇ ਭੁੰਨੇ ਮਿਕਸ ਕਰੇ। ਸੋ ਉਸ ਤੋਂ ਬਚਣ ਦੇ ਲਈ ਇੰਸਟੈਂਟ ਅਚਾਰ ਮਸਾਲਾ ਤੁਹਾਨੂੰ ਅੱਜ ਦੱਸ ਦਿੱਤਾ। ਆਈ ਹੋਪ ਕਿ ਤੁਹਾਨੂੰ ਇਹ ਬਹੁਤ ਹੀ ਬੈਨੀਫਿਟ ਕਰੇਗਾ, ਤੁਹਾਨੂੰ ਬਹੁਤ ਅੱਛਾ ਵੀ ਲੱਗੇਗਾ ਇਹ ਅਚਾਰ ਦਾ ਮਸਾਲਾ।

ਖਾ ਕੇ। ਸੋ ਇਹਨੂੰ ਅਸੀਂ ਸਟੋਰ ਕਰਕੇ 3 ਤੋਂ 4 ਹਫ਼ਤੇ ਰੱਖ ਸਕਦੇ ਹਾਂ, ਬਟ ਏਅਰ ਟਾਈਟ ਕੰਟੇਨਰ ਦੇ ਵਿੱਚ। ਹੋਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈਗਾ ਕਿ ਗਿੱਲਾ ਚਮਚਾ ਇਹਦੇ ਵਿੱਚ ਨਹੀਂ ਪਾਉਣਾ, ਨਹੀਂ ਤਾਂ ਤੁਹਾਡਾ ਜਿਹੜਾ ਇਹ ਇੰਸਟੈਂਟ ਪਾਊਡਰ ਹੈਗਾ ਨਾ ਅਚਾਰ ਦਾ, ਇਹ ਖਰਾਬ ਹੋ ਜਾਏਗਾ। ਹੋਰ ਉਹਨੂੰ ਕਿਸ ਤਰੀਕੇ ਦੇ ਨਾਲ ਬਚਾਉਣਾ, ਇਹ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਕੀੜੇ ਮਕੌੜੇ ਜਾਂ ਫਿਰ ਘੁਣ ਲੱਗ ਜਾਂਦਾ ਮਸਾਲਿਆਂ ਦੇ ਵਿੱਚ, ਉਸ ਤੋਂ ਕਿੱਦਾਂ ਬਚਣਾ, ਬਿਲਕੁਲ ਤੇਜ਼ ਪੱਤੇ ਨਾਲ ਬਚਣਾ ਹੈਗਾ। ਸੋ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਖਤਮ ਕਰਨ ਦੀ। ਤੁਸੀਂ ਕਿਤੇ ਨਹੀਂ ਜਾਣਾ, ਇੰਜੋਏ ਕਰਨਾ ਇਸ ਗੀਤ ਨੂੰ। 1 ਵਜੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਹਾਜ਼ਰ ਹੋਊਂਗੀ।

0: ਉਸ ਤੋਂ ਕਿੱਦਾਂ ਬਚਣਾ ਹੈ?
1: ਬਿਲਕੁਲ ਤੇਜ਼ ਪੱਤੇ ਨਾਲ ਬਚਣਾ ਹੈਗਾ। ਸੋ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਖਤਮ ਕਰਨ ਦੀ। ਤੁਸੀਂ ਕਿਤੇ ਨਹੀਂ ਜਾਣਾ, ਇੰਜੋਏ ਕਰਨਾ ਇਸ ਗੀਤ ਨੂੰ। 1 ਵਜੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਹਾਜ਼ਰ ਹੋਊਂਗੀ।

ਹੁਣ ਅਸੀਂ FM ਰੇਨਬੋ 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸ਼ਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਵੈਲਕਮ ਬੈਕ ਫਰੈਂਡਸ ਦੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਗੀਤ ਤੁਸੀਂ ਇੰਜੋਏ ਕੀਤਾ ਉਸ ਗੀਤ ਨੂੰ ਆਵਾਜ਼ ਦਿੱਤੀ ਸੀ ਮੁਹੰਮਦ ਰਫੀ ਅਤੇ ਫਿਲਮ ਦਾ ਨਾਮ ਸੀ ਚਿਰਾਗ। ਪ੍ਰੋਗਰਾਮ ਇਸ ਤੋਂ ਹੀ ਚੱਲਦਾ ਰਹੇਗਾ, ਤੁਸੀਂ ਸੋਹਣੇ ਸੋਹਣੇ ਗੀਤ ਸੁਣਦੇ ਹੀ ਰਹੋਗੇ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸੇਰਾ। ਸਾਥ ਅਗਰ ਦੋਗੇ ਤੋ ਮੁਸਕਰਾਏਂਗੇ ਜ਼ਰੂਰ, ਸਾਥ ਅਗਰ ਦੋਗੇ ਤੋ ਮੁਸਕਰਾਏਂਗੇ ਜ਼ਰੂਰ, ਪਿਆਰ ਅਗਰ ਦਿਲ ਸੇ ਕਰੋਗੇ ਤੋ ਨਿਭਾਏਂਗੇ ਜ਼ਰੂਰ। ਕਿਤਨੇ ਭੀ ਕਾਂਟੇ ਕਿਉਂ ਨਾ ਹੋ ਰਾਹੋਂ ਮੇਂ, ਕਿਤਨੇ ਭੀ ਕਾਂਟੇ ਕਿਉਂ ਨਾ ਹੋ ਰਾਹੋਂ ਮੇਂ, ਆਵਾਜ਼ ਅਗਰ ਦਿਲ ਸੇ ਦੋਗੇ ਤੋ ਆਏਂਗੇ ਜ਼ਰੂਰ।

ਮੈਨੂੰ ਵੀ ਆਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੁਛ ਗੀਤ ਜਿਹੜੇ ਨਾ ਲਿਰਿਕਸ ਹੁੰਦੇ ਨੇ ਬਹੁਤ ਹੀ ਦਿਲ ਦੇ ਕਰੀਬ ਹੁੰਦੇ ਨੇ, ਅੱਛੇ ਲੱਗਦਾ ਸੁਣ ਕੇ, ਲਿਰਿਕਸ ਸਮਝ ਆਉਂਦਾ ਹੈਗਾ ਅਤੇ ਹੋਰ ਵੀ ਜ਼ਿਆਦਾ ਗੀਤ ਜਿਹੜਾ ਨਾ ਸੋਹਣਾ ਲੱਗਣ ਲੱਗ ਜਾਂਦਾ ਹੈਗਾ। ਹਮਰਾਜ਼ ਫਿਲਮ ਦਾ ਜਿਹੜਾ ਹੁਣੇ ਤੁਸੀਂ ਗੀਤ ਸੁਣਿਆ ਤੁਹਾਨੂੰ ਬਹੁਤ ਅੱਛਾ ਲੱਗਿਆ, ਮਿਊਜ਼ਿਕ, ਲਿਰਿਕਸ ਅਤੇ ਜਿਹੜਾ ਉਸ ਨੂੰ ਗਾ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਜਿਹੜਾ ਗੀਤ ਬਣਦਾ ਹੈ ਨਾ, ਵਾਹ ਮਜ਼ਾ ਆ ਜਾਂਦਾ ਸੁਣ ਕੇ, ਰੂਹ ਖੁਸ਼ ਹੋ ਜਾਂਦੀ ਹੈ। ਸੋ ਇੱਕ ਹੋਰ ਗੀਤ ਪਲੇ ਕਰਨ ਲੱਗੀ ਹੈ, ਬੜਾ ਨਟਖਟ ਜਿਹਾ ਗੀਤ ਹੈ, ਆਈ ਹੋਪ ਕਿ ਤੁਹਾਨੂੰ ਬਹੁਤ ਅੱਛਾ ਲੱਗੇਗਾ। ਪਹਿਲੇ ਗੀਤ ਸੁਣੋ, ਉਸ ਤੋਂ ਬਾਅਦ ਫਿਲਮ ਦਾ ਨਾਮ ਤੁਹਾਨੂੰ ਦੱਸੂੰਗੀ।

ਜੀ ਦੋਸਤੋ, ਤੁਸੀਂ ਬਹੁਤ ਹੀ ਬਿਹਤਰੀਨ ਗੀਤ ਸੁਣ ਰਹੇ ਹੋ। ਦਿਲ ਨੂੰ ਖੁਸ਼ ਕਰਨ ਵਾਲੇ ਜਿਹੜੇ ਗੀਤ ਨੇ ਉਹ ਪਲੇ ਕਰ ਰਹੀ ਹਾਂ। ਜਿਹੜਾ ਹੁਣੇ ਗੀਤ ਤੁਸੀਂ ਇੰਜੋਏ ਕੀਤਾ, ਉਸ ਫਿਲਮ ਦਾ ਨਾਮ ਸੀ ਕੀ ਸੀ, ਯਾਦ ਹੈ? ਹਾਂ ਹਾਂ ਹਾਂ, ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਜਿਹੜਾ ਗੀਤ ਸੁਣਿਆ, ਬਹੁਤ ਹੀ ਮਜ਼ਾ ਆਇਆ ਸੁਣ ਕੇ। ਤੁਹਾਨੂੰ ਆਇਆ?

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
6: ਵੈਲਕਮ ਬੈਕ ਫਰੈਂਡਸ, ਮਿੱਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਸੁਣਿਆ, ਉਹ ਫਿਲਮ ਦਾ ਨਾਮ ਸੀ ਕਾਲੀਆ ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ। ਪ੍ਰੋਗਰਾਮ ਚੱਲ ਰਿਹਾ ਮਿੱਡੇ ਮੈਲੋਡੀਜ਼ ਤੁਹਾਡੇ ਆਪਣੇ ਫੇਵਰੇਟ ਚੈਨਲ 102.7 MHz FM ਰੇਨਬੋ 'ਤੇ ਨਾਲ

ਹੱਥ ਕੀ ਸਫਾਈ, ਇਹ ਫਿਲਮ ਦਾ ਗੀਤ ਤੁਸੀਂ ਹੁਣੇ ਸੁਣਿਆ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਅਗਲਾ ਗੀਤ ਪਲੇ ਕਰਨ ਲੱਗੀ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਅਤੇ ਫਿਲਮ ਦਾ ਨਾਮ ਹੈ ਅਨਜਾਨਾ। ਅਤੇ ਇਸ ਗੀਤ ਤੋਂ ਬਾਅਦ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਅਤੇ 1:50 'ਤੇ ਮਿਡ ਡੇ ਮੈਲਡੀਜ਼ ਪ੍ਰੋਗਰਾਮ ਜਾਰੀ ਰਹੇਗਾ।

FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ।

आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕੀਤੀ। ਕਿਹਾ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ 'ਚ ਹੋਵੇਗੀ। ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਅਤੇ ਮੌਸਮ ਵਿਭਾਗ ਵੱਲੋਂ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਲੂ ਦੀ ਸਥਿਤੀ ਬਣੀ ਰਹੇਗੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਹਸਤੀਆਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ 'ਚ ਮੌਜੂਦ ਰਹਿਣਗੇ। ਅੱਜ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਅਵਾਰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਸਮਾਰੋਹ ਦੇ ਦੂਜੇ ਦੌਰ 'ਚ ਬਾਅਦ ਵਿੱਚ ਪ੍ਰਦਾਨ ਕੀਤੇ ਜਾਣਗੇ। ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ 'ਤੇ ਕੀਤਾ ਜਾਂਦਾ ਹੈ। ਇਹ ਵਕਾਰੀ ਨਾਗਰਿਕ ਸਨਮਾਨ, ਕਲਾ, ਜਨਹਿੱਤ ਤੇ ਸਮਾਜ ਸੇਵਾ, ਸਾਹਿਤ ਤੇ ਸਿੱਖਿਆ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਤੇ ਸਨਅਤ

ਦਵਾ ਤੇ ਖੇਡਾਂ ਦੇ ਖੇਤਰਾਂ ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਅਸਾਧਾਰਨ ਤੇ ਸ਼ਾਨਦਾਰ ਸੇਵਾਵਾਂ ਲਈ ਪਦਮ ਵਿਭੂਸ਼ਣ, ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਤੇ ਕਿਸੇ ਵੀ ਖੇਤਰ ਚ ਮਹੱਤਵਪੂਰਨ ਸੇਵਾ ਲਈ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰਾਂ ਲਈ ਵਾਂਝੇ ਅਤੇ ਅਨੁਸੂਚਿਤ ਭਾਈਚਾਰਿਆਂ, ਕਬਾਇਲੀ ਭਾਈਚਾਰਿਆਂ ਤੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਚੁਣਿਆ ਜਾਂਦਾ ਹੈ ਜੋ ਸਮਾਜ ਤੇ ਰਾਸ਼ਟਰਪਤੀ ਬੇਮਿਸਾਲ ਸੇਵਾ ਲਈ ਪ੍ਰੇਰਣਾ ਦਿੰਦੇ ਨੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਕੋਈ ਸਬਕ ਨਹੀਂ ਲਿਆ। ਜਸਟਿਸ PS ਨਰਸਿਮਹਾ ਅਤੇ ਆਲੋਕ ਅਰਾਧੇ ਦੇ ਬੈਂਚ ਨੇ ਕੇਂਦਰ ਸਰਕਾਰ, NTA ਅਤੇ ਕੇਂਦਰੀ ਜਾਂਚ ਬਿਊਰੋ ਤੋਂ ਉਨ੍ਹਾਂ ਪਟੀਸ਼ਨਾਂ ਤੇ ਜਵਾਬ ਮੰਗਿਆ ਜਿਨ੍ਹਾਂ ਵਿਚ ਮੈਡੀਕਲ ਦਾਖਲਾ ਪ੍ਰੀਖਿਆ ਕਰਵਾਉਣ ਲਈ NTA ਦੀ ਥਾਂ ਕਿਸੇ ਹੋਰ ਮਜ਼ਬੂਤ ਤੇ ਖੁਦ ਮੁਖਤਿਆਰ ਸੰਸਥਾ ਨੂੰ ਲਿਆਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਏਜੰਸੀ ਨੂੰ ਵੀਰਵਾਰ ਤੱਕ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤੈ। ਇਸ ਵਿਚ ਪੁੱਛਿਆ ਗਿਐ ਕਿ ਪਿਛਲੇ ਸਾਲ ਏਜੰਸੀ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਸਰੋ ਦੇ ਸਾਬਕਾ ਮੁਖੀ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੀ ਪਾਲਣਾ ਕਿੱਥੋਂ ਤੱਕ ਕੀਤੀ ਗਈ ਹੈ। ਪਟੀਸ਼ਨਾਂ ਵਿਚ ਇਲਜ਼ਾਮ ਲਗਾਇਆ ਗਿਐ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨ ਵਿਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਚ ਇਕ ਉੱਚ ਪੱਧਰੀ ਨਿਗਰਾਨ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਨੀਟ UG ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਅੰਡਰ ਗ੍ਰੈਜੂਏਟ 226 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤੈ। NTA ਨੇ ਕਿਹੈ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਈਦ ਉਲ ਜੁਹਾ ਜਾਂ ਬਕਰੀਦ ਦੀ ਛੁੱਟੀ ਤਰੀਕ 'ਚ ਬਦਲਾਅ ਦੇ ਮੱਦੇਨਜ਼ਰ ਲਿਆ ਗਿਆ। ਏਜੰਸੀ ਨੇ ਦੱਸਿਆ ਕਿ ਪ੍ਰਭਾਵਿਤ ਉਮੀਦਵਾਰਾਂ ਲਈ ਸੋਧੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਅੱਜ ਤੱਕ ਇੱਕ ਹੋਰ ਦਿਨ ਲਈ ਵਧਾ ਦਿੱਤੀ ਹੈ। CBSE ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਬੇਨਤੀਆਂ ਜਮ੍ਹਾਂ ਕਰਵਾਉਣ ਲਈ ਢੁਕਵਾਂ ਸਮਾਂ ਦੇਣ ਲਈ ਲਿਆ ਗਿਆ। ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਮੈਸੇਜ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਭਾਰਤ ਦੇ ਸਮਰਥਨ ਸਬੰਧੀ ਬਿਆਨ ਦਿੱਤਾ। PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਕਾਈ ਨੇ ਕਿਹਾ ਕਿ ਰੱਖਿਆ ਮੰਤਰੀ ਤੇ ਸਰਕਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸ ਸਬੰਧ ਵਿੱਚ ਸਿਰਫ ਸਰਕਾਰੀ ਹਲਕਿਆਂ ਤੇ ਹੀ ਭਰੋਸਾ ਕਰਨ ਲਈ ਕਿਹਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ 'ਚ ਹੋਵੇਗੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੁਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿੱਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਮੀਟਿੰਗ ਤਰਜੀਹ ਖੇਤਰਾਂ 'ਚ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਸੀ ਚਿੰਤਾ ਦੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਤੇ ਕੇਂਦਰਿਤ ਹੋਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਵਾਲੇ ਕੁਆਡ ਸਮੂਹ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣਾ। ਭਾਰਤ ਇਸ ਮੀਟਿੰਗ ਦੀ ਮੇਜ਼ਬਾਨੀ ਗੱਠਜੋੜ ਦੇ ਮੌਜੂਦਾ ਚੇਅਰਮੈਨ ਵਜੋਂ ਕਰ ਰਿਹਾ ਹੈ। 2024 'ਚ ਅਮਰੀਕਾ ਦੇ ਵਿਲਮਿੰਗਟਨ 'ਚ ਹੋਏ ਆਖਰੀ ਕੁਆਡ ਸੰਮੇਲਨ 'ਚ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਵਿੱਚ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਪਿਛਲੇ 2 ਹਫ਼ਤਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 4th ਵਾਧਾ ਏ। ਹੁਣ ਦਿੱਲੀ 'ਚ ਪੈਟਰੋਲ 102.12 ਰੁਪਏ ਫੀ ਲੀਟਰ ਅਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਅਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ੍ਹ 26 ਮਈ ਨੂੰ ਸੂਬੇ 'ਚ ਆਮ ਛੁੱਟੀ ਦਾ ਐਲਾਨ ਕੀਤਾ। ਇਹ ਫੈਸਲਾ ਵੋਟਰਾਂ ਨੂੰ ਕੱਲ੍ਹ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ 'ਚ ਆਪਣੀ ਵੋਟ ਪਾਉਣ ਦੀ ਸਹੂਲਤ ਦੇਣ ਲਈ ਲਿਆ ਗਿਆ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਗਿਐ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਐ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ

0: ਨੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ 'ਚ ਵੀ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਹੈ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਜ਼ਾਇਰੀਨ ਸਾਲਾਨਾ ਹਜ ਯਾਤਰਾ ਲਈ ਸਾਊਦੀ ਅਰਬ ਦੇ ਮੀਨਾ 'ਚ ਇਕੱਤਰ ਹੋ ਰਹੇ ਨੇ। ਪਵਿੱਤਰ ਸ਼ਹਿਰ ਮੱਕਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਜ਼ਾਇਰੀਨ ਮੀਨਾ ਦੇ ਟੈਂਟ ਸਿਟੀ 'ਚ ਇਕੱਤਰ ਹੋ ਰਹੇ ਨੇ। ਉੱਥੇ ਉਹ ਰਾਤ ਬਿਤਾਉਣਗੇ ਅਤੇ ਕੱਲ੍ਹ ਸਵੇਰੇ ਅਰਾਫਾਤ ਦੇ ਮੈਦਾਨ 'ਚ ਜਾਣਗੇ, ਜਿੱਥੇ ਉਹ ਹਜ ਦੀ ਮੁੱਖ ਰਸਮ ਅਦਾ ਕਰਨਗੇ। ਇਸ ਸਾਲ ਦੀ ਹਜ ਯਾਤਰਾ ਵਿੱਚ ਭਾਰਤ ਤੋਂ ਲਗਭਗ 1,75,000 ਸ਼ਰਧਾਲੂ ਹਿੱਸਾ ਲੈ ਰਹੇ ਨੇ। ਇਸ ਤੋਂ ਪਹਿਲਾਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇੱਕ ਸੁਚਾਰੂ, ਸੁਰੱਖਿਅਤ ਅਤੇ ਆਰਾਮਦਾਇਕ ਹਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਭਾਰਤੀ ਸ਼ਰਧਾਲੂਆਂ ਨੂੰ ਹਜ ਸੁਵਿਧਾ ਮੋਬਾਈਲ ਐਪ ਰਾਹੀਂ ਜਾਣਕਾਰੀ ਅਤੇ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ ਵਿੱਚ ਘਾਟੀ ਦਾ ਰਸੀਲਾ ਅਤੇ ਗੂੜਾ ਲਾਲ ਰੰਗ ਦਾ ਚੈਰੀ ਫਲ ਹੁਣ ਮੁੰਬਈ ਦੇ ਬਾਜ਼ਾਰਾਂ ਤੱਕ ਪਹੁੰਚੇਗਾ। ਸੀਜ਼ਨ ਦੇ ਚੈਰੀ ਫਲ ਨੂੰ ਲੈ ਕੇ ਜਾਣ ਵਾਲਾ ਪਹਿਲਾ ਵਿਸ਼ੇਸ਼ ਪਾਰਸਲ ਵਾਹਨ ਅੱਜ ਜੰਮੂ ਤੋਂ ਰਵਾਨਾ ਹੋਇਆ। ਇਹ ਜੰਮੂ ਕਸ਼ਮੀਰ ਦੇ ਖੇਤੀਬਾੜੀ ਉਤਪਾਦਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਸਮੇਂ ਸਿਰ ਪਹੁੰਚਾਉਣ ਵਿੱਚ ਰੇਲਵੇ ਲਈ ਇੱਕ ਵੱਡੀ ਪ੍ਰਾਪਤੀ ਹੈ। ਸੀਜ਼ਨ ਦੇ ਪਹਿਲੇ ਪਾਰਸਲ ਵਾਹਨ 'ਚ 906 ਡੱਬਿਆਂ ਵਿੱਚ ਲਗਭਗ 12 ਟਨ ਚੈਰੀ ਲੋਡ ਕੀਤੀ ਗਈ। ਇਸ ਫਲ ਦੀ ਤਾਜ਼ਗੀ ਨੂੰ ਧਿਆਨ 'ਚ ਰੱਖਦਿਆਂ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਹ ਪਾਰਸਲ ਵਾਹਨ ਸਿਰਫ਼ 33 ਘੰਟਿਆਂ ਦੇ ਰਿਕਾਰਡ ਸਮੇਂ 'ਚ ਜੰਮੂ ਤੋਂ ਬਾਂਦਰਾ ਟਰਮੀਨਲ ਪਹੁੰਚੇਗਾ। ਇੰਨੀ ਤੇਜ਼ ਡਿਲੀਵਰੀ ਚੈਰੀ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖੇਗੀ ਅਤੇ ਮੁੰਬਈ ਦੇ ਲੋਕਾਂ ਨੂੰ ਸਿੱਧੇ ਬਾਗ ਤੋਂ ਚੁਣੀਆਂ ਗਈਆਂ ਤਾਜ਼ਾ ਚੈਰੀਆਂ ਦਾ ਆਨੰਦ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਇਨਕਲਾਬੀ ਰਾਸ ਬਿਹਾਰੀ ਬੋਸ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਸ ਬਿਹਾਰੀ ਬੋਸ ਦੇ ਅਸਾਧਾਰਨ ਹੁਨਰ 'ਤੇ ਨੇ ਆਜ਼ਾਦੀ ਸੰਗਰਾਮ 'ਚ ਨਵੀਂ ਜਾਨ ਪਾਈ। ਉਨ੍ਹਾਂ ਨੇ ਆਜ਼ਾਦ ਵਿਦਵਾਸ਼ ਅਤੇ ਭਾਰਤ ਦੀ ਆਜ਼ਾਦੀ ਦੀ ਲੀਗ ਦੀ ਸਥਾਪਨਾ ਕੀਤੀ ਅਤੇ ਗਦਰ ਅੰਦੋਲਨ ਦੌਰਾਨ ਵਿਦੇਸ਼ਾਂ 'ਚ ਭਾਰਤੀਆਂ ਨੂੰ ਇਕਜੁੱਟ ਕੀਤਾ। ਸ੍ਰੀ ਬੋਸ ਨੇ ਆਜ਼ਾਦੀ ਨੂੰ ਹਰ ਨਾਗਰਿਕ ਦਾ ਅਟਲ ਇਰਾਦਾ ਬਣਾਇਆ। ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਮਾਤਭੂਮੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖੇਗਾ। ਮੌਸਮ ਵਿਭਾਗ ਨੇ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਮੁਤਾਬਕ ਰਾਸ਼ਟਰੀ ਰਾਜਧਾਨੀ ਵਿੱਚ ਦਿਨ ਦਾ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਏ। ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਸਾਹਲੀ ਆਂਧਰਾ ਪ੍ਰਦੇਸ਼, ਝਾਰਖੰਡ, ਉੜੀਸਾ, ਤੇਲੰਗਾਨਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ 'ਚ ਵਾਰ ਵਾਰ ਹੋ ਰਹੀਆਂ ਗਲਤੀਆਂ 'ਤੇ ਚਿੰਤਾ ਜ਼ਾਹਰ ਕੀਤੀ। ਕਿਹਾ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ 'ਚ ਹੋਏਗੀ। ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ। ਅਤੇ ਮੌਸਮ ਵਿਭਾਗ ਵੱਲੋਂ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਲੂ ਦੀ ਸਥਿਤੀ ਬਣੀ ਰਹੇਗੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: FM 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖਬਰਾਂ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲਟੀਜ਼ ਦਾ ਬਾਕੀ ਹਿੱਸਾ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। 1:50 ਹੋ ਰਹੇ ਨੇ ਅਤੇ ਪ੍ਰੋਗਰਾਮ ਚੱਲਦਾ ਰਹੇਗਾ ਅਤੇ ਸਿਰਫ 10 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ। ਪਰ ਕੋਈ ਗੱਲ ਨਹੀਂ ਜੀ, 10 ਮਿੰਟ ਵਿੱਚ ਵੀ ਅਸੀਂ ਬਹੁਤ ਸੋਹਣੇ ਸੋਹਣੇ ਗੀਤ ਸੁਣ ਹੀ ਲੈਣੇ ਹੈਗੇ ਆ। ਸੋ ਇੱਕ ਹੋਰ ਗੀਤ ਪਹੁੰਚ ਰਿਹਾ ਤੁਹਾਡੇ ਕੋਲ, ਕਿਹੜਾ ਗੀਤ ਸੁਣਨਾ ਚਾਹੋਗੇ? ਸੋਚ ਰਹੇ ਹੋ? ਰਹਿਣ ਦਿਓ, ਤੁਸੀਂ ਨਾ ਸੋਚੋ, ਸੋ ਤੁਸੀਂ ਸਿਰਫ ਇੰਜੋਏ ਕਰੋ। ਮੁਕੇਸ਼ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਆ ਰਿਹਾ ਇਹ ਗੀਤ। ਫਿਲਮ ਦਾ ਨਾਮ ਕੀ ਹੈ ਦੱਸ ਦੇਵਾਂ? ਚਲੋ ਦੱਸ ਹੀ ਦਿੰਦੇ ਹਾਂ, ਮਿਲਨ ਫਿਲਮ ਦਾ ਗੀਤ ਆ ਰਿਹਾ। ਖੂਬ ਇੰਜੋਏ ਕਰੋ।

ਜੀ ਦੋਸਤੋ, ਹੁਣ ਸਮਾਂ ਹੋ ਰਿਹਾ ਜੀ ਇਜਾਜ਼ਤ ਲੈਣ ਦਾ। ਸੋ ਇਜਾਜ਼ਤ ਦੇ ਦਿਓ ਪ੍ਰੋਗਰਾਮ ਮਿੱਡੇ ਮੈਲੋਡੀਜ਼ ਇੱਥੇ ਖਤਮ ਕਰਨ ਦੀ। ਸੋ ਦਿਸ ਇਜ਼ ਯੂਅਰ ਆਰਜੇ ਇੰਦਰਪ੍ਰੀਤ ਸਿਰ ਸਿੰਘ ਯੂ ਬਾਏ ਐਂਡ ਟੇਕ ਕੇਅਰ। ਪਰ ਜਾਂਦੇ ਜਾਂਦੇ ਛਾਇਆ ਫਿਲਮ ਦਾ ਗੀਤ ਤੁਹਾਡੇ ਲਈ ਆ ਰਿਹਾ ਲਤਾ ਮੰਗੇਸ਼ਕਰ ਅਤੇ ਤਿਲਕ ਮਹਿਮੂਦ ਦੀ ਆਵਾਜ਼ ਵਿੱਚ।

ਹਰ ਰਿਸ਼ਤੇ ਦੇ ਵਿੱਚ ਇਹ ਗੱਲ ਫਿੱਟ ਬੈਠਦੀ ਹੈ ਜੀ ਕਿ ਜੇਕਰ ਆਕੜ ਛੱਡ ਦਿੱਤੀ ਜਾਵੇ ਤੇ ਲੜਾਈ ਅੱਧੀ ਨਹੀਂ ਮੈਨੂੰ ਲੱਗਦਾ ਪੂਰੀ ਹੀ ਖਤਮ ਹੋ ਜਾਂਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਉਸ ਵਿੱਚ ਤੁਸੀਂ ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ ਜੀ। ਵਟਸਐਪ ਨੰਬਰ 9855 10 10 27, ਇਸ ਉੱਪਰ ਪਹਿਲੀ ਸ਼ਾਇਰੀ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਹਰ ਕਿਸੇ ਨੂੰ ਆਪਣਾ ਦਰਦ ਸੁਣਾਉਣਾ ਛੱਡ ਦਿੱਤਾ।

ਕਿਸੇ ਨੂੰ ਆਪਣਾ ਦਰਦ ਸੁਣਾਉਣਾ ਛੱਡ ਦਿੱਤਾ, ਹੁਣ ਆਪਾਂ ਨੇ ਲੋਕਾਂ ਤੋਂ ਉਮੀਦ ਲਗਾਉਣਾ ਛੱਡ ਦਿੱਤਾ। ਜਦੋਂ ਸਾਨੂੰ ਪਤਾ ਲੱਗਿਆ ਸਾਡੇ ਰੋਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਅਸੀਂ ਉਹਨਾਂ ਸਾਹਮਣੇ ਹੰਝੂ ਵਹਾਉਣਾ ਛੱਡ ਦਿੱਤਾ, ਹਰ ਕਿਸੇ ਨੂੰ ਆਪਣਾ ਦਰਦ ਸੁਣਾਉਣਾ ਛੱਡ ਦਿੱਤਾ। ਸੱਚੀ ਗੱਲ ਹੈ ਜੀ, ਹਰ ਕਿਸੇ ਨੂੰ ਦਰਦ ਸੁਣਾਇਆ ਵੀ ਨਹੀਂ ਜਾਂਦਾ। ਵੈਸੇ ਦਰਦ ਭਰੀਆਂ ਗੱਲਾਂ ਦੇ ਵਿੱਚ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਗਈ। ਖੈਰ, ਉਮੀਦ ਕਰਦਾ ਤੁਸੀਂ ਇੰਜੋਏ ਕਰੋਗੇ। ਪਿੰਡ ਦੇ ਵਿੱਚ ਨਾ ਜਦੋਂ ਦੁਪਹਿਰਾ ਹੁੰਦਾ ਸੀ ਤਾਂ ਲੋਕ ਆਪਣੇ ਘਰਾਂ ਦੇ ਬਾਹਰ ਗਲੀਆਂ ਦੇ ਵਿੱਚ ਆ ਕੇ ਇਕੱਠੇ ਹੋ ਕੇ ਬੈਠ ਜਾਂਦੇ ਸੀ। ਤਾਂ ਮੈਂ ਵੀ ਪਿੰਡ ਤੋਂ ਬਿਲੋਂਗ ਕਰਦਾ ਅਤੇ ਉੱਥੇ ਬੀਬੀਆਂ ਬੈਠੀਆਂ ਹੋਈਆਂ, ਇੱਦਾਂ ਗੱਲਾਂ ਕਰਦੀਆਂ ਪਈਆਂ। ਕੋਈ ਦੁੱਖ ਸੁੱਖ ਦੀ ਗੱਲ ਚੱਲਦੀ ਪਈ ਆ ਅਤੇ ਇੱਕ ਬੀਬੀ ਨੇ ਕਿਹਾ, ਕਹਿੰਦੀ ਨੀ ਭੈਣੇ, ਕਹਿੰਦੀ ਕੋਈ ਦੂਜੇ ਦਾ ਢਿੱਡ ਫਰੋਲੇ ਅਤੇ ਪਤਾ ਲੱਗਦਾ ਬੰਦਾ ਕਿੰਨਾ ਦੁਖੀ ਅੰਦਰੋਂ। ਅਤੇ ਮੈਂ ਕਿਹਾ ਮਾਤਾ, ਹੁਣ ਦੂਜਾ ਬੰਦਾ ਕਿਹੜਾ ਡਾਕਟਰ ਲੱਗਾ ਆ ਜਿਹੜਾ ਦੂਜੇ ਦਾ ਢਿੱਡ ਖੋਲ੍ਹ ਕੇ ਫਰੋਲ ਲਵੇ ਅੰਦਰੋਂ। ਸੋ ਜਦੋਂ ਇੰਨੀ ਗੱਲ ਉਹਨਾਂ ਨੂੰ ਕਹੀ ਅਤੇ ਉਹਨਾਂ ਨੇ ਇੰਨੇ ਜ਼ਿਆਦਾ ਖੁੱਲ੍ਹ ਕੇ ਇੰਜੋਏ ਕੀਤਾ ਉਸ ਮੂਮੈਂਟ ਨੂੰ, ਇੰਨਾ ਜ਼ਿਆਦਾ ਹੱਸੀਆਂ। ਚਲੋ ਨਾਲ ਪਿਆਰ ਨਾਲ ਉਹਨਾਂ ਨੇ ਦੋ ਚਾਰ ਗਾਲਾਂ ਵੀ ਕੱਢੀਆਂ ਮੈਨੂੰ, ਹੈਂ, ਅਤੇ ਪਰ ਬਹੁਤ ਖੂਬਸੂਰਤ ਮਾਹੌਲ ਬਣਿਆ ਸੀ। ਇੱਕ ਦੂਜੇ ਦਾ ਜਿਹੜੇ ਢਿੱਡ ਹੈ ਨਾ ਫਰੋਲਣਾ ਹੋਵੇ, ਕਿਸੇ ਦਾ ਦਰਦ ਸੁਣਨਾ ਹੋਵੇ, ਉਹ ਵੀ ਹਰ ਕਿਸੇ ਦੇ ਨਾਲ ਉਹ ਚੀਜ਼ ਨਹੀਂ ਕੀਤੀ ਜਾ ਸਕਦੀ। ਔਰ ਅਗਲੇ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਜੀ ਇਸ ਪ੍ਰੋਗਰਾਮ 'ਚ। ਰਾਮ ਸਰੂਪ ਅਰੋੜਾ ਜੀ ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ, ਔਰ ਕਿਆ ਸਬੂਤ ਤੂੰ ਜਨਾਬ, ਕੋਈ ਸਬੂਤ ਦੇਣ ਦੀ ਜ਼ਰੂਰਤ ਨਹੀਂ ਹੈ ਜੀ, ਸਾਨੂੰ ਪਤਾ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ। ਕਿ ਔਰ ਕਿਆ ਸਬੂਤ ਤੂੰ ਮੈਂ ਤੁਮੇ ਆਪਣੀ ਵਫਾ ਕਾ, ਔਰ ਕਿਆ ਸਬੂਤ ਤੂੰ ਤੁਮੇ ਆਪਣੀ ਵਫਾ ਕਾ, ਕਸ਼ਤੀ ਮੇਂ ਛੇਦ ਥਾ ਫਿਰ ਵੀ ਹਮਨੇ ਸਫ਼ਰ ਸੇ ਇਨਕਾਰ ਨਹੀਂ ਕੀਆ। ਕਿਆ ਬਾਤ ਹੈ, ਇੰਨੀਆਂ ਡੂੰਘੀਆਂ ਗੱਲਾਂ ਹੁੰਦੀਆਂ ਨੇ ਨਾ, ਔਰ ਇਸ ਵੇਲੇ 'ਤੇ ਖਾਸ ਤੌਰ 'ਤੇ ਜ਼ਿਆਦਾ ਹੀ ਸਮਝ ਆਉਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਰਾਮ ਸਰੂਪ ਜੀ ਹਾਜ਼ਰੀ ਲਗਵਾਉਣ ਦੇ ਲਈ। ਅਗਲਾ ਮੈਸੇਜ ਆਣ ਪਹੁੰਚਿਆ ਜੀ, ਗਗਨਪ੍ਰੀਤ ਕੌਰ ਲਿਵ ਇਨ ਟਾਂਡਾ, ਟਾਂਡਾ ਤੋਂ ਸਾਨੂੰ ਜਿਹੜੀ ਇੱਕ ਸ਼ਾਇਰੀ ਭੇਜ ਰਹੇ ਨੇ। ਲਿਖਿਆ ਕਿ ਰੂਹ ਤੋਂ ਰੂਹ ਤੱਕ ਦਾ ਰਿਸ਼ਤਾ ਤੇਰੇ ਨਾਲ, ਰੂਹ ਤੋਂ ਰੂਹ ਤੱਕ ਦਾ ਰਿਸ਼ਤਾ ਤੇਰੇ ਨਾਲ, ਸੱਤ ਜਨਮ ਪਤਾ ਨਹੀਂ ਕੀ ਹੁੰਦੇ, ਤੂੰ ਮਿਲ ਚਾਹੇ ਨਾ ਮਿਲ ਮੈਨੂੰ, ਤੇਰੇ ਬਿਨਾਂ ਗੁਜ਼ਾਰੇ ਨਹੀਂ ਹੁੰਦੇ, ਕੋਹੀ ਨੂਰ ਵਰਗਾ ਹੁੰਦਾ ਇੱਕ ਹੀ, ਸਭ ਦਿਲ ਦੇ ਪਿਆਰੇ ਨਹੀਂ ਹੁੰਦੇ, ਰੂਹ ਤੋਂ ਰੂਹ ਤੱਕ ਦਾ ਰਿਸ਼ਤਾ ਤੇਰੇ ਨਾਲ, ਸੱਤ ਜਨਮ ਪਤਾ ਨਹੀਂ ਕੀ ਹੁੰਦੇ।

in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਕਿ ਤੈਨੂੰ ਰੋਕ ਟੋਕ ਨਹੀਂ ਕਰਨੀ ਹੁਣ ਮੈਂ, ਕਿ ਤੈਨੂੰ ਰੋਕ ਟੋਕ ਨਹੀਂ ਕਰਨੀ ਹੁਣ ਮੈਂ, ਨਾ ਮੈਂ ਤੇਰੇ ਨਾਲ ਹੁਣ ਰੁੱਸ ਬਹਿਣਾ, ਜੋ ਤੇਰਾ ਦਿਲ ਕਰੇ ਤੂੰ ਉਹੀ ਕਰ, ਹੁਣ ਮੈਂ ਤੈਨੂੰ ਕੁਝ ਨਹੀਂ ਕਹਿਣਾ। ਪਾਲੀ ਪਿਆਲਾ ਜੀ ਹੁਸ਼ਿਆਰਪੁਰ ਤੋਂ ਸਾਨੂੰ ਆਪਣੀ ਸ਼ਾਇਰੀ ਭੇਜ ਰਹੇ ਨੇ ਪ੍ਰੋਗਰਾਮ ਦੇ ਇਲਾਜ ਸ਼ਾਇਰ ਹੈ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਾਇਰੀ ਲੈ ਕੇ ਹਾਜ਼ਰ ਹੋ ਚੁੱਕੇ ਨੇ ਜੀ ਕਿਰਨ ਅਰੋਲਾ ਗ੍ਰੀਨ ਪਾਰਕ ਕਪੂਰਥਲਾ ਤੋਂ ਲਿਖ ਰਹੇ ਨੇ ਕਿ ਆਤਾ ਨਹੀਂ ਥਾ ਹਮੇ ਇਨਕਾਰ ਕਰਨਾ, ਆਤਾ ਨਹੀਂ ਥਾ ਹਮੇ ਇਨਕਾਰ ਕਰਨਾ, ਨਾ ਜਾਣੇ ਕੈਸੇ ਸੀਖ ਗਏ ਪਿਆਰ ਕਰਨਾ, ਰੁਕਤੇ ਨਾ ਥੇ ਦੋ ਪਲ ਕਭੀ ਕਿਸੀ ਕੇ ਲੀਏ, ਨਾ ਜਾਣੇ ਕੈਸੇ ਸੀਖ ਗਏ ਇੰਤਜ਼ਾਰ ਕਰਨਾ, ਕੈਸੇ ਸੀਖ ਗਏ ਇੰਤਜ਼ਾਰ ਕਰਨਾ। ਸੱਚ ਜੀ, ਇੱਕ ਸਮਾਂ ਹੁੰਦਾ ਜਦੋਂ ਇਨਸਾਨ ਇੰਤਜ਼ਾਰ ਕਰਦਾ ਹੈ, ਪਰ ਜੇਕਰ ਉਹ ਦਿਲ ਵਿਛੜ ਜਾਂਦੇ ਨੇ ਤਾਂ ਫਿਰ ਉਹ ਇਹੀ ਕਹਿੰਦੇ ਨੇ ਕਿ ਕਦੇ ਸਾਡੇ ਨੈਣਾਂ 'ਚ ਇੰਤਜ਼ਾਰ ਹੁੰਦਾ ਸੀ।

0: ਐਫਮੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਐਫਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਇੰਜੋਏ ਕਰ ਰਹੇ ਨੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ 'ਚ ਦੋਸਤੋ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਖਾਸ ਪੋਇਟ ਜਾਂ ਪੋਇਟਸ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੋੜਨ ਦੀ, ਤਾਂ ਜੋ ਉਹ ਆਪਣੀਆਂ ਲਿਖੀਆਂ ਹੋਈਆਂ ਗਜ਼ਲਾਂ ਸਾਡੇ ਨਾਲ ਸਾਂਝੀਆਂ ਕਰ ਸਕਣ। ਬਸ ਉਸੇ ਹੀ ਲੜੀ ਦੇ ਤਹਿਤ ਅੱਜ ਸਾਡੇ ਦਰਮਿਆਨ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਨੇ ਮਸ਼ਹੂਰ ਪੋਇਟਸ ਪੂਨਮ ਕੌਸਰ ਜੀ। ਪੂਨਮ ਕੌਸਰ ਜੀ ਰਿਟਾਇਰਡ ਬੈਂਕ ਮੈਨੇਜਰ ਨੇ ਔਰ 2004 ਤੋਂ ਜਿਹੜਾ ਹੈ ਉਹ, ਅਗਰ ਅਸੀਂ ਓਫੀਸ਼ੀਅਲ ਗੱਲ ਕਰਦੇ ਹਾਂ ਤਾਂ ਉਹ ਉਰਦੂ ਅਦਬ ਦੇ ਵਿੱਚ ਗਜ਼ਲ ਅਤੇ ਨਜ਼ਮ ਲਿਖਦੇ ਆ ਰਹੇ ਨੇ। ਵੈਸੇ ਜਿਹੜਾ ਸ਼ਾਇਰ ਹੁੰਦਾ ਉਹ ਕਹਿੰਦੇ ਨੇ ਕਿ ਜਨਮ ਤੋਂ ਹੀ ਸ਼ਾਇਰ ਹੁੰਦਾ, ਔਰ ਇਹ ਗੱਲ ਵੀ ਮੈਨੂੰ ਅੱਜ ਪੂਨਮ ਜੀ ਨੇ ਹੀ ਆਖੀ ਹੈ। ਸੋ ਪੂਨਮ ਜੀ ਬਹੁਤ ਬਹੁਤ ਸਵਾਗਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਆਕਾਸ਼ਵਾਣੀ ਦੇ ਵਿਹੜੇ 'ਚ।
1: ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਜੀ। ਸੋ ਪੂਨਮ ਜੀ,

0: ਪਹਿਲੀ ਮਰਤਬਾ ਤੇ ਨਹੀਂ ਕਿ ਤੁਸੀਂ ਆਕਾਸ਼ਵਾਣੀ ਦੇ ਨਾਲ ਜੁੜੇ ਹੋ, ਪਹਿਲਾਂ ਵੀ ਕਾਫੀ ਦਫਾ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਤੇ ਆਪਣੀ ਜਿਹੜੀ ਰਚਨਾ ਹੈ ਉਹ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਅੱਜ ਤਮਾਮ ਜਿਹੜੀਆਂ ਰਚਨਾਵਾਂ ਨੇ ਉਹਨਾਂ ਚ ਕੋਈ ਕੁਝ ਖਾਸ ਹੈ ਜਿਹੜਾ ਤੁਸੀਂ ਅੱਜ ਸਾਡੇ ਸਰੋਤਿਆਂ ਵਾਸਤੇ ਲੈ ਕੇ ਆਏ ਹੋ?
1: ਜੀ, ਆਗਾਜ਼ ਮੈਂ ਇੱਕ ਸ਼ੇਰ ਨਾਲ ਕਰਾਂਗੀ।
0: ਜੀ ਇਰਸ਼ਾਦ।
1: ਕਿ ਥੋੜੀ ਤਲਖੀ ਵੀ ਤਬੀਅਤ ਮੇ ਬਹੁਤ ਲਾਜ਼ਿਮ ਹੈ, ਥੋੜੀ ਤਲਖੀ ਵੀ ਤਬੀਅਤ ਮੇ ਬਹੁਤ ਲਾਜ਼ਿਮ ਹੈ, ਲੋਕ ਪੀ ਜਾਤੇ ਸਮੁੰਦਰ ਜੋ ਨਖਾਰਾ ਹੋਤਾ।
0: ਕਿਆ ਬਾਤ ਹੈ,
1: ਇਹ ਗਜ਼ਲ ਪੇਸ਼ ਕਰਦੀ ਹਾਂ। ਮਤਲਬ ਹੈ ਕਿ ਯੂੰ ਰਾਸਤੇ ਮੇ ਜ਼ਿੰਦਗੀ ਕੇ ਭੀੜ ਥੀ ਬਹੁਤ, ਯੂੰ ਰਾਸਤੇ ਮੇ ਜ਼ਿੰਦਗੀ ਕੇ ਭੀੜ ਥੀ ਬਹੁਤ, ਆਪਣੇ ਮਗਰ ਥੇ ਕਮ ਵਹਾਂ ਔਰ ਅਜਨਬੀ ਬਹੁਤ। ਯੂੰ ਰਾਸਤੇ ਮੇ ਜ਼ਿੰਦਗੀ ਕੇ ਭੀੜ ਥੀ ਬਹੁਤ, ਆਪਣੇ ਮਗਰ ਥੇ ਕਮ ਵਹਾਂ ਔਰ ਅਜਨਬੀ ਬਹੁਤ, ਔਰ ਛੂਟਾ ਨਾ ਉਮਰ ਭਰ ਵੋ ਅੰਧੇਰੋ ਕੀ ਕੈਦ ਸੇ, ਛੂਟਾ ਨਾ ਉਮਰ ਭਰ ਵੋ ਅੰਧੇਰੋ ਕੀ ਕੈਦ ਸੇ, ਉਸਕੇ ਮਜ਼ਾਰ ਪਰ ਥੀ ਮਗਰ ਰੋਸ਼ਨੀ ਬਹੁਤ।
0: ਕਿਆ ਬਾਤ ਹੈ,
1: ਛੂਟਾ ਨਾ ਉਮਰ ਭਰ ਵੋ ਅੰਧੇਰੋ ਕੀ ਕੈਦ ਸੇ, ਉਸਕੇ ਮਜ਼ਾਰ ਪਰ ਥੀ ਮਗਰ ਰੋਸ਼ਨੀ ਬਹੁਤ, ਔਰ ਖਾਮੋਸ਼ੀਓ ਕੀ ਜ਼ਦ ਮੇ ਆਏ ਲਫ਼ਜ਼ ਇਸ ਤਰ੍ਹਾਂ,
0: ਖਾਮੋਸ਼ੀਓ
1: ਕੀ ਜ਼ਦ ਮੇ ਆਏ ਲਫ਼ਜ਼ ਇਸ ਤਰ੍ਹਾਂ, ਖੁਦ ਸੇ ਭੀ ਕੀ ਜੋ ਬਾਤ ਹੋਈ ਬਰਹਮੀ ਬਹੁਤ ਪਰੇਸ਼ਾਨੀ।
0: ਜੀ ਜੀ,
1: ਖਾਮੋਸ਼ੀਓ ਕੀ ਜ਼ਦ ਮੇ ਆਏ ਲਫ਼ਜ਼ ਇਸ ਤਰ੍ਹਾਂ, ਖੁਦ ਸੇ ਭੀ ਕੀ ਜੋ ਬਾਤ ਹੋਈ ਬਰਹਮੀ ਬਹੁਤ, ਔਰ ਹੈਰਾਨ ਸੀ ਮੈਂ ਉਸਕੀ ਤਰਫ ਦੇਖਤੀ ਰਹੀ।
0: ਹੈਰਾਨ ਸੀ
1: ਮੈਂ ਉਸਕੀ ਤਰਫ ਦੇਖਤੀ ਰਹੀ, ਮੁਝਸੇ ਸਵਾਲ ਕਰ ਰਹੀ ਥੀ ਜ਼ਿੰਦਗੀ ਬਹੁਤ।
0: ਬਹੁਤ ਖੂਬ ਜੀ।
1: ਹੈਰਾਨ ਸੀ ਮੈਂ ਉਸਕੀ ਤਰਫ ਦੇਖਤੀ ਰਹੀ, ਮੁਝਸੇ ਸਵਾਲ ਕਰ ਰਹੀ ਥੀ ਜ਼ਿੰਦਗੀ ਬਹੁਤ, ਔਰ ਘਰ ਹੋ ਸਕਾ ਨਾ ਵੋ ਕਭੀ ਕੌਸਰ ਕਿਸੀ ਤਰ੍ਹਾਂ, ਘਰ ਹੋ ਸਕਾ ਨਾ ਵੋ ਕਭੀ ਕੌਸਰ ਕਿਸੀ ਤਰ੍ਹਾਂ, ਰਹਿਤੀ ਥੀ ਉਸ ਮਕਾਨ ਮੇ ਤੇਰੀ ਕਮੀ ਬਹੁਤ।
0: ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ।
1: ਇੱਕ ਹੋਰ ਗਜ਼ਲ
0: ਜੀ ਜੀ ਜੀ
1: ਮੈਂ ਪੜ੍ਹਦੀ ਹਾਂ
0: ਜੀ।
1: ਉਸ ਦਾ ਮਤਲਬ ਹੈ ਕਿ ਹਲਕੀ ਹਲਕੀ ਸੀ ਫੁਹਾਰੋ ਮੇ ਨਹਾ ਕਰ ਦੇਖੋ, ਹਲਕੀ ਹਲਕੀ ਸੀ ਫੁਹਾਰੋ ਮੇ ਨਹਾ ਕਰ ਦੇਖੋ, ਕਭੀ ਰੂਠੋ ਕਭੀ ਰੂਠੇ ਕੋ ਮਨਾ ਕਰ ਦੇਖੋ।
0: ਕਿਆ ਬਾਤ ਹੈ,
1: ਹਲਕੀ ਹਲਕੀ ਸੀ ਫੁਹਾਰੋ ਮੇ ਨਹਾ ਕਰ ਦੇਖੋ, ਕਭੀ ਰੂਠੋ ਕਭੀ ਰੂਠੇ ਕੋ ਮਨਾ ਕਰ ਦੇਖੋ, ਔਰ ਨੀਂਦ ਉੜ ਜਾਣੇ ਦੋ, ਨੀਂਦ ਉੜ ਜਾਣੇ ਦੋ, ਆਨੇ ਦੋ ਉਸੇ ਖਾਬੋ ਮੇ, ਨੀਂਦ ਉੜ ਜਾਣੇ ਦੋ, ਆਨੇ ਦੋ ਉਸੇ ਖਾਬੋ ਮੇ, ਉਸਕੀ ਆਂਖੋਂ ਸੇ ਕਭੀ ਨੀਂਦ ਚੁਰਾ ਕਰ ਦੇਖੋ।
0: ਕਿਆ ਬਾਤ ਹੈ,
1: ਔਰ ਉੱਠ ਕੇ ਜਾਤੇ ਹੋਏ ਦੇਖਾ ਥਾ ਪਲਟ ਕਰ ਉਸਨੇ, ਉੱਠ ਕੇ ਜਾਤੇ ਹੋਏ ਦੇਖਾ ਥਾ ਪਲਟ ਕਰ ਉਸਨੇ, ਵੋ ਪਲਟ ਆਏਗਾ ਆਵਾਜ਼ ਲਗਾ ਕਰ ਦੇਖੋ।
0: ਕਿਆ ਬਾਤ ਹੈ ਜੀ,
1: ਉੱਠ ਕੇ ਜਾਤੇ ਹੋਏ ਦੇਖਾ ਥਾ ਪਲਟ ਕਰ ਉਸਨੇ, ਵੋ ਪਲਟ ਆਏਗਾ ਆਵਾਜ਼ ਲਗਾ ਕਰ ਦੇਖੋ, ਔਰ ਜਾਂ ਵੀ ਲੈ ਸਕਤਾ ਹੈ ਤੋ ਘੂੰਟ ਕੇ ਬਦਲੇ ਸਾਕੀ, ਜਾਂ ਵੀ ਲੈ ਸਕਤਾ ਹੈ ਦੋ ਘੂੰਟ ਕੇ ਬਦਲੇ ਸਾਕੀ, ਆਜ਼ਮਾਨਾ ਹੈ ਤੋ ਫਿਰ ਜਾਮ ਉਠਾ ਕਰ ਦੇਖੋ।
0: ਕਿਆ ਬਾਤ ਹੈ ਜੀ, ਬਹੁਤ ਖੂਬ।
1: ਜਾਂ ਵੀ ਲੈ ਸਕਤਾ ਹੈ ਦੋ ਘੂੰਟ ਕੇ ਬਦਲੇ ਸਾਕੀ, ਆਜ਼ਮਾਨਾ ਹੈ ਤੋ ਫਿਰ ਜਾਮ ਉਠਾ ਕਰ ਦੇਖੋ, ਔਰ ਮੋਮ ਇਨਸਾਨ ਕੇ ਦਿਲ ਕਾ ਤੋ ਪਿਘਲਤਾ ਹੀ ਨਹੀਂ,
0: ਮੋਮ ਇਨਸਾਨ ਕੇ ਦਿਲ ਕਾ ਤੋ ਪਿਘਲਤਾ ਹੀ ਨਹੀਂ। ਕਿਆ ਖਾਬ
1: ਜੀ, ਮੋਮ ਇਨਸਾਨ ਕੇ ਦਿਲ ਕਾ ਤੋ ਪਿਘਲਤਾ ਹੀ ਨਹੀਂ, ਹਾਲ ਦਿਲ ਕਾ ਕਿਸੀ ਪੱਥਰ ਕੋ ਸੁਣਾ ਕਰ।
0: ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ ਜੀ,
1: ਸ਼ੁਕਰੀਆ ਜੀ
0: ਜੀ।
1: ਮੋਮ ਇਨਸਾਨ ਕੇ ਦਿਲ ਕਾ ਤੋ ਪਿਘਲਤਾ ਹੀ ਨਹੀਂ, ਹਾਲ ਦਿਲ ਕਾ ਕਿਸੀ ਪੱਥਰ ਕੋ ਸੁਣਾ ਕਰ ਦੇਖੋ, ਔਰ ਬਾਤ ਦਿਲ ਕੀ ਕਭੀ ਤਨਹਾਈ ਸੇ ਦੇਖੋ ਕਹਿਕਰ, ਬਾਤ ਦਿਲ ਕੀ ਕਭੀ ਤਨਹਾਈ ਸੇ ਦੇਖੋ ਕਹਿਕਰ, ਆਈਨੇ ਕੋ ਕਭੀ ਬਾਤੋਂ ਮੇ ਲਗਾ ਕਰ ਦੇਖੋ।
0: ਕਿਆ ਬਾਤ ਹੈ, ਬਹੁਤ ਖੂਬ ਮੈਮ, ਬਹੁਤ ਖੂਬ।
1: ਬਾਤ ਦਿਲ ਕੀ ਕਭੀ ਤਨਹਾਈ ਸੇ ਦੇਖੋ ਕਹਿਕਰ, ਆਈਨੇ ਕੋ ਕਭੀ ਬਾਤੋਂ ਮੇ ਲਗਾ ਕਰ ਦੇਖੋ, ਔਰ ਤੈਰਨਾ ਆਏਗਾ ਕਿਆ ਬੈਠ ਕੇ ਯੂੰ ਸਾਹਿਲ ਪਰ,
0: ਤੈਰਨਾ ਆਏਗਾ ਕਿਆ ਬੈਠ ਕਰ ਯੂੰ ਸਾਹਿਲ ਮੇ,
1: ਤੈਰਨਾ ਆਏਗਾ ਕਿਆ ਬੈਠ ਕੇ ਯੂੰ ਸਾਹਿਲ ਪਰ, ਕਭੀ ਤੂਫਾਨ ਮੇ ਕਸ਼ਤੀ ਕੋ ਚਲਾ ਕਰ ਦੇਖੋ।
0: ਜੀ,
1: ਤੈਰਨਾ ਆਏਗਾ ਕਿਆ

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਉਸ ਦੇ ਵਿੱਚ ਅਗਲੀ ਸ਼ਾਇਰੀ ਸਾਡੇ ਦੁਕਾਨ ਪਹੁੰਚ ਗਿਆ ਜੀ, ਮੇਨ ਬਾਜ਼ਾਰ ਪਿੰਡ ਚੌਂਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਅਤੇ ਲਵਦੀਪ ਸਿੰਘ ਜੱਸਲ ਦੀ। ਕਿ ਕਿਹਾ ਤਾਂ ਕਿਹਾ ਮੈਂ ਕਿੰਜ ਬੋਲ ਕੇ, ਮੇਰੇ ਦਿਲ ਵਿੱਚ ਆਉਂਦੇ ਜੋ ਖਿਆਲ ਨੇ, ਇੱਕ ਇੱਕ ਦਾ ਜਵਾਬ ਮੈਨੂੰ ਚਾਹੀਦਾ, ਜਿੰਨੇ ਮੇਰੇ ਦਿਲ 'ਚ ਸਵਾਲ ਨੇ, ਕਰਾਂ ਤਾਂ ਬਿਆਨ ਕਿੰਜ ਕਰਾਂ ਮੈਂ, ਰੂਹ ਮੇਰੀ ਦੇ ਅੰਦਰੋਂ ਜੋ ਹਾਲ ਨੇ, ਤੇਰੇ ਆਖਿਆਂ ਚੁੱਪ ਨਹੀਂ ਕਰ ਸਕਦੇ, ਜ਼ਿੰਦਗੀ 'ਚ ਗਾਲੇ ਕਈ ਸਾਲ ਨੇ, ਦੋ ਹੰਝੂ ਕੇਰ ਚੁੱਪ ਕਰ ਜਾਣਾ ਨਹੀਂ, ਦੇਣੇ ਹੰਝੂਆਂ ਦੇ ਭਰ ਭਰ ਥਾਲ ਨੇ, ਛੱਡ ਦੇ ਚਲਾਕੀਆ ਤੂੰ ਸੱਜਣਾ, ਗਾਲਣਾ ਨਹੀਂ ਹੁਣ ਤੇਰੀ ਦਾਲ ਨੇ, ਜੱਸਲ ਨੂੰ ਰੱਖ ਦਿੱਤਾ ਰੋਲ ਕੇ, ਤੂੰ ਬਣੇ ਜੋ ਮੁਹੱਬਤਾਂ ਦੇ ਜਾਲ ਨੇ, ਕਿਹਾ ਤਾਂ ਕਿਹਾ ਕਿੰਜ ਬੋਲ ਕੇ, ਮੇਰੇ ਦਿਲ ਵਿੱਚ ਆਉਂਦੇ ਜੋ ਖਿਆਲ ਨੇ, ਮੇਰੇ ਦਿਲ ਵਿੱਚ ਆਉਂਦੇ ਜੋ ਖਿਆਲ ਨੇ।

ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਸ਼ਾਇਰੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਸਾਂਝੀ ਕਰਨ ਦੇ ਲਈ। ਔਰ ਅਗਲੀ ਸ਼ਾਇਰੀ ਲਿਖ ਰਹੇ ਨੇ ਜੀ ਸੋਨੂੰ ਜੀ ਮਲੇਰ ਕੋਟਲਾ ਤੋਂ, ਲਿਖ ਰਹੇ ਨੇ ਕਿ ਮਤ ਡਾਲ ਕਫਨ ਚਿਹਰੇ ਪਰ ਮੁਝੇ ਆਦਤ ਹੈ ਮੁਸਕੁਰਾਨੇ ਕੀ, ਮਤ ਡਾਲ ਮਿੱਟੀ ਕਬਰ ਪਰ ਮੁਝੇ ਉਮੀਦ ਹੈ ਕਿਸੀ ਕੇ ਆਨੇ ਕੀ। ਔਰ ਅਗਲੀ ਸ਼ਾਇਰੀ ਸਾਡੇ ਕੋਲ ਹੈ ਜੀ ਗੋਪੀ ਰੇਰੂ ਜਲੰਧਰ ਤੋਂ, ਲਿਖ ਰਹੇ ਨੇ ਕਿ ਪਰਛਾਵੇਂ ਇਸ ਧਰਤ 'ਤੇ ਵੱਖ ਵੱਖ ਆਉਂਦੇ ਨੇ, ਪਰਛਾਵੇਂ ਇਸ ਧਰਤ 'ਤੇ ਵੱਖ ਵੱਖ ਆਉਂਦੇ ਨੇ, ਦਿਨ ਚੜ੍ਹੇ ਖੁਆਬਾਂ ਦੇ ਵਿੱਚ ਪੈਰ ਮੰਜ਼ਿਲਾਂ ਨੂੰ ਪਾਉਂਦੇ ਨੇ, ਨਿੱਤ ਸਵੇਰ ਦਾ ਦੀਦਾਰ ਹੋਵੇ ਜਿਸਮ ਸੱਜਦੇ ਖਰੂਦ ਪਾਉਂਦੇ ਨੇ, ਖੈਰ ਸੁੱਖ ਰੱਖੀ ਮੇਰੀ ਦਾਤਿਆ ਸੋਚਾਂ ਦੇ ਵਿੱਚ ਖੁਆਬਾਂ ਦੇ ਮਹਿਲ ਲੋਕ ਬਣਾਉਂਦੇ ਨੇ, ਸੋਚਾਂ ਦੇ ਵਿੱਚ ਖੁਆਬ ਦੇ ਮਹਿਲ ਲੋਕ ਬਣਾਉਂਦੇ ਨੇ।

ਤੇਰੀਆਂ ਬਾਤਾਂ ਨੇ, ਮੈਂ ਕਿਹਾ ਕਰਾਮਾਤਾਂ ਨੇ, ਤੇਰਾ ਸਾਥ ਮੈਂ ਕਿਹਾ ਸੌਗਾਤਾਂ ਨੇ, ਕਰਾਮਾਤਾਂ ਨੇ। ਆਸ ਪਾਸ ਹੈ, ਸਮਾਂ ਖਾਸ ਹੈ, ਕਿਆ ਪ੍ਰਭਾਤਾਂ ਨੇ, ਕਰਾਮਾਤਾਂ ਨੇ। ਤੇਰਾ ਤੱਕਣਾ, ਮਿੰਨਾ ਮਿੰਨਾ ਹੱਸਣਾ, ਚਾਨਣੀਆਂ ਰਾਤਾਂ ਨੇ, ਤੇਰੀਆਂ ਬਾਤਾਂ ਨੇ, ਮੈਂ ਕਿਹਾ ਕਰਾਮਾਤਾਂ ਨੇ। ਕਿ ਵਾਲਾ ਨਾ ਹੱਸ, ਭੇਤ ਨਾ ਦੱਸ, ਤੋਮਤਾਂ ਦੀਆਂ ਬਰਸਾਤਾਂ ਨੇ, ਕਰਾਮਾਤਾਂ ਨੇ, ਕਰਾਮਾਤਾਂ ਨੇ। ਅਤੇ ਸਾਡੇ 'ਤੇ ਕਰਾਮਾਤਾਂ ਕੀਤੀਆਂ ਨੇ ਜੀ ਮਨਜੀਤ ਸਿੰਘ ਬਰਦਨ ਜੀ ਨੇ, ਪਿੰਡ ਬਦੋਵਾਲ ਲੁਧਿਆਣਾ ਤੋਂ। ਬਹੁਤ ਬਹੁਤ ਸ਼ੁਕਰੀਆ ਜਨਾਬ ਸ਼ਾਇਰੀ ਭੇਜਣ ਦੇ ਲਈ। ਅਗਲੀ ਸ਼ਾਇਰੀ ਆਉਣ ਪਹੁੰਚੀ ਹੈ ਜੀ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ। ਲਿਖ ਰਹੇ ਨੇ ਕਿ ਇਹ ਨਾ ਕਦੇ ਸੋਚੀ ਕਿ ਮੈਨੂੰ ਤੇਰੇ ਨਾਲ ਪਿਆਰ ਨਹੀਂ, ਪਰ ਇੱਕ ਵਾਰੀ ਤੂੰ ਫੋਨ ਕਰਕੇ ਮੈਨੂੰ ਚਿਤਾਰ ਤਾਂ ਸਹੀ। ਭੁਪਿੰਦਰ ਸਿੰਘ ਗਿਆ ਤੇਰੇ ਤੋਂ ਕਿਤੇ ਕਦੇ ਬਾਹਰ ਨਹੀਂ, ਕਿਉਂਕਿ ਤੇਰੇ ਵਰਗਾ ਯਾਰ ਮੈਨੂੰ ਲੱਭਿਆ ਸਾਰੇ ਵਿੱਚ ਸੰਸਾਰ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ ਭੁਪਿੰਦਰ ਜੀ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨ ਲਈ। ਅਗਲੇ ਸਾਡੇ ਦੋਸਤ ਨੇ ਨਾਮ ਨਹੀਂ ਲਿਖਿਆ, ਬਸ ਉਹਨਾਂ ਨੇ ਲਿਖਿਆ ਕਿ ਫੁੱਲਾਂ ਵਰਗਾ ਸੁਭਾਅ ਏ ਫਕਰਾਂ ਦਾ, ਕੁਰਬਾਨ ਹੋ ਜਾਂਦੇ ਹਾਂ ਕਿਸੇ ਨੂੰ ਮਹਿਕਾਉਣ ਦੇ ਲਈ। ਬਹੁਤ ਸ਼ੁਕਰੀਆ ਜੀ। ਔਰ ਸੱਚ ਪੁੱਛੋ ਤਾਂ ਜਦੋਂ ਵੀ ਮੈਂ ਆਪਣੇ ਆਪ ਨੂੰ ਦੇਖਦਾ ਤਾਂ ਮੈਨੂੰ ਤੁਹਾਡਾ ਖਿਆਲ ਆ ਜਾਂਦਾ।

ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਜੁੜ ਜਾਓਗੇ ਰੇਨਬੋ ਦੇ ਦਿੱਲੀ ਕੇਂਦਰ ਦੇ ਨਾਲ, ਜਿੱਥੇ ਤੁਸੀਂ ਸੁਣੋਗੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਮੈਂ ਮਿਲਾਂਗਾ ਤੁਹਾਨੂੰ ਠੀਕ 4 ਵਜੇ।

ਉਹ ਮੈਂ ਕਿਹਾ ਜੀ ਸਜਨ ਰੇਡੀਓ ਵੱਜਦਾ ਰਹੇਗਾ ਜੀ, ਤੇ ਕਿਉਂਕਿ ਹਮੇਸ਼ਾ ਤੋਂ ਸਦੀਆਂ ਤੋਂ ਚੱਲਦਾ ਆ ਰਿਹਾ ਜੀ, ਔਰ ਇਸੇ ਤਰੀਕੇ ਦੇ ਨਾਲ ਤੁਹਾਡੇ ਪਿਆਰ ਦੀ ਬਦੌਲਤ ਰੇਡੀਓ ਚੱਲਦਾ ਹੀ ਰਹੇਗਾ ਜੀ। ਐਫ ਐਮ ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ, ਰੇਨਬੋ ਚੈਨਲ, ਔਰ ਇਸ ਨੂੰ ਤੁਸੀਂ ਸੁਣ ਰਹੇ ਹੋ ਜੀ ਨਿਊਜ਼ ਔਨ AIR ਐਪ ਦੇ ਜ਼ਰੀਏ ਵੀ। ਸੋ ਦੋਸਤੋ, ਪ੍ਰੋਗਰਾਮ ਹੈ ਜਿਸਦਾ ਨਾਮ ਹੈ ਜੀ ਹੈਲੋ ਜਲੰਧਰ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਹੋਸਟ ਦੋਸਤ ਵਿਪਨ ਸੁਮਨ ਤੁਹਾਡੇ ਨਾਲ ਜੁੜਾਂਗਾ, ਪਰ ਅੱਜ ਦਾ ਪ੍ਰੋਗਰਾਮ ਮੈਂ ਪੇਸ਼ ਨਹੀਂ ਕਰਾਂਗਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਇਹ ਪੇਸ਼ ਨਹੀਂ ਕਰਨਗੇ ਪ੍ਰੋਗਰਾਮ ਤਾਂ ਪ੍ਰੋਗਰਾਮ ਕੌਣ ਪ੍ਰੈਜੈਂਟ ਕਰੇਗਾ? ਉਹ ਪ੍ਰੋਗਰਾਮ ਪੇਸ਼ ਕਰੋਗੇ ਜੀ ਤੁਸੀਂ ਖੁਦ। ਜੀ ਹਾਂ, ਅੱਜ ਦੇ ਪ੍ਰੋਗਰਾਮ 'ਚ ਜਿੰਨੇ ਦੋਸਤ ਸਾਨੂੰ ਕਾਲ ਕਰਨਗੇ, ਆਪਣੀ ਫਰਮਾਇਸ਼ ਦੱਸਣਗੇ, ਉਹੀ ਅੱਜ ਦੇ ਆਰਜੇ ਹੋਣਗੇ। ਬਿਲਕੁਲ ਬਿਲਕੁਲ ਬਿਲਕੁਲ, ਇੱਕ ਖਾਸ ਇੰਸਟਰਕਸ਼ਨ ਹੈ ਜੀ, ਬਿਲਕੁਲ ਆਰਜੇ ਬਣ ਕੇ ਗੱਲ ਕਰਨੀ ਹੈ। ਜਿੱਦਾਂ ਆਰਜੇ ਤਾਂ ਮੈਂ ਗੱਲ ਕਰ ਰਿਹਾ ਜੀ, ਬਸ ਇੱਦਾਂ ਕਾਲੀ ਕਾਲੀ ਫਾਸਟ ਫਾਸਟ ਥੋੜ੍ਹਾ ਜਿਹਾ ਬੋਲ ਕੇ, ਹੈਲੋ ਜੀ, ਬਹੁਤ ਬਹੁਤ ਸਵਾਗਤ ਜੀ, ਮੇਰਾ ਨਾਮ ਵਿਪਨ, ਮੈਂ ਤੁਹਾਡੇ ਨਾਲ ਜੁੜਿਆ ਹੋਇਆ ਅੱਜ ਦੇ ਇਸ ਪ੍ਰੋਗਰਾਮ ਹੈਲੋ ਜਲੰਧਰ 'ਚ। ਸੋ ਅੱਜ ਦੇ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਜਨ ਰੇਡੀਓ, ਜਿਸ ਨੂੰ ਆਵਾਜ਼ ਦਿੱਤੀ ਹੈ ਅਮਿਤ ਮਿਸ਼ਰਾ ਅਤੇ ਕਮਾਲ ਖਾਨ ਜੀ ਨੇ। ਸੋ ਦੋਸਤੋ, ਪਲੇ ਕਰਦੇ ਹਾਂ ਇਹ ਟਰੈਕ। ਜੇਕਰ ਚਾਹੁੰਦੇ ਹੋ ਤੁਹਾਡੀ ਵੀ ਫਰਮਾਇਸ਼ ਹੋਵੇ, ਪੂਰੀ ਨੰਬਰ ਹੈ ਜੀ 0181 243174, ਯਾਨੀ ਕਿ

01812341174। ਮੈਂ ਕਹਾਂ ਜੀ ਨੰਬਰ ਮਿਲਾਓ, ਆਰਜੇ ਬਣਨ ਦਾ ਮੌਕਾ ਮਿਲ ਰਿਹਾ ਕਿਉਂਕਿ ਅੱਜ ਦੇ ਪ੍ਰੋਗਰਾਮ ਦਾ ਥੀਮ ਰੱਖਿਆ ਮੈਂ ਵੀ ਆਰਜੇ। ਸੋ ਜੇਕਰ ਚਾਹੁੰਦੇ ਹੋ ਕਿ ਤੁਸੀਂ ਵੀ ਆਰਜੇ ਬਣਨਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਖੁਦ ਆਪਣਾ ਪ੍ਰੋਗਰਾਮ ਦਾ ਛੋਟਾ ਜਿਹਾ ਇੱਕ ਲਿੰਕ ਪ੍ਰੈਜੈਂਟ ਕਰਨਾ, ਤਾਂ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੇ ਜੀ 01812341 7 4, ਯਾਨੀ 01812341 7 4। ਇੱਕ ਵਾਰੀ ਫਿਰ ਦੱਸ ਦਿੰਦੇ ਜੀ ਵਿਸ਼ਾ ਹੈ, ਤੁਸੀਂ ਖੁਦ ਆਰਜੇ ਬਣ ਕੇ ਗੱਲ ਕਰਨੀ ਹੈ। ਮੈਂ ਕੋਈ ਤੁਹਾਨੂੰ ਹਾਏ ਹੈਲੋ ਵੈਲਕਮ ਜੀ ਆਇਆਂ ਕੁਛ ਨਹੀਂ ਆਖਾਂਗਾ, ਜਦੋਂ ਤੁਹਾਨੂੰ ਕਨੈਕਟ ਕਰ ਦਿੱਤਾ ਜਾਏਗਾ ਰੇਡੀਓ ਦੇ ਨਾਲ ਤਾਂ ਤੁਸੀਂ ਸਿੱਧਾ ਇੱਕ ਆਰਜੇ ਦੇ ਤੌਰ 'ਤੇ ਹੈਲੋ ਜੀ ਵੈਲਕਮ ਬੈਕ ਜੀ ਆਇਆਂ ਨੂੰ FM Band 102.7 MHz 'ਤੇ ਜਿਵੇਂ ਵੀ ਤੁਸੀਂ ਆਪਣੇ ਪ੍ਰੋਗਰਾਮ ਨੂੰ ਪ੍ਰਜੈਂਟ ਕਰਨਾ ਚਾਹੁੰਦੇ ਹੋ ਉੱਦਾਂ ਤੁਸੀਂ ਕਰ ਸਕਦੇ ਹੋ। ਸੋ ਆਓ ਫਿਰ ਇੰਜੋਏ ਕਰਦੇ ਹਾਂ ਜੀ ਪਹਿਲਾ ਟਰੈਕ।

ਹੈਲੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਸੋ ਦੋਸਤੋ, ਇੱਕ ਛੋਟੀ ਜਿਹੀ ਗੁਜ਼ਾਰਿਸ਼ ਤੁਹਾਡੇ ਅੱਗੇ ਕੀਤੀ ਹੈ ਜੀ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇ ਤਾਂ ਉਹਦਾ ਸਿਰਫ ਇੱਕੋ ਹੀ ਹੱਲ ਹੈ ਕਿ ਤੁਹਾਨੂੰ ਅੱਜ ਮੈਂ ਆਰਜੇ ਬਣਨ ਦਾ ਮੌਕਾ ਦੇ ਰਿਹਾ। ਕਾਫੀ ਦੇਰ ਪਹਿਲਾਂ ਵੀ ਆਪਾਂ ਸ਼ਾਇਦ ਫਰਵਰੀ ਦੇ ਵਿੱਚ ਤੁਹਾਨੂੰ ਇਹ ਮੌਕਾ ਦਿੱਤਾ ਸੀ, ਉਦੋਂ ਵੀ ਤੁਸੀਂ ਸਾਡੇ ਨਾਲ ਆਰਜੇ ਬਣ ਕੇ ਗੱਲਬਾਤ ਕੀਤੀ ਸੀ। ਬਸ ਇੱਦਾਂ ਕਿ ਜਦੋਂ ਤੁਹਾਡੀ ਕਾਲ ਸਾਡੇ ਨਾਲ ਲੱਗਦੀ ਹੈ ਨਾ ਤਾਂ ਬਿਲਕੁਲ ਆਰਜੇ ਬਣਨ ਦੀ ਟ੍ਰੇਨਿੰਗ ਜਿਹੜੀ ਹੈ ਤੁਹਾਨੂੰ ਦਿੱਤੀ ਜਾਣ ਦੀ ਜਾਂ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਰੇਡੀਓ ਸੁਣਦੇ ਆ ਰਹੇ ਹੋ, ਤੁਹਾਨੂੰ ਪਤਾ ਹੈ ਜੀ ਪ੍ਰੋਗਰਾਮ ਦੇ ਵਿੱਚ ਗਾਣੇ ਨੂੰ ਕਿਵੇਂ ਪ੍ਰੈਜੈਂਟ ਕਰਨਾ। ਬਸ ਉਹੀ ਬੋਲ ਕੇ ਜੀ ਕਿ ਐਫ ਐਮ ਐਂਡ 102.7 ਮੈਗਾਹਰਟਜ਼ ਦੀ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਮੇਰਾ ਫੇਵਰੇਟ ਚੈਨਲ ਹੈ ਜੀ, ਔਰ ਮੈਂ ਤੁਹਾਡੇ ਨਾਲ ਅੱਜ ਬਣਿਆ ਹੋਇਆ ਜੀ ਇਸ ਪ੍ਰੋਗਰਾਮ ਦੇ ਵਿੱਚ। ਅਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਅਸੀਂ ਇਸ ਸਿੰਗਰ ਦੀ ਆਵਾਜ਼ 'ਚ ਜਿਹੜਾ ਇਸ ਫਿਲਮ ਤੋਂ ਹੈ ਜਾਂ ਇਸ ਐਲਬਮ ਤੋਂ ਹੈ, ਇਹਨੂੰ ਇਹਨੇ ਮਿਊਜ਼ਿਕ ਦਿੱਤਾ ਹੈ। ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਇਸ ਗਾਣੇ ਨੂੰ ਪ੍ਰੈਜੈਂਟ ਕਰਨ ਦੇ ਅੰਦਾਜ਼ ਦੇ ਵਿੱਚ, ਆਪਣੇ ਅੰਦਾਜ਼ ਦੇ ਵਿੱਚ ਅੱਜ ਤੁਹਾਨੂੰ ਮੌਕਾ ਦੇ ਰਿਹਾ ਜੀ ਆਰਜੇ ਬਣਨ ਦਾ। ਸੋ ਦੋਸਤੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਵਾਰ ਵਾਰ ਤੁਹਾਨੂੰ ਇੰਟਰੋਡਿਊਸ ਕਰਾਵਾਂ ਜਾਂ ਮੈਂ ਹੈਲੋ ਕਹਾਂ ਅਤੇ ਫਿਰ ਤੁਸੀਂ ਬੋਲੋ। ਬਸ ਜਦੋਂ ਗਾਣੇ ਦੀ ਆਵਾਜ਼ ਤੁਹਾਨੂੰ ਬੰਦ ਹੋ ਜਾਵੇ ਤਾਂ ਉਸ ਤੋਂ ਬਾਅਦ 'ਚ ਤੁਸੀਂ ਖੁਦ ਆਰਜੇ ਹੋ, ਤੁਸੀਂ ਖੁਦ ਆਪਣਾ ਪ੍ਰੋਗਰਾਮ ਪੇਸ਼ ਕਰਨਾ, ਮੇਰਾ ਕੰਮ ਹੈ ਜੀ ਬਸ ਤੁਹਾਡਾ ਪਸੰਦੀਦਾ ਗੀਤ ਚਲਾਉਣਾ। ਸੋ ਸਾਡੇ ਕਾਲਰ ਤੋਂ ਸਾਡੇ ਨਾਲ ਜੁੜੇ ਸੀ, ਖੈਰ ਉਹ ਸਾਡੇ ਨਾਲ ਉਸ ਤਰੀਕੇ ਨਾਲ ਪਾਰਟੀਸਪੇਟ ਨਹੀਂ ਕਰ ਪਾਏ। ਖੈਰ ਕੋਈ ਗੱਲ ਨਹੀਂ, ਆਪਾਂ ਉਹਨਾਂ ਦਾ ਪਸੰਦੀਦਾ ਟਰੈਕ ਜ਼ਰੂਰ ਪਲੇ ਕਰਦੇ ਹਾਂ ਜੀ। ਬਹੁਤ ਸਾਡੇ ਪਿਆਰੇ ਸਰੋਤੇ ਨੇ ਔਰ ਉਮੀਦ ਕਰਦੇ ਹਾਂ ਕਿ ਅਗਲੇ ਕਾਲਰ ਦੋਸਤ ਜਿਹੜੇ ਸਾਡੇ ਨਾਲ ਜੁੜਨਗੇ ਉਹ ਪੂਰੀ ਤਿਆਰੀ ਕਰਕੇ ਆਉਣਗੇ ਜੀ ਕਿ ਕਿਵੇਂ ਕਰਕੇ ਆਪਾਂ ਰੇਡੀਓ 'ਤੇ ਪ੍ਰੋਗਰਾਮ ਨੂੰ ਪ੍ਰੈਜੈਂਟ ਕਰ ਸਕਦੇ ਹਾਂ। ਸੋ ਆਓ ਜੀ ਸੁਣਦੇ ਹਾਂ ਅਗਲਾ ਟਰੈਕ ਇਸ ਪ੍ਰੋਗਰਾਮ ਦਾ, ਸਾਡੇ ਕਾਲਰ ਦੋਸਤ ਦੀ ਫਰਮਾਇਸ਼ ਦੇ ਉੱਪਰ ਕੰਠ ਖਲੇਰ ਦੀ ਆਵਾਜ਼।

0: ਹੈਲੋ, ਮੈਂ ਆਰਤੀ ਕੁਲਦੀਪ ਸਿੰਘ ਹਲੇ ਜਲੰਧਰ ਪੇਸ਼ ਕਰ ਰਿਹਾ ਜੀ। ਨੰਬਰ ਹੈਗਾ 243-174। ਗਾਣਾ ਲਾ ਲਓ ਜੀ, ਫਿਲੌਰ ਦੀ ਫਿਲਮ ਦਾ, ਤੀਰਥਾਂ ਤੇ ਜਾਣ ਵਾਲੀ ਏ, ਤੈਨੂੰ ਤੇਰੀ ਇੱਧਰੋਂ ਮਾਰ ਨਾ ਜਾਏ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
3: ਸਰ, ਦੁਬਈ ਦੀ ਫ੍ਰੀ ਟ੍ਰਿਪ।
2: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
2: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
2: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਹੈਲੋ, ਮੈਂ ਤੁਹਾਡਾ ਰੇਡੀਓ ਦੋਸਤ ਰਾਮ ਲਵਾਇਆ ਸ਼ਰਮਾ, ਪੇਸ਼ ਕਰ ਰਿਹਾ ਪ੍ਰੋਗਰਾਮ ਹੈਲੋ ਜਲੰਧਰ, ਤੇ ਤੁਸੀਂ ਸੁਣ ਰਹੇ ਹੋ 102.7 ਤੇ ਹੈਲੋ ਜਲੰਧਰ, ਤੇ ਜਿਹੜੇ ਸਰੋਤੇ ਨੇ ਫਰਮਾਇਸ਼ ਪੂਰੀ ਕਰਾਉਣੀ ਆ 01812342174 ਨੰਬਰ ਲਾ ਕੇ ਆਪਣੀ ਪਸੰਦ ਦਾ ਜਿਹੜਾ ਗੀਤ ਆ ਉਹ ਪੇਸ਼ ਕਰਾ ਸਕਦੇ ਆ। ਤੇ ਹੁਣ ਸਾਡੇ ਅਗਲੇ ਦੋਸਤ ਦੀ ਫਰਮਾਇਸ਼ ਜਿਹੜੀ ਆਈ ਆ ਉਹ ਆ ਪੰਜਾਬੀ ਦੇ ਸੁਰੀਲੇ ਗਾਇਕ ਸਰਦੂਲ ਸਿਕੰਦਰ ਜੀ ਦਾ ਬਹੁਤ ਖੂਬਸੂਰਤ ਗੀਤ ਗਾਇਆ ਤਸਵੀਰਾਂ।

0: हेलो।
1: हेलो। हाँ जी, हाँ जी सर, तुसी केड़ी जगह तो फोन

ਐਫ ਐਮ ਬੈਂਡ 102.7 ਮੈਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਰੋ ਜਲੰਧਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੌਕਾ ਸਾਰੇ ਤਮਾਮ ਉਹਨਾਂ ਦੋਸਤਾਂ ਵਾਸਤੇ ਜਿਹੜੇ ਦੋਸਤ ਰੋਜ਼ਾਨਾ ਇਹ ਪ੍ਰੋਗਰਾਮ ਸੁਣਦੇ ਨੇ ਜੀ ਹੈਲੋ ਜਲੰਧਰ, ਔਰ ਆਪਣੀ ਫਰਮਾਇਸ਼ ਪੂਰੀ ਕਰਵਾਉਂਦੇ ਨੇ, ਪਰ ਅੱਜ ਮੌਕਾ ਹੈ ਖੁਦ ਆਰਜੇ ਬਣ ਕੇ ਆਪਣੀ ਫਰਮਾਇਸ਼ ਪੇਸ਼ ਕਰਨ ਦਾ। ਸੋ ਬਹੁਤ ਸਾਰੇ ਦੋਸਤ ਸਾਨੂੰ ਕਾਲ ਕਰ ਰਹੇ ਨੇ, ਲੇਕਿਨ ਸ਼ਾਇਦ ਉਹ ਪ੍ਰੋਗਰਾਮ ਨਹੀਂ ਸੁਣ ਰਹੇ ਜਾਂ ਉਹਨਾਂ ਨੂੰ ਵਿਸ਼ਾ ਨਹੀਂ ਪਤਾ ਅੱਜ ਦੇ ਪ੍ਰੋਗਰਾਮ ਦਾ ਕੀ ਹੈ। ਸੋ ਮੈਂ ਦੱਸਣਾ ਚਾਹੁੰਦਾ ਜੀ ਕਿ ਸਿਰਫ ਤੁਸੀਂ ਹੀ ਇਸ ਪ੍ਰੋਗਰਾਮ ਨੂੰ ਪੇਸ਼ ਕਰੋਗੇ, ਮੈਂ ਤੁਹਾਡਾ ਇੰਟਰੋਡਕਸ਼ਨ ਨਹੀਂ ਕਰਵਾਵਾਂਗਾ। ਤੁਸੀਂ ਖੁਦ ਆ ਕੇ ਬੋਲ ਸਕਦੇ ਹੋ ਜੀ ਹੈਲੋ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਮੈਂ ਤੁਹਾਡਾ ਦੋਸਤ, ਜਿੱਦਾਂ ਮੇਰਾ ਨਾਮ ਵਿਪਨ ਹੈ, ਤੁਸੀਂ ਆਪਣਾ ਨਾਮ ਬੋਲ ਸਕਦੇ ਹੋ ਜੀ ਕਿ ਮੈਂ ਤੁਹਾਡਾ ਅਰਜੇ ਦੋਸਤ ਤੁਹਾਡੇ ਨਾਲ ਗੱਲ ਕਰ ਰਿਹਾ ਜੀ। ਔਰ ਇਸ ਵੇਲੇ ਤੁਸੀਂ ਐਫ ਐਮ ਬੈਂਡ 102.7 ਮੈਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਨਾਲ ਜੁੜੇ ਹੋਏ ਹੋ ਜੀ, ਅਤੇ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ। ਅਤੇ ਜੇਕਰ ਚਾਹੁੰਦੇ ਹੋ ਤੁਹਾਡੀ ਫਰਮਾਇਸ਼ ਪੂਰੀ ਹੋਵੇ, ਨੰਬਰ ਹੈ ਜੀ 0181-23-4274, ਯਾਨੀ 0181-23-4274। ਇਸ ਦੇ ਉੱਪਰ ਕਾਲ ਕਰੋ, ਖੁਦ ਆਰਜੇ ਬਣੋ, ਖੁਦ ਆਪਣੀ ਫਰਮਾਇਸ਼ ਨੂੰ ਤੁਸੀਂ ਇੱਥੇ ਪੇਸ਼ ਕਰ ਸਕਦੇ ਹੋ ਜੀ। ਸੋ ਆਓ ਜੀ ਸੁਣਦੇ ਹਾਂ ਹੁਣ ਸੁਰਿੰਦਰ ਕੌਰ ਜੀ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ ਅੱਖੀਆਂ 'ਚ ਤੂੰ ਵੱਸਦਾ। ਸੋ ਬਸ ਇੰਨਾ ਕਿਤੇ ਕੰਮ ਹੈ ਦੋਸਤੋ ਇਹਦੇ ਵਿੱਚ, ਅਗਰ ਮੈਨੂੰ ਬਾਰ ਬਾਰ ਤੁਹਾਨੂੰ ਇੰਟਰੋਡਿਊਸ ਕਰਾਉਣ ਦੀ ਜ਼ਰੂਰਤ ਪੈ ਰਹੀ ਆ, ਤਾਂ ਫਿਰ ਉਹ ਇੱਦਾਂ ਲੱਗਦਾ ਨਹੀਂ ਕਿ ਅੱਜ ਦਾ ਉਹ ਪ੍ਰੋਗਰਾਮ ਹੈ ਨਾ ਵਧੀਆ ਰਹਿ ਰਿਹਾ। ਸੋ ਤੁਸੀਂ ਤਿਆਰੀ ਕਰੋ ਪ੍ਰੋਪਰ ਆਰਜੇ ਬਣਨ ਦੀ, ਜਿਵੇਂ ਆਰਜੇ ਬੋਲਦੇ ਨੇ, ਜਿਵੇਂ ਰੇਡੀਓ ਦੇ ਉੱਤੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਸੋ ਉੱਦਾਂ ਤੁਸੀਂ ਤਿਆਰੀ ਕਰਕੇ ਆਓ, ਆਪਣੀ ਫਰਮਾਇਸ਼ ਆਪ ਆਪਣੀ ਆਵਾਜ਼ ਦੇ ਵਿੱਚ ਪੇਸ਼ ਕਰੋ, ਫਿਰ ਦੇਖੋ ਕਿੰਨਾ ਸੋਹਣਾ ਬਣਦਾ ਪ੍ਰੋਗਰਾਮ।

ਨਮਸਕਾਰ ਦੋਸਤੋ, ਮੈਂ ਤੁਹਾਡਾ ਜੀ ਜਗਜੀਤ ਸਿੰਘ ਗਿੱਲ, ਤੇ ਤੁਸੀਂ ਸੁਣ ਰਹੇ ਹਾਂ ਹੈਲੋ ਜਲੰਧਰ, ਤੇ ਫਰਮੈਸੀ ਪ੍ਰੋਗਰਾਮ ਚੱਲ ਰਿਹਾ ਜਿਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੈ 0181-3342-174 ਡਾਇਲ ਕਰਕੇ ਛੇਤੀ ਛੇਤੀ ਆਓ ਤੇ ਮੇਰੇ ਨਾਲ ਜੁੜੋ, ਤੇ ਹੁਣ ਤੁਹਾਨੂੰ ਅਗਲਾ ਸੌਂਗ ਸੁਣਾ ਰਹੇ ਹਾਂ, ਸੁਣੋ।

ਹੈਲੋ ਦੋਸਤੋ, ਆ ਗਿਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਹੈਲੋ ਜਲੰਧਰ। ਜੇ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਆਪਣਾ 2342174 ਨੰਬਰ ਡਾਇਲ ਕਰਕੇ ਆ ਜਾਓ, ਤੇ ਤੁਸੀਂ ਸੁਣਦੇ ਹੋ 102.7। ਅਗਲਾ ਗੀਤ ਲੈ ਕੇ ਆ ਰਹੇ ਨੇ ਕਰਮਜੀਤ ਅਨਮੋਲ ਜੀ।

ਹੈਲੋ ਦੋਸਤੋ, ਕੀ ਹਾਲ ਨੇ ਤੁਹਾਡੇ? ਸੁਣ ਰਹੇ ਹੋ ਪ੍ਰੋਗਰਾਮ? ਵਧੀਆ ਲੱਗ ਰਹੇ ਨੇ ਗਾਣੇ? ਮੈਂ ਤੁਹਾਡੀ ਆਰਜੇ ਸ਼ਰਨ। ਬਹੁਤ ਸਾਰੀਆਂ ਫਰਮਾਇਸ਼ ਪੂਰੀਆਂ ਹੋ ਚੁੱਕੀਆਂ ਨੇ, ਹੁਣ ਸੁਣਦੇ ਹਾਂ ਅਗਲੀ ਫਰਮਾਇਸ਼। ਸਾਰਿਆਂ ਦੇ ਨਾਲ ਮਿਲ ਕੇ ਜੁੜੇ ਰਹੋ ਐਫ ਐਮ ਰੇਨਬੋ ਦੇ ਨਾਲ।

ਐਸ ਐਮ ਬੈਂਡ 102.7 ਮੈਗਾਹਰਟਜ਼ ਤੇ। ਮੈਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਿਹਾ, ਮੈਂ ਤੁਹਾਡਾ ਆਪਣਾ ਦੋਸਤ ਪਰਮਜੀਤ ਸਿੰਘ। ਹੁਣੇ ਤੁਸੀਂ ਗਾਣਾ ਇੰਜੋਏ ਕਰ ਰਹੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਅਗਲਾ ਗਾਣਾ ਤੁਸੀਂ ਇੰਜੋਏ ਕਰੋਗੇ ਹਰਭਾਈ ਮਾਨ ਦੇ ਆਵਾਜ਼ ਦੇ ਵਿੱਚ, ਸਟੇਟ ਟੂ ਰੇਡੀਓ 102.7 FM ਤੇ FM ਰੇਨਬੋ।

ਹੈਲੋ ਲੱਗਦਾ ਜੀ ਸਾਡੇ ਅਗਲੇ ਯਾਰ ਜੀ ਦੋਸਤ ਚਲੇ ਗਏ ਨੇ। ਖੈਰ ਮੁਖਤਿਆਰ ਸਿੰਘ ਜੀ ਸਾਡੇ ਕੋਲ ਪਹੁੰਚੇ ਸਨ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਲੇਕਿਨ ਕਿਸੇ ਕਾਰਨਵਸ਼ ਉਹ ਸਾਡੇ ਨਾਲ ਨਹੀਂ ਜੁੜੇ ਰਹੇ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਹੈਲੋ ਜਲੰਧਰ, ਜਿਸ ਦੇ ਵਿੱਚ ਤੁਸੀਂ ਅੱਜ ਖੁਦ ਆਰਜੇ ਬਣੇ ਹੋ ਅਤੇ ਖੁਦ ਆਰਜੇ ਬਣ ਕੇ ਆਪਣੀਆਂ ਫਰਮਾਇਸ਼ਾਂ ਇਸ ਪ੍ਰੋਗਰਾਮ ਦੇ ਵਿੱਚ ਪੂਰੀਆਂ ਕਰਵਾਈਆਂ ਨੇ। ਔਰ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜਾਂਦੇ ਜਾਂਦੇ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਇੰਜੋਏ ਕਰਦੇ ਹਾਂ ਜੀ ਅਲਕਾ ਯਾਗਨਿਕ ਜੀ ਦੀ ਆਵਾਜ਼ ਦੇ ਵਿੱਚ।

ਜਲੰਧਰ ਦਾ FM ਰੇਨਬੋ ਚੈਨਲ ਹੈ। ਹੁਣ ਅਸੀਂ ਤੁਹਾਨੂੰ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਨਾਗਰਿਕ ਅਲੰਕਰਨ ਸਮਾਰੋਹ ਦਾ ਅੱਖੀ ਡਿੱਠਾ ਹਾਲ ਆਪਣੇ ਦਿੱਲੀ ਕੇਂਦਰ ਰਾਹੀਂ ਸੁਣਵਾਉਣ ਜਾ ਰਹੇ ਹਾਂ। ਇਸ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਕਰ ਰਹੇ ਨੇ।

0: ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 6 ਵਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: ਬਸੰਤੀ ਕੋ ਸਮਝਾਓ, ਆਜ ਕਲ ਵੋ ਮੇਰੀ ਨਹੀਂ ਸੁਣਤੀ, ਸਾਰਾ ਦਿਨ FM ਰੇਨਬੋ ਸੁਣਤੀ ਰਹਿਤੀ ਹੈ। ਆਲ ਡੇ ਲਿਸਨਿੰਗ ਐਂਡ ਲਿਸਨਿੰਗ ਐਂਡ ਲਿਸਨਿੰਗ। ਗਾ ਵਾਲੋ ਅਬ ਮੈਂ ਜਾ ਰਹਾ ਹੂੰ, FM ਰੇਨਬੋ ਲਾਨੇ। ਮਾ ਕਸਮ ਸੁਣਤੇ ਰਹੀਏ 102.7 FM ਰੇਨਬੋ।

ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਲੰਧਰ ਵਾਲਿਓ, ਕੀ ਹਾਲ ਚਾਲ ਨੇ? ਮੈਂ ਕਿਹਾ ਜੀ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਮੰਡੇ ਦੀ ਹਲਚਲ ਹੈ, ਅਤੇ ਇੱਕ ਹਲਚਲ ਤੁਹਾਡੇ ਇਸ ਵੇਲੇ ਦਿਲ 'ਚ ਵੀ ਹੋ ਰਹੀ ਹੈ, ਕਿਉਂਕਿ ਤੁਹਾਡਾ ਆਪਣਾ ਫੇਵਰੇਟ ਪ੍ਰੋਗਰਾਮ ਜੋ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਨਾਮ ਲਵ ਯੂ ਜ਼ਿੰਦਗੀ। ਸੋ ਦੋਸਤੋ, 25 ਮਈ ਦਾ ਦਿਨ ਹੈ, ਕਹਿੰਦੇ ਕਿ ਸੋਮਵਾਰ ਦਾ ਦਿਨ ਉਹ ਹੁੰਦਾ ਜਦੋਂ ਅਸੀਂ ਆਪਣੇ ਸੁਪਨਿਆਂ ਨੂੰ ਇੱਕ ਨਵਾਂ ਮੌਕਾ ਦਿੰਦੇ ਹਾਂ। ਜੇ ਪਿਛਲਾ ਹਫ਼ਤਾ ਥੋੜ੍ਹਾ ਢਿੱਲਾ ਰਿਹਾ, ਠੀਕ ਠਾਕ ਰਿਹਾ, ਤਾਂ ਕੋਈ ਗੱਲ ਨਹੀਂ। ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਨਾਲ ਅੱਜ ਅਸੀਂ ਇੱਕ ਨਵਾਂ ਸਫ਼ਾ ਲਿਖਣ ਵਾਲੇ ਹਾਂ ਜੀ। ਆਉਣ ਵਾਲੇ ਇੱਕ ਘੰਟੇ ਦੇ ਦੌਰਾਨ ਮੈਂ ਤੁਹਾਡੀਆਂ ਫਿਕਰਾਂ ਨੂੰ ਮੁਸਕਰਾਹਟ ਦੇ ਵਿੱਚ ਬਦਲਣ ਦੀ ਭਰਪੂਰ ਕੋਸ਼ਿਸ਼ ਕਰਾਂਗਾ। ਬਸ ਟਿਊਨਡ ਰਹੋ, ਲੋਡਡ ਰਹੋ FM ਰੇਨਬੋ ਦੇ ਨਾਲ।

0: ਦੋਸਤੋ ਭਾਵੇਂ ਢੀਠ ਬਣ ਕੇ ਦੇਖ ਲਓ, ਭਾਵੇਂ ਡੱਕਾ ਨਾ ਤੋੜ ਕੇ ਦੇਖ ਲਓ, ਤੁਹਾਨੂੰ ਲੱਗੇਗਾ ਕਿ ਇਹ ਚੰਦ ਉਹਨਾਂ ਪਲਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਖੂਬਸੂਰਤ ਜ਼ਿੰਦਗੀ ਦਾ ਆਨੰਦ ਦੇ ਰਿਹਾ। ਪਰ ਜਿੱਦਾਂ ਜਿੱਦਾਂ ਤੁਹਾਡੀ ਜ਼ਿੰਦਗੀ ਅੱਗੇ ਲੰਘਦੀ ਰਹੇਗੀ ਨਾ, ਤਾਂ ਫਿਰ ਤੁਸੀਂ ਸੋਚੋਗੇ ਕਿ ਕਾਸ਼ ਕਾਸ਼ ਮੈਂ ਉਸ ਟਾਈਮ ਦੇ ਉੱਪਰ ਜਦੋਂ ਮੈਂ ਕੋਈ ਕੰਮ ਨਹੀਂ ਕਰ ਰਿਹਾ ਸੀ, ਆਪਣੇ ਘਰਦਿਆਂ ਦਾ ਕਹਿਣਾ ਨਹੀਂ ਮੰਨ ਰਿਹਾ ਸੀ, ਜਾਂ ਆਪਣੇ ਕੰਮ ਨੂੰ ਸਹੀ ਢੰਗ ਨਾਲ ਨਹੀਂ ਅੰਜਾਮ ਦੇ ਰਿਹਾ ਸੀ, ਬਸ ਵਿਹਲਾ ਬੈਠਾ ਘਰਦਿਆਂ ਦੀ ਦਿੱਤੀ ਹੋਈ ਰੋਟੀ ਦੇ ਉੱਤੇ ਗੁਜ਼ਾਰਾ ਕਰ ਰਿਹਾ ਸੀ, ਤਾਂ ਉਸ ਦਿਨ ਦੇ ਉੱਪਰ ਸਾਨੂੰ ਪਛਤਾਵਾ ਹੋਵੇਗਾ। ਜ਼ਿੰਦਗੀ ਦੀ ਕੀਮਤ ਨੂੰ, ਸਮੇਂ ਦੀ ਕੀਮਤ ਨੂੰ ਅਗਰ ਹੁਣੇ ਪਹਿਚਾਣ ਲਵੋਗੇ ਤਾਂ ਅੱਗੇ ਚੱਲ ਕੇ ਸੁਖੀ ਰਹੋਗੇ। ਜੇ ਅੱਜ ਹੀ ਡੱਕਾ ਦੂਰਾ ਨਹੀਂ ਕਰਨ ਦਾ ਪ੍ਰਣ ਲੈ ਲਿਆ ਅਤੇ ਬਸ ਵਿਹਲੀਆਂ ਬੈਠ ਕੇ ਖਾਣੀਆਂ ਸ਼ੁਰੂ ਕਰਤੀਆਂ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਇਹਨਾਂ ਗੱਲਾਂ ਦਾ ਅਹਿਸਾਸ ਹੋ ਜਾਏਗਾ ਕਿ ਕਿੰਨੇ ਖੂਬਸੂਰਤ ਪਲ ਤੁਸੀਂ ਅਜਾ ਹੀ ਗਵਾ ਦਿੱਤੇ ਨੇ। ਸੋ ਦੋਸਤੋ, ਆਓ ਜੀ ਲੈਂਦੇ ਇੱਕ ਛੋਟੀ ਜਿਹੀ ਇੰਪੋਰਟੈਂਟ ਜਾਣਕਾਰੀ ਵਾਲੀ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਗੱਲਾਂ ਅਤੇ ਗੀਤਾਂ ਦਾ ਸੰਸਾਰ ਇਸੇ ਤਰ੍ਹਾਂ ਚੱਲਦਾ ਰਹੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ

0: ਵੱਜ ਕੇ 20 ਮਿੰਟ ਹੋਣ ਜਾ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।
1: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
2: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
3: ਹਰ ਘਰ ਸੂਰਿਆ ਘਰ।
4: ਨਵੀਂ ਕਾਰ ਜਿੱਤਣ ਦਾ ਮੌਕਾ?
5: ਵਾਓ, ਮੈਂ ਪਾਪਾ ਨੂੰ ਸਰਪ੍ਰਾਈਜ਼ ਦੇਵਾਂਗੀ। ਬਸ ਥੋੜੀ ਜਿਹੀ ਡਿਟੇਲ ਭਰਨੀ ਹੈ।
6: ਰੁਕ ਜਾ ਮੂਰਖ,
7: ਕੀ ਅਜਿਹੇ ਪਾਪ-ਅਪਸ ਤੋਂ ਸਾਵਧਾਨ ਰਹੋ। ਸਕੈਮਰਸ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰ ਸਕਦੇ ਹਨ।
6: ਓ, ਤੂੰ ਸਮਝ ਗਈ ਨਾ? ਠੰਡ ਰੱਖ।
4: ਪਰ ਕਾਰ ਜਿੱਤ ਜਾਂਦੇ ਤਾਂ ਪਾਪਾ ਹੋਮਵਰਕ ਨਹੀਂ ਕਰਾਂਦੇ।
7: RBI ਕਹਿੰਦਾ ਹੈ ਸਮਾਰਟ ਬਣੋ,
4: ਕੂਲ ਰਹੋ।
8: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਫ਼ਰ ਬਦਲ ਕੇ ਸਵੇਰੇ 7:30 ਤੋਂ ਦੁਪਹਿਰ 1:30 ਤੱਕ ਹੋਇਆ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਹਨਾਂ ਵਿੱਚੋਂ 2 ਵਿਅਕਤੀਆਂ ਨੂੰ ਪਦਮ ਵਿਭੂਸ਼ਣ, 6 ਨੂੰ ਪਦਮ ਭੂਸ਼ਣ ਅਤੇ 58 ਨੂੰ ਪਦਮ ਸ਼੍ਰੀ ਨਾਲ ਨਵਾਸਿਆ ਗਿਆ। ਉੱਘੇ ਫਿਲਮ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੂੰ ਕਲਾ 'ਚ ਉਹਨਾਂ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਅਦਾਕਾਰ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਇਹ ਪੁਰਸਕਾਰ ਹਾਸਲ ਕੀਤਾ। ਪਦਮ ਸ਼੍ਰੀ ਨਾਲ ਸਨਮਾਨਿਤ ਕੀਤੀਆਂ ਗਈਆਂ ਉੱਘੀਆਂ ਹਸਤੀਆਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ ਵੀ ਸ਼ਾਮਲ ਨੇ। ਇਹ ਸਮਾਰੋਹ ਦੌਰਾਨ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ ਅਤੇ HD ਕੁਮਾਰ ਸਵਾਮੀ ਸਮੇਤ ਹੋਰ ਕਈ ਪਤਵੰਤੇ ਵੀ ਮੌਜੂਦ ਰਹੇ। ਇਹ ਵਕਾਰੀ ਨਾਗਰਿਕ ਸਨਮਾਨ ਕਲਾ, ਲੋਕਹਿਤ ਅਤੇ ਸਮਾਜ ਸੇਵਾ, ਸਾਹਿਤ ਅਤੇ ਸਿੱਖਿਆ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਸਨਅਤ, ਦਵਾ ਅਤੇ ਖੇਡਾਂ ਦੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਨੇ। ਵੋਟਾਂ ਕੱਲ੍ਹ ਸਵੇਰੇ 8:00 ਤੋਂ ਸ਼ਾਮ 5:00 ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ ਪੋਲਿੰਗ ਬੂਥਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ 'ਤੇ ਪਾਬੰਦੀ ਰਹੇਗੀ। ਕਮਿਸ਼ਨ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਅਤੇ ਬਿਨਾਂ ਡਰ ਦੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਪੰਜਾਬ ਪੁਲਿਸ ਵੀ ਨਗਰ ਨਿਗਮ ਚੋਣਾਂ ਨੂੰ ਅਮਨ, ਅਮਾਨ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਸੁਰੱਖਿਆ ਪ੍ਰਬੰਧਾਂ ਨੂੰ ਪੁਖਤ ਕਰਨ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਚੋਣਾਂ ਵਾਲੀਆਂ ਥਾਵਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ। ਪੁਲਿਸ ਨੇ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਇਸ ਦੌਰਾਨ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਸਪਲਾਈ ਕਰਨ, ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰ ਲੈ ਕੇ ਘੁੰਮਣ, ਜਾਨਾਂ ਦਾ ਪ੍ਰਦਰਸ਼ਨ ਕਰਨ, ਗੁੰਡਾਗਰਦੀ ਜਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਦਾ ਮਾਹੌਲ ਖਰਾਬ ਕਰਨ ਦੀ ਸਖ਼ਤ ਮਨਾਹੀ ਹੋਵੇਗੀ। ਉਧਰ ਰੋਪੜ ਦੇ ਡਿਪਟੀ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਇਸ ਬਾਰੇ ਦੱਸਿਆ।
9: ਇਹਦੇ ਲਈ ਸਾਡੀ ਪੂਰੀ ਤਿਆਰੀ ਹੈ, ਸਾਰੀ ਪੋਲਿੰਗ ਪਾਰਟੀ ਸਾਰੀ ਚਲੀ ਗਈ ਹੈ, ਸਾਰੀ ਅਸੀਂ ਕਨਫਰਮੇਸ਼ਨ ਲੈ ਲਈ ਹੈ, ਸਾਰੀ ਪੋਲਿੰਗ ਪਾਰਟੀ ਸਭ ਜ਼ਿਲ੍ਹੇ ਪੋਲਿੰਗ ਬੂਥ ਉੱਧਰ ਚਲੀ ਗਈ ਹੈ, ਔਰ ਜਿਹੜੀ ਵੀ ਸਰਕਾਰ ਵੱਲੋਂ ਔਰ ਕੋਰਟ ਵੱਲੋਂ ਸਾਨੂੰ ਗਾਈਡਲਾਈਨ ਦਿੱਤੀ ਗਈ ਹੈ ਉਹ ਅਸੀਂ ਸਾਰੀ ਫੋਲੋ ਕਰ ਰਹੇ ਹਾਂ। ਸਾਰੀ ਇਹਦੀ ਜਦੋਂ ਕੱਲ੍ਹ ਇਲੈਕਸ਼ਨ ਵੋਟਿੰਗ ਪ੍ਰੋਸੈਸ ਸ਼ੁਰੂ ਹੋਣਾ ਹੈ ਉਸ ਵੇਲੇ ਇਹਨਾਂ ਦੀ ਪ੍ਰੋਪਰ ਵੀਡੀਓ ਰਿਕਾਰਡਿੰਗ ਹੋਣੀ ਹੈ, ਪੁਲਿਸ ਪਾਰਟੀ ਡਿਪਲੋਏ ਕੀਤੀ ਗਈ ਹੈ, ਔਰ ਜਿਹੜੀ ਵੀ ਸਾਨੂੰ ਸਮੇਂ ਤੋਂ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਆਈ ਹੈ ਉਹਦੀ ਅਸੀਂ ਪੂਰੀ ਪਾਲਣਾ।
8: ਪੰਜਾਬ ਸਰਕਾਰ ਨੇ ਕੱਲ੍ਹ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ। ਪੰਜਾਬ ਸਰਕਾਰ ਨੇ ਫੈਕਟਰੀਆਂ ਸਮੇਤ ਪੰਜਾਬ ਦੇ ਅਦਾਰਿਆਂ 'ਚ ਕੰਮ ਕਰਨ ਵਾਲੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ ਲਈ ਚੋਣਾਂ 'ਚ ਆਪਣੀ ਵੋਟ ਪਾਉਣ ਲਈ

ਛੋਟ ਦਾ ਐਲਾਨ ਕੀਤਾ। ਇਹ ਛੋਟ ਉਨ੍ਹਾਂ ਸਬੰਧਤ ਨਗਰ ਨਿਗਮਾਂ ਦੇ ਮਾਲ ਅਧਿਕਾਰ ਖੇਤਰ 'ਚ ਕੰਮ ਕਰਨ ਵਾਲੇ ਸਾਰੇ ਯੋਗ ਵੋਟਰਾਂ 'ਤੇ ਲਾਗੂ ਹੁੰਦੀ ਹੈ ਜਿੱਥੇ ਕੱਲ੍ਹ ਨੂੰ ਵੋਟਿੰਗ ਹੋਣੀ ਹੈ। ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਕੱਲ੍ਹ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251, ਬਹੁਜਨ ਸਮਾਜ ਪਾਰਟੀ ਦੇ 96 ਉਮੀਦਵਾਰ, 1,528 ਆਜ਼ਾਦ ਉਮੀਦਵਾਰ ਅਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਰਾਜ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਕਿਹਾ ਕਿ ਸੂਬੇ 'ਚ ਪ੍ਰੀ ਮੈਪਿੰਗ ਦੌਰਾਨ 84% ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਨੇਪਰੇ ਚੜ੍ਹ ਚੁੱਕੀ ਹੈ। ਪ੍ਰੀ ਮੈਪਿੰਗ ਦੌਰਾਨ ਪੰਜਾਬ ਰਾਜ ਵਿੱਚ ਸਾਲ 2003 'ਚ ਹੋਈ SIR ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰਾਂ ਦੀ ਪ੍ਰੀ ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ BLO ਵੱਲੋਂ ਦਿੱਤੇ ਗਏ ਗਣਨਾ ਫਾਰਮ ਨੂੰ ਭਰ ਕੇ ਮੁੜ BLO ਕੋਲ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਮਗਰੋਂ ਸਬੰਧਤ ਵੋਟਰ ਦਾ ਨਾਮ ਡਰਾਫਟ ਰੂਲ ਵਿੱਚ ਜੋੜ ਦਿੱਤਾ ਜਾਵੇਗਾ। ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਵੋਟਰਾਂ ਨੂੰ SIR ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਪਿਛਲੇ 2 ਹਫ਼ਤਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਏ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਅੱਜ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਟਕਰਾਅ ਦੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਦੇਸ਼ 'ਚ LPG ਦਾ ਉਤਪਾਦਨ 50,000 ਟਨ ਪ੍ਰਤੀ ਦਿਨ ਤੱਕ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ 'ਚ ਦੇਸ਼ 'ਚ ਕਰੀਬ 1,72,00,000 ਘਰੇਲੂ LPG ਸਿਲੰਡਰ ਵੰਡੇ ਗਏ ਨੇ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ 'ਚ 28 ਮਈ ਨੂੰ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਈਦ ਉਲ ਜੁਹਾ ਬਕਰੀਦ ਦੇ ਮੌਕੇ 'ਤੇ 27 ਮਈ ਨੂੰ ਗਜ਼ਟਡ ਛੁੱਟੀ ਐਲਾਨੀ ਗਈ ਸੀ, ਪਰ ਹੁਣ ਇਸ ਵਿੱਚ ਸੋਧ ਕਰਦਿਆਂ ਇਹ ਛੁੱਟੀ 28 ਮਈ ਨੂੰ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਫਾਜ਼ਿਲਕਾ ਪੁਲਿਸ ਅਤੇ BSF ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਕਰੀਬ 10 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਇੱਕ ਹੋਰ ਕਾਰਵਾਈ 'ਚ ਇੱਕ ਹੱਥਗੋਲੇ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਾਜ਼ਿਲਕਾ ਦੇ SSP ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਲਾਕੇ 'ਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ BSF ਚੌਕੀ ਗੱਟੀ ਬਿੱਸੋ ਤੋਂ ਪਿੰਡ ਪ੍ਰਭਾਤ ਸਿੰਘ ਵਾਲਾ ਹੈਰਾੜ ਵਿਖੇ ਨਾਲ ਲੱਗਦੇ ਖੇਤਾਂ 'ਚ ਇੱਕ ਸ਼ੱਕੀ ਵਸਤੂ ਦੀ ਸੂਚਨਾ ਦਿੱਤੀ ਗਈ। ਤਲਾਸ਼ੀ ਦੌਰਾਨ ਇੱਕ ਗੱਟੇ ਵਿੱਚੋਂ 10 ਕਿਲੋ 950 ਗ੍ਰਾਮ ਹੈਰੋਇਨ ਅਤੇ ਦੇ 20 ਪੈਕੇਟ ਬਰਾਮਦ ਹੋਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਵਿੱਚ CIA ਸਟਾਫ ਫਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ 3 ਵਿਅਕਤੀਆਂ ਲਖਵੀਰ ਸਿੰਘ ਉਰਫ਼ ਮੰਗਾ, ਗੁਰਪਿੰਦਰ ਸਿੰਘ ਉਰਫ਼ ਮੰਨਾ ਅਤੇ ਸੁਖਵਿੰਦਰ ਸਿੰਘ ਅਤੇ ਉਸਦੇ ਇੱਕ ਦੋਸਤ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਇੱਕ ਹੱਥਗੋਲਾ ਬਰਾਮਦ ਕੀਤਾ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੇ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਗਿਆ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਆ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਦੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੂਰੀ ਸ਼ਿਫਟ ਵਾਲੇ ਸਕੂਲਾਂ 'ਚ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਹੈ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ 'ਚ ਲੂ ਦੀ ਸਥਿਤੀ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ, ਸੂਬੇ 'ਚ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ

FM-band 102.7 MHz se Akashwani Jalandhar da Rainbow Channel hai jo enjoy kar rahe ho program Love You Zindagi. Love You Zindagi. ਸ਼ਾਮ ਦੇ 6:40 ਹੋ ਚੁੱਕੇ ਨੇ ਜਲੰਧਰ ਵਾਲਿਓ ਮੈਨੂੰ ਪਤਾ ਹੈ ਕਿ ਅੱਜ ਮੰਡੇ ਦਾ ਦਿਨ ਹੈ ਅਤੇ ਕਾਫੀ ਸਾਰੀਆਂ ਰੌਣਕਾਂ ਨੇ ਔਰ ਸਾਡਾ ਸ਼ਹਿਰ ਤਾਂ ਹੈਗਾ ਵੈਸੇ ਰੌਣਕਾਂ ਦਾ ਔਰ ਵੈਸੇ ਅੱਜ ਮੈਂ ਇੱਕ ਦੋਸਤ ਨੂੰ ਪੁੱਛਿਆ ਮੈਂ ਕਿਹਾ ਭਾਅ ਜੀ ਕੀ ਹਾਲ ਚਾਲ ਹੈ ਕਿਵੇਂ ਰਿਹਾ ਮੰਡੇ ਕਹਿੰਦਾ ਆਰ ਜੇ ਸਾਹਿਬ ਸਵੇਰ ਦੇ ਕਹਿੰਦਾ ਨਾ 10 ਆਰਡਰ ਲਾ ਚੁੱਕਿਆ ਜੀ ਔਰ 10 ਆਰਡਰ ਲਗਾ ਕੇ ਔਰ ਇਸ ਦੌਰਾਨ ਕਹਿੰਦਾ ਮੈਂ ਪੂਰੇ ਦਿਨ 'ਚ ਤਕਰੀਬਨ ਕਹਿੰਦਾ 50 ਫੋਨ ਵੀ ਅਟੈਂਡ ਕੀਤੇ ਨੇ ਅਤੇ ਕਹਿੰਦਾ ਇਸ ਸਭ ਦੇ ਦੌਰਾਨ ਹੁਣ ਕਹਿੰਦਾ ਫਿਰ ਘਰੋਂ ਫੋਨ ਆ ਗਿਆ ਜੀ ਵਾਈਫ ਦਾ ਕਹਿੰਦੀ ਜੀ ਘਰ ਆਉਂਦੇ ਸਬਜ਼ੀ ਅਤੇ ਧਨੀਆ ਲਿਆਉਣਾ ਨਾ ਭੁੱਲਿਓ ਬਸ ਫਿਰ ਦੋਸਤੋ ਬੰਦਾ ਚਾਹੇ ਮੈਂ ਕਿਹਾ ਕਰੋੜਾਂ ਦਾ ਬਿਜ਼ਨਸ ਕਰਦਾ ਹੋਵੇ ਪਰ ਜਦੋਂ ਵਾਈਫ ਕਹਿ ਦਿੰਦੀ ਹੈ ਨਾ ਤਾਂ ਫਿਰ ਫ੍ਰੀ ਦਾ ਧਨੀਆ ਵੀ ਬਾਜ਼ਾਰ ਜਾ ਕੇ ਮੰਗਣਾ ਪੈਂਦਾ ਸੋ ਪਤਾ ਨਹੀਂ ਹੁਣ ਇਹ ਡਰ ਦੀ ਵਜ੍ਹਾ ਦੇ ਨਾਲ ਇਨਸਾਨ ਕਰਦਾ ਹੈ ਜਾਂ ਰਿਸਪੈਕਟ ਦੀ ਵਜ੍ਹਾ ਦੇ ਨਾਲ ਕਰਦਾ ਹੈ ਜਾਂ ਫਿਰ ਬਸ ਕੀ ਕਰਨਾ ਹੀ ਪੈਣਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਬਸ ਦੋਸਤੋ ਇਸੇ ਹੀ ਚੀਜ਼ ਨੂੰ ਜਿਹੜਾ ਹੈ ਅਸੀਂ ਆਪਣੀ ਲੈਂਗੁਏਜ 'ਚ ਆਖ ਦਿੰਦੇ ਹਾਂ ਲਵ ਯੂ ਜ਼ਿੰਦਗੀ ਬਸ ਜੀ ਆਪਣੀ ਜ਼ਿੰਦਗੀ ਨੂੰ ਲਵ ਯੂ ਆਖਦੇ ਰਹੋ ਆਪਣੀ ਘਰਵਾਲੀ ਦੀਆਂ ਦੱਸੀਆਂ ਡਿਮਾਂਡਾਂ ਨੂੰ ਪੂਰੇ ਕਰਦੇ ਰਹੋ ਆਪਣੇ ਮਾਂ ਬਾਪ ਦਾ ਕਹਿਣਾ ਮੰਨਦੇ ਰਹੋ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਦੇ ਰਹੋ ਅਤੇ ਮੈਨੂੰ ਲੱਗਦਾ ਕਿ ਤੁਹਾਡੇ 'ਤੇ ਜਵਾਨੀ ਹਮੇਸ਼ਾ ਚੜ੍ਹਦੀ ਰਹੇਗੀ

ਦੋਸਤੋ, ਸਮੇਂ ਦੀ ਕੀਮਤ ਕੀ ਹੁੰਦੀ ਹੈ ਸਭ ਨੂੰ ਪਤਾ ਹੈ। ਪੰਜਾਬ ਦੇ ਵਿੱਚ ਪੁਲਿਸ ਦੇ ਐਗਜ਼ਾਮ ਹੁੰਦੇ ਨੇ, SI ਦਾ ਐਗਜ਼ਾਮ ਹੋਇਆ ਸੀ ਇੱਕ ਵਾਰ, ਅਤੇ ਮੈਂ ਉਹਦੇ ਵਿੱਚ ਪਾਰਟੀਸਪੇਟ ਕੀਤਾ। ਉਸ ਦੌਰਾਨ 6:30 ਮਿੰਟ ਦੇ ਵਿੱਚ ਦੌੜ ਨੂੰ ਕੰਪਲੀਟ ਕਰਨਾ ਸੀ, 4 ਸਰਕਲ ਦੇ ਵਿੱਚ 1600 ਮੀਟਰ ਦੀ ਦੌੜ ਉਹ ਕੰਪਲੀਟ ਕਰਨੀ। ਅਤੇ ਜਦੋਂ ਦੋਸਤੋ ਭੱਜਣਾ ਸ਼ੁਰੂ ਕੀਤਾ ਅਤੇ ਭੱਜਦੇ ਭੱਜਦੇ ਪਹਿਲੇ ਚੱਕਰ ਤੱਕ ਪਹੁੰਚੇ, ਦੂਸਰੇ ਚੱਕਰ ਤੱਕ, ਤੀਸਰੇ ਚੱਕਰ ਤੱਕ, ਚੌਥੇ ਚੱਕਰ ਤੱਕ 40 ਬੱਚੇ ਮੈਨੂੰ ਲੱਗਦਾ ਭੱਜੇ ਸੀ। ਅਤੇ 40 ਬੱਚੇ ਜਦੋਂ ਭੱਜ ਰਹੇ ਸੀ, ਉਹਨਾਂ ਦੇ ਵਿੱਚੋਂ ਇੱਕ ਲੜਕਾ ਹੀ ਸਿਲੈਕਟ ਹੋ ਪਾਇਆ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਉਸ ਸਰਕਲ ਨੂੰ ਕੰਪਲੀਟ ਕਰਾਂ, ਦੌੜ ਨੂੰ ਪੂਰਾ ਕਰਾਂ ਨਿਰਧਾਰਿਤ ਸਮੇਂ ਦੇ ਵਿੱਚ, ਪਰ ਇੱਕ ਸੈਕਿੰਡ ਉੱਪਰ ਹੋ ਗਿਆ ਸੀ। ਤਾਂ ਉਹ 1 ਸੈਕਿੰਡ ਦੀ ਕੀਮਤ ਮੇਰੇ ਵਾਸਤੇ ਕੀ ਹੈ? ਹਾਂ, ਉਹ ਤਾਂ ਸਿਰਫ਼ ਮੈਨੂੰ ਲੱਗਦਾ ਮੈਂ ਹੀ ਜਾਣ ਸਕਦਾ ਨਾ। ਪਰ ਦੋਸਤੋ, ਜੇਕਰ ਅਸੀਂ ਇਸ ਸਟੋਰੀ ਤੋਂ ਵੀ ਸਿੱਖਿਆ ਲੈ ਲਈਏ ਕਿ ਸਮੇਂ ਦੀ ਕੀਮਤ ਕੀ ਹੁੰਦੀ ਹੈ ਨਾ, ਉਹ ਬਹੁਤ ਵੱਡੀ ਹੁੰਦੀ ਹੈ। ਕੋਸ਼ਿਸ਼ ਅਜਿਹੀ ਨਾ ਕਰੀਏ ਕਿ ਸਮਾਂ ਸਾਨੂੰ ਇੱਦਾਂ ਦੀ ਮਾਰ ਮਾਰੇ, ਫਿਰ ਹੀ ਸਾਨੂੰ ਉਸ ਦੀ ਕੀਮਤ ਦਾ ਅਹਿਸਾਸ ਹੋਵੇ। ਦੂਸਰਿਆਂ ਦੀਆਂ ਕਹਾਣੀਆਂ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਔਰ ਸਮਾਂ ਆਪਣੀ ਰਫ਼ਤਾਰ ਦੇ ਉੱਤੇ ਅੱਗੇ ਜਾ ਰਿਹਾ ਜੀ, ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਪਰ ਉਹਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹੋਏ ਮੈਨੂੰ ਇੱਕ ਚੀਜ਼ ਪਤਾ ਲੱਗ ਚੁੱਕੀ ਹੈ ਜੀ ਕਿ ਸ਼ਾਮ ਦੇ 7 ਵੱਜਣ ਵਾਲੇ ਨੇ। ਹੁਣ ਤੁਸੀਂ ਕਹਿਣਾ ਹੁੰਦਾ ਇਹਦੇ 'ਚ ਕੀ ਨਵੀਂ ਗੱਲ ਹੈ, ਉਹ ਤਾਂ ਵੱਜਣੇ ਵਾਲੇ ਨੇ। ਇੱਕ ਨਵੀਂ ਗੱਲ ਇਹ ਹੈ ਜੀ ਕਿ ਸਾਡੇ ਅਗਲੇ RJ ਵੀ ਸਟੂਡੀਓ 'ਚ ਆ ਚੁੱਕੇ ਨੇ। ਕਹਿੰਦੇ ਨੇ ਭਾਅ ਜੀ ਆਪਣਾ ਬੈਗ ਔਰ ਸਮਾਨ ਸਾਰਾ ਸਮੇਟੋ, ਕਹਿੰਦੇ ਜੀ ਹੁਣ ਅਸੀਂ ਸਾਂਭ ਲਈਏ ਤੁਹਾਡੀ ਗੱਡੀ। ਮੈਂ ਕਿਹਾ ਜੀ ਬਹੁਤ ਬਹੁਤ ਸ਼ੁਕਰੀਆ, ਬਸ ਜਾਂਦੇ ਜਾਂਦੇ ਮੈਂ ਕਿਹਾ ਜੀ ਕੁਝ ਜ਼ਰੂਰੀ ਗੱਲ ਸਾਡੇ ਦੋਸਤਾਂ ਨਾਲ ਮੈਂ ਸਾਂਝੀ ਕਰ ਲਾਂ ਕਿ ਜ਼ਿੰਦਗੀ 'ਚ ਹਾਰਨਾ ਬੁਰਾ ਨਹੀਂ ਹੈ ਪਰ ਹਾਰ ਮੰਨ ਕੇ ਬੈਠ ਜਾਣਾ ਬੁਰਾ ਹੈ। ਕੱਲ੍ਹ ਇੱਕ ਨਵਾਂ ਦਿਨ ਹੈ, ਇੱਕ ਨਵੀਂ ਉਮੀਦ ਹੈ, ਬਸ ਇਸ ਨਵੀਂ ਉਮੀਦ ਦੇ ਨਾਲ ਹੀ ਉੱਠਣਾ, ਅੱਗੇ ਵਧਣਾ। ਅਤੇ ਮੈਨੂੰ ਲੱਗਦਾ ਹੈ ਕਿ ਜੋ ਅਸੀਂ ਅੱਜ ਨਹੀਂ ਹਾਸਿਲ ਕਰ ਸਕੇ ਉਹ ਕੱਲ੍ਹ ਜ਼ਰੂਰ ਹਾਸਿਲ ਕਰ ਸਕਦੇ ਹਾਂ। ਸੋ ਇਸੇ ਉਮੀਦ ਦੇ ਨਾਲ ਕਿ ਦੋਸਤੋ ਤੁਹਾਨੂੰ ਅੱਜ ਦਾ ਲਵ ਯੂ ਜ਼ਿੰਦਗੀ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜਲਦ ਮੁਲਾਕਾਤ ਦੇ ਵਾਅਦੇ ਦੇ ਨਾਲ, ਜਦੋਂ ਡਿਊਟੀ ਹੋਏਗੀ ਉਦੋਂ ਜ਼ਰੂਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਆਪਣੇ ਦੋਸਤ ਵਿਪਨ ਸੁਮਨ ਨੂੰ ਦਿਓ ਇਜਾਜ਼ਤ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸ਼ਾਮ ਦੇ 7 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਉੱਘੇ ਫਿਲਮ ਅਦਾਕਾਰ ਪਰਮਿੰਦਰ ਸਿੰਘ ਦਿਓਲ ਨੂੰ ਕਲਾ ਵਿੱਚ ਉਹਨਾਂ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਸਰਬ ਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕੀਤੀ। ਕਿਹਾ, ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸ਼ੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ 7:05 ਹੋ ਚੁੱਕੇ ਨੇ ਔਰ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਯਾਨੀ ਕਿ ਫਿਲਮੀ ਦੁਨੀਆ ਨੂੰ ਸ਼ੁਰੂ ਕਰਨ ਦਾ ਸਮਾਂ ਹੋ ਚੁੱਕਿਆ ਜੀ ਔਰ ਤੁਹਾਡਾ ਦੋਸਤ ਕੁਲਦੀਪ ਵੀ ਤੁਹਾਡੇ ਨਾਲ ਜੁੜ ਚੁੱਕਿਆ ਜੀ ਔਰ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਤਿਆਰ ਹੈ ਜੀ ਫਿਲਮੀ ਦੁਨੀਆ ਜਿਸ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਲਮੀ ਜਗਤ ਵਿੱਚ ਔਰ ਬਹੁਤ ਹੀ ਪਿਆਰੀ ਪਿਆਰੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਔਰ ਤੁਹਾਨੂੰ ਪਿਆਰੇ ਪਿਆਰੇ ਜਿਹੇ ਗੀਤ ਵੀ ਸੁਣਾਉਂਦੇ ਹਾਂ ਔਰ ਅੱਜ ਹੀ ਇਹੋ ਜਿਹੇ ਹੀ ਕਲਾਕਾਰਾਂ ਬਾਰੇ ਗੱਲ ਕਰਾਂਗੇ ਉਹਨਾਂ ਕਲਾਕਾਰਾਂ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਇਸ ਫਿਲਮੀ ਜਗਤ ਨੂੰ ਦਿੱਤੀ ਔਰ ਅਜਿਹੇ ਗਾਣੇ ਲਿਖੇ ਕੰਪੋਜ਼ ਕੀਤੇ ਜਾਂ ਸਾਨੂੰ ਸੁਣਾਏ ਕਿ ਜਿਹੜੇ ਹਮੇਸ਼ਾ ਅਸੀਂ ਸੁਣਦੇ ਰਹਿੰਦੇ ਹਾਂ ਔਰ ਸਾਨੂੰ ਬਹੁਤ ਹੀ ਸਕੂਨ ਮਿਲਦਾ ਉਹਨਾਂ ਗਾਣਿਆਂ ਨੂੰ ਸੁਣ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਅਜਿਹੀ ਜੋੜੀ ਤੋਂ ਜਿਸ ਨੇ ਫਿਲਮੀ ਜਗਤ ਨੂੰ ਇੱਕ ਅਜਿਹਾ ਮੁਕਾਮ ਦਿੱਤਾ ਜਿਸ ਵਜ੍ਹਾ ਨਾਲ ਬਾਲੀਵੁੱਡ ਇੰਡਸਟਰੀ ਦਾ ਨਾਂ ਜਿਹੜਾ ਆ ਹਰ ਪਾਸੇ ਹੋ ਗਿਆ ਜੀ ਬਿਲਕੁਲ ਜੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਜੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਕੰਪੋਜ਼ਰ ਮਿਊਜ਼ਿਕ ਡਾਇਰੈਕਟਰ ਔਰਕੈਸਟਰੇਟਰ ਕੰਡਕਟਰ ਯਾਨੀ ਕਿ ਇਹਨਾਂ ਨੇ ਮਲਟੀ ਟੈਲੈਂਟਡ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਲਕਸ਼ਮੀਕਾਂਤ ਪਿਆਰੇ ਲਾਲ ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਸੰਗੀਤਕਾਰ ਜੋੜੀਆਂ ਵਿੱਚੋਂ ਇੱਕ ਸੀ ਇਸ ਜੋੜੀ ਵਿੱਚ ਲਕਸ਼ਮੀਕਾਂਤ ਸ਼ਾਂਤਾ ਰਾਮ ਅਤੇ ਪਿਆਰੇ ਲਾਲ ਰਾਮ ਪ੍ਰਸਾਦ ਜੀ ਸ਼ਾਮਿਲ ਨੇ ਇਹਨਾਂ ਨੇ 1963 ਤੋਂ 1998 ਤੱਕ ਹਿੰਦੀ ਫਿਲਮਾਂ ਲਈ ਸੰਗੀਤ ਦਿੱਤਾ ਪਰ ਤੁਸੀਂ ਉਮੀਦ ਨਹੀਂ ਕਰ ਸਕਦੇ ਕਿੰਨੀਆਂ ਕੁ ਫਿਲਮਾਂ ਲਈ ਇਹਨਾਂ ਨੇ ਸੰਗੀਤ ਦਿੱਤਾ ਜੀ ਬਿਲਕੁਲ ਲਗਭਗ 700 ਤੋਂ ਵੱਧ ਫਿਲਮਾਂ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਜੀ 700 ਫਿਲਮਾਂ ਬਹੁਤ ਸਾਰੀਆਂ ਹੁੰਦੀਆਂ ਨੇ 700 ਫਿਲਮਾਂ ਦੇ ਜੇ ਸਾਰੇ ਗਾਣੇ ਮੈਂ ਪਲੇ ਕਰਨ ਲੱਗ ਜਾਂ ਤਾਂ ਸ਼ਾਇਦ 2-3 ਦਿਨ ਵੈਸੇ ਹੀ ਨਿਕਲ ਜਾਣ ਇਹ ਜੋੜੀ ਆਪਣੀਆਂ ਮਿੱਠੀਆਂ ਧੁਨਾਂ ਵੱਡੇ ਆਰਕੈਸਟਰਾ ਅਤੇ ਵੱਖ ਵੱਖ ਸੰਗੀਤਕ ਅੰਦਾਜ਼ਾਂ ਲਈ ਮਸ਼ਹੂਰ ਸੀ ਇਹਨਾਂ ਨੇ ਰੋਮਾਂਟਿਕ ਭਜਨ ਕਲਾਸੀਕਲ ਡਿਸਕੋ ਅਤੇ ਦੇਸ਼ ਭਗਤੀ ਗੀਤਾਂ ਵਿੱਚ ਵੀ ਕਮਾਲ ਕੀਤਾ

ਦੋਸਤੋ, ਗੱਲਾਂ ਹੋਰ ਬਹੁਤ ਸਾਰੀਆਂ ਕਰਨੀਆਂ ਨੇ ਅਸੀਂ, ਇਹਨਾਂ ਦੇ ਬਾਰੇ ਬਹੁਤ ਕੁਛ ਹੈ ਸਾਡੇ ਕੋਲ। ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਤੋਂ, ਜਿਨ੍ਹਾਂ ਜਿਸ ਫਿਲਮ ਦੇ ਗੀਤ ਤੋਂ ਜਾਂ ਸੰਗੀਤ ਤੋਂ ਇਹਨਾਂ ਨੂੰ ਜਿਹੜੀ ਮਤਲਬ ਮਸ਼ਹੂਰਤਾ ਹਾਸਲ ਹੋਈ। ਦੋਸਤੀ ਫਿਲਮ 1964 ਦੇ ਵਿੱਚ ਜਿਹੜੀ ਆਈ ਸੀ, ਉਸਦਾ ਇੱਕ ਗਾਣਾ ਹੈ, ਬਹੁਤ ਹੀ ਫੇਮਸ ਗਾਣਾ ਰਿਹਾ, ਚਾਹੂੰਗਾ ਮੈਂ ਤੁਝੇ, ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਪਿਆਰਾ ਜਿਹਾ ਟਰੈਕ, ਉਸ ਤੋਂ ਬਾਅਦ ਗੱਲਾਂ ਕਰਾਂਗੇ ਇਹਨਾਂ ਦੇ ਜੀਵਨ ਸਾਰਨੀ ਔਰ ਇਹਨਾਂ ਨੇ ਕੀ ਕੀ ਮੁਕਾਮ ਹਾਸਿਲ ਕੀਤੇ ਔਰ ਕਿਵੇਂ ਇਹਨਾਂ ਨੇ ਸਟੈਪ ਬਾਏ ਸਟੈਪ ਜਿਹੜੇ ਆ ਆਪਣੀ ਜਿਹੜੀ ਆ ਲਾਈਫ ਨੂੰ ਕਿਵੇਂ ਮਿਊਜ਼ਿਕ ਇੰਡਸਟਰੀ ਵੱਲ ਕੀਤਾ ਔਰ ਕਿਵੇਂ ਇਹ ਮੁਕਾਮ ਹਾਸਿਲ ਕੀਤੇ, ਸਭ ਕੁਛ ਆਪਾਂ ਗੱਲਾਂ ਕਰਾਂਗੇ। ਅਤੇ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਗੱਲ ਚੱਲ ਰਹੀ ਹੈ ਜੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਦੀ। ਜੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਜਿਨ੍ਹਾਂ ਨੇ ਕਾਫੀ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕੀਤਾ। ਲਕਸ਼ਮੀਕਾਂਤ ਜੀ ਦਾ ਜਨਮ 3 ਨਵੰਬਰ 1937 ਵਿੱਚ ਹੋਇਆ ਔਰ ਪਿਆਰੇ ਲਾਲ ਜੀ ਦਾ ਜਨਮ 3 ਸਤੰਬਰ 1940 ਦੇ ਵਿੱਚ ਹੋਇਆ। ਔਰ ਅੱਜ ਇਸ ਜੋੜੀ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਅੱਜ 25 ਮਈ 2026 ਯਾਨੀ ਕਿ ਲਕਸ਼ਮੀਕਾਂਤ ਜੀ ਦੀ 28ਵੀਂ ਪੁੰਨਿਆ ਤਿਥੀ ਉੱਤੇ ਉਹਨਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣ ਲਈ ਅਸੀਂ ਉਹਨਾਂ ਦੀ ਬਾਰੇ ਗੱਲਬਾਤ ਕਰ ਰਹੇ ਹਾਂ ਜੀ, ਉਹਨਾਂ ਨੂੰ ਯਾਦ ਕਰ ਰਹੇ ਹਾਂ ਜੀ। ਲਕਸ਼ਮੀਕਾਂਤ ਪਿਆਰੇ ਲਾਲ ਜੀ ਸ਼ੋਰਟ ਫੋਰਮ 'ਚ ਕਹਿ ਲਈਏ ਤਾਂ LP ਜੀ, ਬਿਲਕੁਲ ਜੀ, ਕਾਫੀ ਜਗ੍ਹਾ ਦੇ ਉੱਤੇ ਨਾ LP ਲਿਖਿਆ ਜਾਂਦਾ, ਲਕਸ਼ਮੀਕਾਂਤ ਪਿਆਰੇ ਲਾਲ ਜੀ। ਉਹ ਨਾਮ ਹੀ ਇਹੋ ਜਿਹਾ ਹੈ ਕਿ ਸੰਗੀਤ ਦੀ ਇੱਕ ਐਸੀ ਦੁਨੀਆ ਹੈ ਜਿਸ ਵਿੱਚ ਰੋਮਾਂਸ, ਭਗਤੀ, ਦਰਦ, ਲੋਕਪੁਰਨ, ਕਲਾਸਿਕ, ਡਿਸਕੋ, ਕਵਾਲੀ ਅਤੇ ਦੇਸ਼ ਭਗਤੀ ਸਭ ਕੁਝ ਸਮਾਇਆ ਹੋਇਆ। ਉਹਨਾਂ ਨੇ ਲਗਭਗ ਜਿਵੇਂ ਕਿ ਪਹਿਲੇ ਵੀ ਦੱਸਿਆ 700 ਫਿਲਮਾਂ ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ 25 ਮਈ 1998 ਨੂੰ ਲਕਸ਼ਮੀਕਾਂਤ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ, ਪਰ ਉਹਨਾਂ ਦਾ ਸੰਗੀਤ ਅੱਜ ਵੀ ਹਰ ਪੀੜ੍ਹੀ ਦੇ ਦਿਲਾਂ ਵਿੱਚ ਜਿਉਂਦਾ ਹੈ। 25 ਮਈ 2026 ਨੂੰ ਉਹਨਾਂ ਦੀ 28ਵੀਂ ਪੁੰਨਿਆ ਤਿਥੀ ਮਨਾਈ ਜਾ ਰਹੀ ਹੈ। ਔਰ LP ਯਾਨੀ ਕਿ ਲਕਸ਼ਮੀਕਾਂਤ ਅਤੇ ਪਿਆਰੇ ਲਾਲ ਜੀ ਦੀ ਮੁਲਾਕਾਤ ਸੰਗੀਤਕ ਮੰਡਲੀਆਂ ਵਿੱਚ ਹੋਈ। ਦੋਹਾਂ ਨੇ ਵੱਡੇ ਸੰਗੀਤਕਾਰਾਂ ਦੇ ਆਰਕੈਸਟਰਾ ਵਿੱਚ ਕੰਮ ਕੀਤਾ। ਦੋਹਾਂ ਦੀ ਗਰੀਬੀ, ਸੰਘਰਸ਼ ਅਤੇ ਸੰਗੀਤ ਪ੍ਰਤੀ ਸਮਰਪਣ ਨੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਇਆ। ਉਹਨਾਂ ਨੇ ਮਿਲ ਕੇ ਇਹ ਨਿਰਣੇ ਕੀਤਾ ਕਿ ਇੱਕ ਦਿਨ ਉਹ ਆਪਣਾ ਖੁਦ ਦਾ ਸੰਗੀਤਕ ਸਾਮਰਾਜ ਬਣਾਉਣਗੇ। ਇਹ ਜੋੜੀ ਅੱਗੇ ਜਾ ਕੇ LP ਯਾਨੀ ਕਿ ਲਕਸ਼ਮੀਕਾਂਤ ਪਿਆਰੇ ਲਾਲ ਦੇ ਨਾਮ ਨਾਲ ਅਮਰ ਹੋ ਗਈ। ਜਿਹੜਾ ਪਹਿਲਾ ਬ੍ਰੇਕ ਥਰੂ ਇਸ ਜੋੜੀ ਨੂੰ ਮਿਲਿਆ ਉਹ ਅਸੀਂ ਗਾਣਾ ਸੁਣ ਹੀ ਚੁੱਕੇ ਹਾਂ ਜੀ, ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ। ਔਰ ਇੰਨਾ ਕੁ ਹਿੱਟ ਹੈ ਕਿ ਹਲੇ ਵੀ ਉਹ ਕਿਤੇ ਵੀ ਪਲੇ ਕਰ ਦਿਉ ਉਹ ਹਰ ਕੋਈ ਵੈਸੇ ਹੀ ਗਾਣ ਲੱਗ ਪੈਂਦਾ ਹੈ। ਤਕਰੀਬਨ ਕਈਆਂ ਨੂੰ ਤਾਂ ਪੂਰਾ ਪੂਰਾ ਗਾਣਾ ਵੀ ਯਾਦ ਹੈ। ਦੋਸਤੀ ਫਿਲਮ ਜਿਹੜੀ ਸੀ 1964 ਦੇ ਵਿੱਚ ਇਹਨਾਂ ਨੂੰ ਪਹਿਲਾ ਬ੍ਰੇਕ ਥਰੂ ਉੱਥੋਂ ਮਿਲਿਆ ਸੀ। ਔਰ ਇਕੱਲਾ ਬ੍ਰੇਕ ਥਰੂ ਨਹੀਂ, ਇਸ ਫਿਲਮ ਨੂੰ ਪਹਿਲਾ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਉਸ ਤੋਂ ਬਾਅਦ ਇੱਕ ਹੋਰ ਯਾਨੀ ਕਿ 1960 ਦਾ ਜਿਹੜਾ ਦਹਾਕਾ ਸੀ ਇਹਨਾਂ ਦੇ ਲਈ ਇਹ ਸੁਨਹਿਰਾ ਸਮਾਂ। ਮਿਲਨ ਫਿਲਮ 1967 ਦੇ ਵਿੱਚ ਆਈ। ਮਿਲਨ ਦੇ ਗੀਤਾਂ ਨੇ ਉਹਨਾਂ ਨੂੰ ਭਾਰਤੀ ਸੰਗੀਤ ਦਾ ਸਭ ਤੋਂ ਵੱਡਾ ਨਾਮ ਬਣਾ ਦਿੱਤਾ। ਮਸ਼ਹੂਰ ਗੀਤ ਸਾਵਨ ਕਾ ਮਹੀਨਾ, ਰਾਮ ਕਰੇ ਐਸਾ ਹੋ ਜਾਏ, ਹਮ ਤੁਮ ਯੁਗ ਯੁਗ ਸੇ, ਐਸੇ ਐਸੇ ਗਾਣੇ ਉਹਦੇ ਵਿੱਚ ਸੀਗੇ ਜਿਹੜੇ ਕਿ ਬਹੁਤ ਪਸੰਦ ਆਏ ਲੋਕਾਂ ਨੂੰ। ਔਰ ਇੱਕ ਹੋਰ ਵਧੀਆ ਗੱਲ ਇਹ ਸੀ ਕਿ ਇਹਨਾਂ ਨੂੰ ਇਸ ਫਿਲਮ ਲਈ ਵੀ ਫਿਲਮਫੇਅਰ ਅਵਾਰਡ ਮਿਲਿਆ। ਸੋ ਦੋਸਤੋ, ਹੋਰ ਵੀ ਗੱਲ ਕਰਦੇ ਹਾਂ ਔਰ ਇਸੇ ਫਿਲਮ ਦਾ ਇੱਕ ਗਾਣਾ ਹਮ ਤੁਮ ਯੁਗ ਯੁਗ ਸੇ ਮੁਕੇਸ਼

ਲਤਾ ਜੀ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗਾਣਾ ਸੁਣ ਲੈਂਦੇ ਹਾਂ। ਉਸ ਤੋਂ ਬਾਅਦ ਹੋਰ ਗੱਲਾਂ ਕਰਾਂਗੇ ਇਹਨਾਂ ਦੇ ਬਾਰੇ, ਇਹਨਾਂ ਦੀ ਮੂਵੀਜ਼ ਦੇ ਬਾਰੇ, ਕਿਹੜੀ ਕਿਹੜੀ ਮੂਵੀਜ਼ ਦੇ ਬਾਰੇ ਕੰਮ ਕੀਤਾ ਔਰ ਕਿਹੜੀ ਕਿਹੜੇ ਇਹਨਾਂ ਨੂੰ ਅਵਾਰਡਸ ਹੋਰ ਮਿਲੇ ਨੇ, ਸਭ ਕੁਝ ਗੱਲਾਂ ਕਰਾਂਗੇ। ਜਾਣਾਂਗੇ ਤਾਂ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

0: करे शोर।
1: पवन करे शोर।
0: अरे बाबा शोर नहीं, शोर शोर शोर।
1: पवन

ਹਾਂ ਜੀ ਸਰ, ਕਿਵੇਂ ਲੱਗੇ ਤੁਹਾਨੂੰ ਇਹ ਪਿਆਰੇ ਪਿਆਰੇ ਜਿਹੇ ਟਰੈਕ ਜਿਹੜੇ ਤੁਸੀਂ ਇਸ ਰੇਡੀਓ ਦੇ ਉੱਤੇ ਸੁਣੇ ਆ ਜੀ? ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਹੋਣਗੇ, ਕਿਉਂਕਿ ਮੈਂ ਤਾਂ ਨਾਲ ਨਾਲ ਚਲਾਈ ਵੀ ਜਾ ਰਿਹਾ ਸੀ, ਨਾਲ ਨਾਲ ਨੱਚੀ ਵੀ ਜਾ ਰਿਹਾ ਸੀ, ਨਾਲ ਨਾਲ ਸੁਣੀ ਵੀ ਜਾ ਰਿਹਾ ਸੀ, ਕਿਉਂਕਿ ਬਹੁਤ ਹੀ ਵਧੀਆ ਮਿਊਜ਼ਿਕ ਹੈ ਇਹਨਾਂ ਗਾਣਿਆਂ ਦਾ। ਔਰ ਗੱਲ ਚੱਲ ਰਹੀ ਹੈ ਜੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਦੇ ਉੱਤੇ। ਕਈ ਅਵਾਰਡ ਇਹਨਾਂ ਨੇ ਜਿੱਤੇ ਨੇ, 1965 ਵਿੱਚ ਬੈਸਟ ਮਿਊਜ਼ਿਕ ਡਾਇਰੈਕਟਰ ਦੋਸਤੀ ਦੇ ਲਈ, ਫਿਰ 1968 ਵਿੱਚ ਮਿਲਨ ਦੇ ਲਈ, 1970 ਵਿੱਚ ਜੀਨੇ ਕੀ ਰਾਹ, 1978 ਦੇ ਵਿੱਚ ਅਮਰ ਅਕਬਰ ਐਂਥਨੀ, 1979 ਦੇ ਵਿੱਚ ਸੱਤਿਅਮ ਸ਼ਿਵਮ ਸੁੰਦਰਮ, 1980 ਵਿੱਚ ਸਰਗਮ, 1981 ਵਿੱਚ ਕਰਜ਼। ਔਰ ਇਸ ਤੋਂ ਇਲਾਵਾ ਇਹਨਾਂ ਨੂੰ ਬੌਬੀ ਦੇ ਲਈ 17 ਬੈਸਟ ਸਾਊਂਡ ਟਰੈਕ, ਜਿਹੜਾ ਪਲੈਨਟ ਬੋਲੀਵੁੱਡ ਜਿਹੜਾ ਉਹਦੇ ਲਈ 100 ਗ੍ਰੇਟੈਸਟ ਬੋਲੀਵੁੱਡ ਸਾਊਂਡ ਟਰੈਕਸ ਦਾ ਵੀ ਜਿਹੜਾ ਖਿਤਾਬ ਇਹਨਾਂ ਨੂੰ ਉਹ ਮਿਲਿਆ। ਕੁਝ ਇੰਟਰਸਟਿੰਗ ਫੈਕਟਸ ਨੇ ਉਹਨਾਂ ਦੇ ਲਈ, ਜਿਵੇਂ ਕਿ 700 ਤੋਂ ਵੱਧ ਫਿਲਮਾਂ ਵਿੱਚ ਸੰਗੀਤ ਦਿੱਤਾ ਉਹਨਾਂ ਨੇ, ਉਹ 1960 ਤੋਂ 1990 ਤੱਕ ਲਗਭਗ ਹਰ ਵੱਡੇ ਹੀਰੋ ਦੀ ਆਵਾਜ਼ ਬਣੇ। ਉਹਨਾਂ ਨੇ ਰਾਜ ਕਪੂਰ, ਮਨਮੋਹਨ ਦੇਸਾਈ, ਸੁਭਾਸ਼ ਗਈ ਵਰਗੇ ਮਹਾਨ ਨਿਰਦੇਸ਼ਕਾਂ ਨਾਲ ਕੰਮ ਕੀਤਾ। ਓਮ ਸ਼ਾਂਤੀ ਓਮ ਅਤੇ ਹਵਾ ਹਵਾਈ ਵਰਗੇ ਗੀਤ ਅੱਜ ਵੀ ਨਵੀਂ ਪੀੜ੍ਹੀ ਲਈ ਲੋਕਪ੍ਰਿਯ ਨੇ। ਔਰ ਇੱਕ ਹੋਰ ਇੰਟਰਸਟਿੰਗ ਫੈਕਟ ਇਹ ਹੈ ਕਿ ਲਕਸ਼ਮੀਕਾਂਤ ਜੀ ਦੇ ਜਾਣ ਤੋਂ ਬਾਅਦ ਵੀ ਪਿਆਰੇ ਲਾਲ ਜੀ ਨੇ ਲਕਸ਼ਮੀਕਾਂਤ ਪਿਆਰੇ ਲਾਲ ਯਾਨੀ LP ਦਾ ਨਾਮ ਜਾਰੀ ਰੱਖਿਆ। 25 ਮਈ 1998 ਨੂੰ ਲਕਸ਼ਮੀਕਾਂਤ ਜਾਂ ਸ਼ਾਂਤਾ ਰਾਮ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਜਾਨ ਨਾਲ ਭਾਰਤੀ ਸੰਗੀਤ ਜਗਤ ਵਿੱਚ ਇੱਕ ਵੱਡਾ ਖਾਲੀਪਨ ਪੈਦਾ ਹੋ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਪਿਆਰੇ ਲਾਲ ਜੀ ਨੇ ਕਈ ਸੰਗੀਤਕ ਪ੍ਰੋਗਰਾਮਾਂ ਰਾਹੀਂ ਆਪਣੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ। LP ਸਿਰਫ ਸੰਗੀਤਕਾਰ ਨਹੀਂ ਸਨ, ਯਾਨੀ ਲਕਸ਼ਮੀਕਾਂਤ ਪਿਆਰੇ ਲਾਲ ਜੀ ਸਿਰਫ ਸੰਗੀਤਕਾਰ ਨਹੀਂ ਸਨ, ਉਹ ਇੱਕ ਯੁੱਗ ਸਨ। ਉਹਨਾਂ ਨੇ ਭਾਰਤੀ ਸਿਨੇਮਾ ਨੂੰ ਐਸਾ ਸੰਗੀਤ ਦਿੱਤਾ ਜੋ ਕਦੇ ਪੁਰਾਣਾ ਨਹੀਂ ਹੋਵੇਗਾ। ਉਹਨਾਂ ਨੇ ਉਹਨਾਂ ਦੇ ਗੀਤਾਂ ਵਿੱਚ ਭਾਵਨਾ, ਰੂਹਾਨੀਅਤ ਅਤੇ ਭਾਰਤੀ ਮਿੱਟੀ ਦੀ ਖੁਸ਼ਬੂ ਹੈ। ਔਰ ਸੁਰ ਕਦੇ ਮਰਦੇ ਨਹੀਂ ਅਤੇ ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤ ਹਮੇਸ਼ਾ ਜਿਉਂਦਾ ਰਹੇਗਾ। ਸੋ ਇਹ ਸੀ ਕੁਝ ਗੱਲਾਂ ਲਕਸ਼ਮੀਕਾਂਤ ਪਿਆਰੇ ਲਾਲ ਜੀ ਦੇ ਬਾਰੇ। ਪਰ ਇਸ ਤੋਂ ਬਾਅਦ ਇੱਕ ਹੋਰ ਕਲਾਕਾਰ ਨੇ ਸਾਡੇ ਕੋਲ, ਬਹੁਤ ਹੀ ਮਸ਼ਹੂਰ ਕਲਾਕਾਰ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲਾਂ ਕਰਨੀਆਂ ਨੇ। ਸੋ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਬਹੁਤ ਹੀ ਪਿਆਰਾ ਜਿਹਾ ਟਰੈਕ ਆਓ ਸੁਣਦੇ ਹਾਂ।

ਐਫਐਮਨਿਕ ਸੁਦੋ ਸ਼੍ਰੀਆ ਸਤ ਮੇਗਾਹਰਟਸ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਆਪਣੇ ਦੋਸਤ ਗੁਲਦੀਪ ਦੇ ਨਾਲ ਔਰ ਅਸੀਂ ਗੱਲ ਕੀਤੀ ਇੱਕ ਮਸ਼ਹੂਰ ਜੋੜੀ ਜਿਹੜੀ ਕਿ ਲਕਸ਼ਮੀਕਾਂਤ ਪਿਆਰੇ ਲਾਲ ਜੀ ਦੇ ਬਾਰੇ ਔਰ ਬਹੁਤ ਹੀ ਪਿਆਰੇ ਪਿਆਰੇ ਜਿਹੇ ਅਸੀਂ ਟਰੈਕ ਵੀ ਸੁਣੇ ਔਰ ਅਗਲਾ ਵੀ ਜਿਹੜਾ ਐਕਟਰ ਕਹਿ ਲਓ ਪ੍ਰੋਡਿਊਸਰ ਕਹਿ ਲਓ ਮਲਟੀ ਟੈਲੈਂਟਡ ਪਰਸਨ ਜਿਹੜੀ ਪਰਸਨੈਲਿਟੀ ਹੈ ਜਿਹੜੀ ਉਹਨਾਂ ਦੇ ਬਾਰੇ ਗੱਲ ਅਸੀਂ ਹੁਣ ਦੁਬਾਰਾ ਕਰਨ ਜਾ ਰਹੇ ਹਾਂ ਇੱਕ ਅਜਿਹੀ ਪਰਸਨੈਲਿਟੀ ਐਕਟਰ ਪ੍ਰੋਡਿਊਸਰ ਡਾਇਰੈਕਟਰ ਪੋਲੀਟੀਸ਼ੀਅਨ ਜਿਹੜੇ ਹੈ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡਸ ਨਾਲ ਵੀ ਨਵਾਜ਼ਿਆ ਗਿਆ ਹੈ ਉਹਨਾਂ ਦੇ ਬਾਰੇ ਗੱਲ ਕਰਾਂਗੇ ਜੀ ਬਿਲਕੁਲ ਉਹਨਾਂ ਨੂੰ ਵੀ ਅਸੀਂ ਅੱਜ ਯਾਦ ਕਰਾਂਗੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੇਕਿਨ ਅਸੀਂ ਉਹਨਾਂ ਨੂੰ ਹਮੇਸ਼ਾ ਦਿਲ ਦੇ ਵਿੱਚ ਰੱਖਿਆ ਹੋਇਆ ਭਾਵੇਂ ਇਹ ਐਕਟਰਸ ਜਾਂ ਕੰਪੋਜ਼ਰ ਹੈ ਮਿਊਜ਼ਿਕ ਡਾਇਰੈਕਟਰਸ ਨੇ ਚਾਹੇ ਸਾਨੂੰ ਇਸ ਦੁਨੀਆ ਨੂੰ ਜਾਂ ਬੋਲੀਵੁੱਡ ਇੰਡਸਟਰੀ ਨੂੰ ਛੱਡ ਕੇ ਚਲੇ ਗਏ ਨੇ ਲੇਕਿਨ ਇਹ ਹਮੇਸ਼ਾ ਹਮੇਸ਼ਾ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦੇ ਰਹਿਣਗੇ ਜੋ ਵੀ ਇਹਨਾਂ ਨੇ ਇਸ ਇੰਡਸਟਰੀ ਨੂੰ ਦਿੱਤਾ ਹੈ ਉਸ ਕਰਕੇ ਐਕਟਿੰਗ ਕਰਨਾ ਮਿਊਜ਼ਿਕ ਕੰਪੋਜ਼ਿੰਗ ਕਰਨਾ ਡਾਇਰੈਕਟਿੰਗ ਮਤਲਬ ਮਿਊਜ਼ਿਕ ਡਾਇਰੈਕਟਰ ਬਣਨਾ ਜਾਂ ਕੁਝ ਵੀ ਕਰਨਾ ਆਸਾਨ ਨਹੀਂ ਹੈ ਅਸੀਂ ਆਪਣਾ ਰੋਜ਼ਾਨਾ ਕੰਮ ਕਰਦੇ ਹਾਂ ਉਹ ਵੀ ਸਾਨੂੰ ਕਈ ਵਾਰੀ ਮੁਸ਼ਕਲ ਲੱਗਦਾ ਲੇਕਿਨ ਇਹ ਜੋ ਕਰਦੇ ਨੇ ਇਹ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਬਣਦੇ ਨੇ ਸੋ ਦੋਸਤੋ ਇਹ ਬਹੁਤ ਮੁਸ਼ਕਿਲ ਕੰਮ ਹੈ ਜੀ ਗੱਲ ਕਰਨ ਜਾ ਰਹੇ ਹਾਂ ਜੀ ਬਲਰਾਜ ਰਘੁਨਾਥ ਦੱਤ ਜੀ ਦੀ ਜੀ ਹਾਂਜੀ ਸਮਝ ਗਏ ਹੋਣੇ ਤੁਸੀਂ ਜੀ ਬਿਲਕੁਲ ਜੀ ਸੁਨੀਲ ਦੱਤ ਜੀ ਦੀ ਸੁਨੀਲ ਦੱਤ ਜੀ ਇੱਕ ਐਸੀ ਪਰਸਨੈਲਿਟੀ ਜਿਹਨੇ ਬੋਲੀਵੁੱਡ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਜਿਹੜੇ ਕਿ ਮਲਟੀ ਟੈਲੈਂਟਡ ਨੇ ਐਕਟਰ ਵੀ ਹੈ ਪ੍ਰੋਡਿਊਸਰ ਵੀ ਹੈ ਡਾਇਰੈਕਟਰ ਵੀ ਹੈ ਔਰ ਕੁਝ ਸਮੇਂ ਲਈ ਇਹ ਪੋਲੀਟੀਸ਼ੀਅਨ 'ਚ ਵੀ ਰਹੇ ਔਰ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਹੋਇਆ ਹੈ ਇਹਨਾਂ ਦੇ ਕੰਮ ਦੇ ਕਰਕੇ ਔਰ ਇਹਨਾਂ ਨੇ ਅਣਗਿਣਤ ਨਹੀਂ ਚਲੋ ਲਗਭਗ 100 ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਜੀ ਬਲਰਾਜ ਰਘੁਨਾਥ ਦੱਤ ਜੀ ਯਾਨੀ ਕਿ ਸੁਨੀਲ ਦੱਤ ਜੀ ਦਾ ਜਨਮ 6 ਜੂਨ 1929 ਖੁਰਦ ਪੰਜਾਬ ਬ੍ਰਿਟਿਸ਼ ਇੰਡੀਆ ਯਾਨੀ ਕਿ ਉਸ ਸਮੇਂ ਇਹ ਪਾਕਿਸਤਾਨ ਦੇ ਵਿੱਚ ਸੀ ਬਟ ਉਸ ਤੋਂ ਬਾਅਦ ਇਹ ਇੰਡੀਆ ਆ ਗਏ ਸੀ ਉੱਥੇ ਹੋਇਆ ਸੀ ਇਹਨਾਂ ਦਾ ਜਨਮ ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਬਚਪਨ ਤੋਂ ਹੀ ਉਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਿਤਾ ਦੇ ਜਾਣ ਤੋਂ ਬਾਅਦ ਛੋਟੀ ਉਮਰ ਵਿੱਚੋਂ ਹੀ ਉਹਨਾਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਉਹਨਾਂ ਨੇ ਮੁੰਬਈ ਦੇ ਜੈ ਹਿੰਦ ਕੋਲੇ ਤੋਂ ਪੜ੍ਹਾਈ ਕੀਤੀ ਪੜ੍ਹਾਈ ਦੇ ਨਾਲ ਨਾਲ ਉਹ ਰੇਡੀਓ ਦੇ ਵਿੱਚ ਅਨਾਊਂਸਰ ਵੀ ਰਹੇ ਉੱਥੇ ਉਹ

ਵੱਡੇ ਕਲਾਕਾਰਾਂ ਦੇ ਇੰਟਰਵਿਊ ਕਰਦੇ ਰਹੇ। ਇਸੇ ਦੌਰਾਨ ਉਹਨਾਂ ਦੀ ਮੁਲਾਕਾਤ ਨਰਗਿਸ ਨਾਲ ਹੋਈ। ਦੱਤ ਸਾਹਿਬ ਜੀ ਨੇ 1955 ਵਿੱਚ ਫਿਲਮ ਰੇਲਵੇ ਪਲੈਟਫਾਰਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ। ਉਸ ਸਮੇਂ ਬਲਰਾਜ ਜੀ ਪਹਿਲਾਂ ਹੀ ਮਸ਼ਹੂਰ ਅਦਾਕਾਰ ਸਨ, ਯਾਨੀ ਕਿ ਸੁਨੀਲ ਦੱਤ ਜੀ। ਇਸ ਲਈ ਬਲਰਾਜ ਦੱਤ ਨੇ ਆਪਣਾ ਨਾਮ ਬਦਲ ਕੇ ਸੁਨੀਲ ਦੱਤ ਰੱਖ ਲਿਆ। ਉਹਨਾਂ ਦੀ ਅਸਲੀ ਪਹਿਚਾਣ 1957 ਦੀ ਮਹਾਨ ਫਿਲਮ ਮਦਰ ਇੰਡੀਆ ਨਾਲ ਬਣੀ। ਇਸ ਫਿਲਮ ਵਿੱਚ ਉਹਨਾਂ ਨੇ ਬਿਰਜੂ ਦਾ ਰੋਲ ਨਿਭਾਇਆ। ਇਹ ਕਿਰਦਾਰ ਅੱਜ ਵੀ ਭਾਰਤੀ ਸਿਨੇਮਾ ਦੇ ਸਭ ਤੋਂ ਤਾਕਤਵਰ ਕਿਰਦਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਹੁਤ ਸਾਰੀਆਂ ਗੱਲਾਂ ਨੇ, ਸਮਾਂ ਥੋੜ੍ਹਾ ਜਿਹਾ ਸਾਨੂੰ ਸ਼ੋਰਟ ਹੁੰਦਾ, ਲੇਕਿਨ ਕੋਸ਼ਿਸ਼ ਕਰਾਂਗਾ ਇਹਨਾਂ ਦੇ ਬਾਰੇ ਜਿੰਨੀਆਂ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਪਰ ਨਾਲ ਦੀ ਨਾਲ ਤੁਹਾਨੂੰ ਟਰੈਕ ਵੀ ਅਸੀਂ ਸੁਣਾਉਣੇ। ਆਓ ਮਦਰ ਇੰਡੀਆ ਫਿਲਮ ਦੇ ਵਿੱਚੋਂ ਹੀ ਇੱਕ ਪਿਆਰਾ ਜਿਹਾ ਗੀਤ ਅਸੀਂ ਸੁਣਦੇ ਹਾਂ। ਉਸ ਤੋਂ ਬਾਅਦ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਜੀ ਸੁਨੀਲ ਦੱਤ ਜੀ ਜਿਹੜੇ ਕਿ ਇੱਕ ਮਸ਼ਹੂਰ ਐਕਟਰ ਜਿਨ੍ਹਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ, 1950 ਤੋਂ 1970 ਵਿੱਚ ਕਈ ਮਸ਼ਹੂਰ ਫਿਲਮਾਂ ਸੀ ਜਿਵੇਂ ਕਿ ਸਾਧਨਾ, ਸੁਜਾਤਾ, ਗੁਮਰਾਹ, ਵਕਤ, ਖਾਨਦਾਨ, ਮੇਰਾ ਸਾਇਆ, ਹਮਰਾਜ, ਮਿਲਨ, ਮਿਹਰਬਾਂ, ਪੜੋਸਨ, ਹੀਰਾ, ਜ਼ਖਮੀ, ਨਾਗਿਨ, ਡਾਕੂ ਔਰ ਜਵਾਨ, ਜਾਨੀ ਦੁਸ਼ਮਨ। ਇਸ ਤੋਂ ਇਲਾਵਾ ਹੋਰ ਵੀ ਕਈ ਇਹਨਾਂ ਨੇ ਪਰਫੋਰਮੈਂਸਿਸ ਵਧੀਆ ਵਧੀਆ ਦਿੱਤੀਆਂ ਨੇ। ਔਰ ਇਹ ਨਾ ਇੱਕ ਖਾਸ ਗੱਲ ਹੀ ਜਾਣੇ ਜਾਂਦੇ ਨੇ, ਜਿਵੇਂ ਕਿ ਕੁਝ ਨਾ ਐਕਟਰਸ ਹੁੰਦੇ ਆ ਉਹਨਾਂ ਦੇ ਡਾਇਲੋਗਸ ਬੜੇ ਮਸ਼ਹੂਰ ਹੋ ਜਾਂਦੇ ਨੇ। ਕੋਈ ਵੀ ਡਾਇਲੋਗ ਹੋਵੇ, ਮਤਲਬ ਕਿਸੇ ਵੀ ਐਕਟਰ ਦਾ, ਉਹ ਮਸ਼ਹੂਰ ਹੋ ਜਾਂਦਾ। ਜਿਵੇਂ ਕਿ ਬੱਚਨ ਸਾਹਿਬ ਜੀ ਦਾ ਐਕਟਰ, ਮਤਲਬ ਜਦੋਂ ਉਹ ਇੱਦਾਂ ਬੋਲਦੇ ਆ ਤਾਂ ਬੜਾ, ਮਤਲਬ ਸਾਰੇ ਜਦੋਂ ਐਕਟਿੰਗ ਕਰਨੀ ਹੁੰਦੀ ਪਹਿਚਾਣ ਜਾਂਦੇ ਜੀ ਅਮਿਤਾਭ ਬੱਚਨ ਸਾਹਿਬ ਹੈ। ਉੱਦਾਂ ਹੀ ਕਈ ਹੋਰ ਮਸ਼ਹੂਰ ਐਕਟਰਸ ਵੀ ਨੇ, ਨਾਨਾ ਪਾਟੇਕਰ ਸਾਹਿਬ ਜੀ ਹੋ ਗਏ, ਅਕਸ਼ੇ ਕੁਮਾਰ ਜੀ ਹੋ ਗਏ, ਔਰ ਸਲਮਾਨ

ਪੂਰਨ ਪੰਜਾਬੀ ਫਿਲਮਾਂ ਕੀਤੀਆਂ। ਉਹਨਾਂ ਦੇ ਵਿੱਚ ਇੱਕ ਹੈ ਜੀ ਮਨ ਜੀਤੇ ਜਗ ਜੀਤੇ, ਮਨ ਜੀਤੇ ਜਗ ਜੀਤ 1973 ਵਿੱਚ ਆਈ ਸੀ। ਉਸ ਤੋਂ ਇਲਾਵਾ ਦੁੱਖ ਭੰਜਨ ਤੇਰਾ ਨਾਮ, ਸਤਿ ਸ਼੍ਰੀ ਅਕਾਲ ਜਿਹੜੀ ਆ ਇਹ ਵੀ ਬਹੁਤ ਪ੍ਰਸਿੱਧ ਰਹੀ ਆ, ਇਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਇਸ ਫਿਲਮ ਵਿੱਚ ਯਾਨੀ ਮਨ ਜੀਤੇ ਜਗ ਜੀਤ ਵਿੱਚ ਸੁਨੀਲ ਦੱਤ ਜੀ ਨੇ ਡਾਕੂ ਦਾ ਰੋਲ ਕੀਤਾ ਔਰ ਉਸਦੀ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਦਾ ਜਿਹੜਾ ਪਿੰਨ ਪੁਆਇੰਟ ਜਾਂ ਪੁਆਇੰਟ ਕਹਿ ਲਓ ਉਹ ਸੀਗਾ ਕਿ ਮਨ ਬਦਲਾਵ, ਗੁਰਮੀਤ ਕੌਰ ਦੇ ਚਰਿੱਤਰ ਸ਼ਾਂਤ ਸੁਭਾਅ ਅਤੇ ਸਿੱਖਿਆਵਾਂ ਦਾ ਡਾਕੂ ਉੱਤੇ ਇੰਨਾ ਡੂੰਘਾ ਪ੍ਰਭਾਵ ਪੈਂਦਾ ਹੈ ਕਿ ਉਹ ਬੁਰਾਈ ਦਾ ਰਸਤਾ ਛੱਡ ਕੇ ਨੇਕੀ ਅਤੇ ਸੱਚਾਈ ਦੇ ਰਾਹ 'ਤੇ ਤੁਰ ਪੈਂਦਾ ਹੈ। ਸੋ ਦੋਸਤੋ ਗੱਲਾਂ ਚੱਲਦੀਆਂ ਰਹਿਣਗੀਆਂ, ਪਰ ਨਾਲ ਦੀ ਨਾਲ ਗੀਤਾਂ ਨੂੰ ਵੀ ਅਸੀਂ ਸੁਣਨਾ ਹੈ ਜੀ। ਆਓ ਸੁਣਦੇ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਮਿਲਦੇ ਹਾਂ ਦੁਬਾਰਾ ਔਰ ਗੱਲਾਂ ਕਰਾਂਗੇ ਸੁਨੀਲ ਦੱਤ ਸਾਹਿਬ ਜੀ ਦੇ ਬਾਰੇ।

ਦੱਤ ਸਾਹਿਬ ਯਾਨੀ ਕਿ ਸੰਜੇ ਦੱਤ ਜੀ ਦੇ ਪਿਤਾ 1981 ਦੀ ਫਿਲਮ ਰੋਕੀ ਨਾਲ ਸੰਜੇ ਦੱਤ ਜੀ ਨੇ ਬੋਲੀਵੁੱਡ ਵਿੱਚ ਡੈਬਿਊ ਕੀਤਾ। ਇਸ ਫਿਲਮ ਨੂੰ ਸੁਨੀਲ ਦੱਤ ਜੀ ਨੇ ਡਾਇਰੈਕਟ ਕੀਤਾ ਅਤੇ ਉਸ ਸਮੇਂ ਸੰਜੇ ਦੱਤ ਜੀ ਦੀਆਂ ਜਿਹੜੀਆਂ ਵੀ ਉਹ ਜੂਝ ਰਹੇ ਸੀ ਮੁਸ਼ਕਿਲਾਂ ਨਾਲ, ਪਰ ਸੁਨੀਲ ਦੱਤ ਜੀ ਨੇ ਹਰ ਵੇਲੇ ਆਪਣੇ ਪੁੱਤਰ ਦਾ ਸਾਥ ਦਿੱਤਾ। ਮੁੰਨਾ ਬਾਈ MBBS ਜਿਹੜੀ ਕਿ ਆਖਰੀ ਯਾਦਗਾਰ ਭੂਮਿਕਾ ਸੀਗੀ ਇਹਨਾਂ ਦੀ, ਸੁਨੀਲ ਦੱਤ ਜੀ ਦੀਆਂ ਆਖਰੀ ਮਹਾਨ ਫਿਲਮਾਂ ਵਿੱਚੋਂ ਇਹ ਇੱਕ ਸੀ। ਇਸ ਵਿੱਚ ਉਹ ਆਪਣੇ ਅਸਲੀ ਪੁੱਤਰ ਯਾਨੀ ਕਿ ਸੰਜੇ ਦੱਤ ਜੀ ਦੇ ਪਿਤਾ ਦੇ ਰੋਲ ਵਿੱਚ ਨਜ਼ਰ ਆਏ। ਉਹ ਡਾਇਲੋਗ, ਡਾਕਟਰ ਬਣਨ ਤੋਂ ਪਹਿਲਾਂ ਇਨਸਾਨ ਬਣੋ, ਮਾਪਿਆਂ ਦਾ ਦਿਲ ਕਦੇ ਆਪਣੇ ਬੱਚਿਆਂ ਨਾਲ ਨਫ਼ਰਤ ਨਹੀਂ ਕਰਦਾ, ਇਹ ਬਹੁਤ ਹੀ ਮਸ਼ਹੂਰ ਹੋਏ। ਇਸ ਤੋਂ ਇਲਾਵਾ ਸਮਾਜ ਸੇਵਾ ਵੀ ਕੀਤੀ। ਸੁਨੀਲ ਦੱਤ ਸਾਹਿਬ ਜੀ ਸਿਰਫ ਅਦਾਕਾਰ ਨਹੀਂ ਸਨ, ਉਹ ਬਹੁਤ ਵੱਡੇ ਸਮਾਜ ਸੇਵੀ ਵੀ ਰਹੇ। ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਉਹਨਾਂ ਨੇ ਸ਼ਾਂਤੀ ਯਾਤਰਾ ਕੱਢੀ, ਉਹ ਹਮੇਸ਼ਾ ਹਿੰਦੂ ਸਿੱਖ ਏਕਤਾ ਦੀ ਗੱਲ ਕਰਦੇ ਰਹੇ। ਉਹਨਾਂ ਨੇ ਕੈਂਸਰ ਮਰੀਜ਼ਾਂ ਲਈ ਵੀ ਬਹੁਤ ਕੰਮ ਕੀਤਾ। ਗੱਲਾਂ ਬਹੁਤ ਨੇ, ਸਮਾਂ ਨਹੀਂ ਹੈ, ਪਰ ਸੁਨੀਲ ਦੱਤ ਸਾਹਿਬ ਜੀ ਜੋ ਕਿ ਅੱਜ ਦੇ ਦਿਨ 25 ਮਈ 2005 ਨੂੰ ਦਿਲ ਦਾ ਦੌਰਾ ਪੈਣ ਕਰਕੇ ਸੁਨੀਲ ਦੱਤ ਸਾਹਿਬ ਜੀ ਇਸ ਇੰਡਸਟਰੀ ਨੂੰ ਔਰ ਸਾਨੂੰ ਛੱਡ ਕੇ ਚਲੇ ਗਏ, ਪਰ ਉਹਨਾਂ ਦੀਆਂ ਯਾਦਾਂ ਹਾਲੇ ਵੀ ਸਾਡੇ ਦਿਲਾਂ ਵਿੱਚ ਹਮੇਸ਼ਾ ਬਣੀਆਂ ਰਹਿਣਗੀਆਂ। ਦੱਤ ਸਾਹਿਬ ਸਿਰਫ ਇੱਕ ਫਿਲਮੀ ਹੀਰੋ ਨਹੀਂ, ਸਗੋਂ ਅਸਲੀ ਜ਼ਿੰਦਗੀ ਦੇ ਵੀ ਹੀਰੋ ਸੀ। ਸੋ ਦੋਸਤੋ, ਇਸ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ। ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਅਸੀਂ ਗੱਲਾਂ ਬਹੁਤ ਸਾਰੀਆਂ ਕੀਤੀਆਂ, ਉਮੀਦ ਕਰਦਾ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ। ਸੋ ਜਾਣਾ ਕਿਤੇ ਨਹੀਂ ਹੈ, ਅਗਲਾ ਪ੍ਰੋਗਰਾਮ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ ਜੁੜੇ ਰਹੋ FM Rainbow ਜਲੰਧਰ ਦੇ ਨਾਲ।

ਪਦਮ ਵਿਭੂਸ਼ਣ ਨਾਲ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਹੋ ਰਹੀਆਂ ਗਲਤੀਆਂ 'ਤੇ ਚਿੰਤਾ ਪ੍ਰਗਟ ਕੀਤੀ, ਕਿਹਾ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਨੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਧਿਆਨ ਨਾਲ ਸੁਣ ਲਿਆ ਨਾ। ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਹੀ ਦਿੰਦੇ ਹਾਂ ਜੀ, ਮਸਾਲਾ ਮਿਕਸ ਹੈ ਅਤੇ ਮਸਾਲੇ ਦੇ ਮਿਕਸ ਮਤਲਬ ਮਿਕਸ ਮਿਕਸ ਜੀ ਹੈ ਤੁਹਾਡੇ ਨਾਲ ਗੱਲਾਂ ਕਰਨੀਆਂ ਜਿੱਥੇ, ਤਾਂ ਮਿਕਸ ਮਿਕਸ ਗੱਲਾਂ ਕਰਕੇ ਨਾ ਤੁਹਾਡਾ ਅਸੀਂ ਮਨੋਰੰਜਨ ਵੀ ਕਰਨਾ ਹੈਗਾ, ਅਤੇ ਤੁਸੀਂ ਜਿਹੜਾ ਆ ਹੁਣ ਇੱਥੋਂ ਉੱਠਣਾ ਨਹੀਂ ਹੈ, ਤੁਸੀਂ ਜੋ ਵੀ ਕਰ ਰਹੇ ਹੋ ਉੱਥੇ ਬਿਲਕੁਲ ਬਹਿ ਜਾਓ, ਮਤਲਬ ਕੰਮ ਜਿਹੜਾ ਕਰ ਰਹੇ ਹੋ ਕਰਦੇ ਰਹੋ, ਪਰ ਆਰਾਮ ਨਾਲ ਬਹਿ ਕੇ ਇਸ ਪ੍ਰੋਗਰਾਮ ਨੂੰ ਸੁਣੋ ਅਤੇ ਹੱਸੋ, ਕਿਉਂਕਿ ਇਹਦੇ ਵਿੱਚ ਹੋ ਸਕਦਾ ਅਸੀਂ ਤੁਹਾਨੂੰ ਵਧੀਆ ਵਧੀਆ ਚੁਟਕਲੇ ਸੁਣਾਈਏ ਔਰ ਤੁਹਾਡੇ ਨਾਲ ਕੁਛ ਸਵਾਲ ਜਵਾਬ ਵੀ ਕਰੀਏ। ਜਿਵੇਂ ਕਿ ਪਹਿਲਾ ਸਵਾਲ ਤੁਹਾਡੀ ਸਕਰੀਨ ਸੋਰੀ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਆ ਰਿਹਾ ਹੈ ਜੀ, ਨੰਬਰ ਇੱਕ ਵਟਸਐਪ ਦੱਸ ਦੇਣਾ 9855 10 10 27, ਇਹ ਤੁਹਾਨੂੰ ਪਤਾ ਹੀ ਹੈ 9855101027, ਇਹ ਸਾਡਾ ਇੱਕ ਵਟਸਐਪ ਨੰਬਰ ਹੈ। ਤੁਸੀਂ ਬਸ ਇਹ ਦੱਸਣਾ ਜਿਹੜਾ ਪਿੱਛੇ ਇੱਕ ਮਿਊਜ਼ਿਕ ਚੱਲ ਰਿਹਾ ਸੀਗਾ, ਜਿਹੜਾ ਹਜੇ ਵੀ ਚੱਲ ਰਿਹਾ ਹੈ, ਉਹ ਕਿਹੜਾ ਗਾਣਾ, ਉਹ ਕਿਸ ਗਾਣੇ ਦਾ ਮਿਊਜ਼ਿਕ ਹੈ। ਤੋ ਦੋਸਤੋ ਇਹ ਸ਼ੁਰੂਆਤ ਥੋੜ੍ਹੀ ਜਿਹੀ ਅਸੀਂ ਮਤਲਬ ਅਲੱਗ ਜਿਹੇ ਤਰੀਕੇ ਨਾਲ ਕਰ ਰਹੇ ਹਾਂ ਇਸ ਪ੍ਰੋਗਰਾਮ ਦੀ, ਕਿਉਂਕਿ ਹੋਰ ਗੱਲਾਂ ਬਹੁਤ ਸਾਰੀਆਂ ਨੇ, ਬਹੁਤ ਕੁਝ ਇਹਦੇ ਵਿੱਚ ਅਸੀਂ

ਕਰਾਂਗੇ, ਤੁਹਾਡੇ ਨਾਲ ਥੋੜ੍ਹੀ ਮਤਲਬ ਇਨਫੋਰਮੇਸ਼ਨ ਸਾਂਝੀ ਕਰਾਂਗੇ, ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਪਿਆਰੇ ਪਿਆਰੇ ਜਿਹੇ ਗੀਤ ਵੀ ਸੁਣਾਵਾਂਗੇ, ਜਿਵੇਂ ਕਿ ਇਹ ਪਹਿਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਲੇਕਿਨ ਤੁਸੀਂ ਸਵਾਲ ਜਿਹੜਾ ਧਿਆਨ ਨਾਲ ਇੱਕ ਵਾਰੀ ਫਿਰ ਸੁਣ ਲਿਆ, ਮੈਨੂੰ ਲੱਗਦਾ ਹੈ ਜੀ ਕਿ ਜਿਹੜਾ ਪਿੱਛੇ ਮਿਊਜ਼ਿਕ ਚੱਲ ਰਿਹਾ ਉਹ ਗੀਤ ਦਾ ਨਾਮ ਕਿਆ ਹੈ। ਦੁਬਾਰਾ ਨੰਬਰ ਦੱਸ ਦੇਣਾ, 9855010027 ਇਸ ਨੰਬਰ 'ਤੇ ਆਪ ਹਮੇ ਵਟਸਐਪ ਬਤਾ ਸਕਦੇ ਹੈ ਜੋ ਪਿਛਲਾ ਗਾਣਾ ਚੱਲ ਰਿਹਾ, ਜੋ ਪਿੱਛੇ ਸੋਰੀ ਗੀਤ ਜੋ ਮਿਊਜ਼ਿਕ ਚੱਲ ਰਿਹਾ ਗੀਤ ਦਾ ਉਹ ਕਿਹੜੇ ਗੀਤ ਦਾ ਹੈਗਾ ਜੀ। ਸੋ ਮੈਂ ਵੇਟ ਕਰ ਰਿਹਾ, ਤੁਸੀਂ ਇਹ ਗਾਣਾ ਸੁਣੋ, ਉਸ ਤੋਂ ਬਾਅਦ ਅਲੱਗ ਜਿਹੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਕੋਲ ਫਿਰ ਹਾਜ਼ਰ ਹੋਵਾਂਗੇ ਇਸ ਮਸਾਲੇ ਮਿਕਸ ਪ੍ਰੋਗਰਾਮ ਦੇ ਵਿੱਚ। ਔਰ ਮਸਾਲਾ ਜਿਹੜਾ ਆ ਇਹੋ ਜਿਹਾ ਤਿਆਰ ਕਰਨਾ ਕਿ ਅਸੀਂ ਇਹ ਅਗਲੇ ਸੋਮਵਾਰ ਤੱਕ ਤੁਹਾਨੂੰ ਇਹ ਪ੍ਰੋਗਰਾਮ ਭੁੱਲਣਾ ਨਹੀਂ ਹੈ। ਆਓ ਸੁਣਦੇ ਹਾਂ ਜੀ ਇਹ ਗੀਤ।

ਜੀ ਦੋਸਤੋ, ਜਿਹੜਾ ਅਸੀਂ ਸਵਾਲ ਪੁੱਛਿਆ ਸੀ ਉਸਦਾ ਜਵਾਬ ਸਾਡੇ ਕੋਲ ਆ ਚੁੱਕਿਆ ਹੈ ਜੀ। ਉਹ ਜਵਾਬ ਜਿਹੜਾ ਦਿੱਤਾ ਹੈ ਜੀ, ਉਹ ਕੀ ਨਾਮ ਲਿਖਿਆ ਇਹਨਾਂ ਨੇ, ਮੀਰਾ ਭਾਟੀਆ ਜੀ ਨੇ ਜਿਹੜਾ ਜਵਾਬ ਦਿੱਤਾ, ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ। ਗਾਣੇ ਦਾ ਨਾਮ ਹੈ ਜੀ ਮੇਰਾ ਨਾਮ ਜੋਕਰ, ਸੌਂਗ ਔਰ ਕਹਿਤਾ ਹੈ ਜੋਕਰ ਸਾਰਾ ਜ਼ਮਾਨਾ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਇਹਨਾਂ ਨੇ ਜਵਾਬ ਦਿੱਤਾ ਹੈ। ਔਰ ਜਿਹੜਾ ਜਵਾਬ ਹੈ, ਜਵਾਬ ਦੇ ਲਈ ਜਿਹੜਾ ਇਹਨਾਂ ਦੇ ਲਈ ਆਪਾਂ ਤਾੜੀਆਂ ਵੀ ਵਜਾ ਦਿੰਦੇ ਹਾਂ। ਔਰ ਇਹੋ ਜਿਹੇ ਕੁਝ ਸਵਾਲ ਤੁਹਾਡੇ ਤੋਂ ਹੋਰ ਵੀ ਪੁੱਛੇ ਜਾਣਗੇ। ਤਿਆਰ ਰਹੀਓ ਜੀ ਔਰ ਸੁਣਦੇ ਰਹੀਓ ਜੀ FM ਜਲੰਧਰ। ਇਹਨੂੰ ਚੇਂਜ ਨਹੀਂ ਕਰਨਾ ਜੀ, ਬਟਨ ਭਾਵੇਂ ਕੱਢ ਲਓ, ਭਾਵੇਂ ਤੋੜ ਦਿਓ, ਭਾਵੇਂ ਜੋ ਮਰਜ਼ੀ ਕਰ ਦਿਓ, 102.7 ਦੇ ਉੱਤੇ ਬਸ ਇਹਨੂੰ ਫਿਕਸ ਕਰ ਲਓ। ਇੱਕ ਵਾਰ ਕਰ ਲਿਆ ਜੀ ਫਿਕਸ ਤਾਂ ਪ੍ਰੋਗਰਾਮ ਚੱਲਦਾ ਰਹੇਗਾ ਮਸਾਲਾ ਮਿਕਸ। ਵੈਸੇ ਇੱਦਾਂ ਹੀ ਥੋੜ੍ਹੇ ਬਹੁਤੀ ਜਿਹੜੀਆਂ ਅਸੀਂ ਨੇ ਸ਼ਾਇਰੀ ਅੰਦਾਜ਼ ਦੇ ਵਿੱਚ ਕਈ ਵਾਰੀ ਗੱਲਾਂ ਪੇਸ਼ ਕਰ ਲਈਦੀਆਂ ਨੇ ਜੀ। ਔਰ ਸਟਾਰਟਿੰਗ ਇੱਕ ਹੋਰ ਇੱਕ ਵਧੀਆ ਜੀ ਹੈ, ਇੱਕ ਮਤਲਬ ਮੈਸੇਜ ਕਹਿ ਲਓ ਜਾਂ ਕਹਿ ਲਓ ਕਿ ਤੁਸੀਂ ਕਬੂਤਰਾਂ ਬਾਰੇ ਕੁਝ ਸੁਣਿਆ ਹੋਣਾ ਜੀ। ਕਬੂਤਰ ਜਿਹੜੇ ਹੁੰਦੇ ਨਾ, ਬਹੁਤ ਹੀ ਮਤਲਬ ਅਲੱਗ ਤਰ੍ਹਾਂ ਦੇ ਜਾਨਵਰ ਹੁੰਦੇ ਨੇ, ਵੈਸੇ ਤਾਂ ਬਰਡ ਹੁੰਦੇ ਨੇ, ਮਤਲਬ ਪੰਛੀ ਆ ਇਹ, ਪਰ ਜਪਾਨ ਦੇ ਵਿੱਚ ਇੱਕ ਇਹਨਾਂ ਨੇ ਇਹੋ ਜਿਹਾ ਕਾਰਨਾਮਾ ਕੀਤਾ ਹੈ ਕਿ ਇੱਕ ਬੰਦੇ ਨੂੰ ਇਹਨਾਂ ਨੇ ਅਮੀਰ ਬਣਾ ਦਿੱਤਾ। ਵੈਸੇ ਅਮੀਰ ਨਹੀਂ, ਉਹਨੇ ਉਹ ਪੈਸਾ ਜਿਹੜਾ ਹੈ ਜੋ ਵੀ ਉਹਨਾਂ ਨੂੰ ਕਬੂਤਰਾਂ ਦੀ ਵਜ੍ਹਾ ਨਾਲ ਮਿਲਿਆ, ਉਹਨੇ ਉਹ ਅੱਗੇ ਬਰਡ ਸ਼ੈਲਟਰ ਨੂੰ ਦੇ ਦਿੱਤਾ। ਪਰ ਆਓ ਸੁਣਦੇ ਇਹਨਾਂ ਨੇ ਕੀ ਕੀਤਾ, ਕਿ ਬੰਦੇ ਨੇ ਕਬੂਤਰਾਂ ਤੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਉਹ ਕਿਵੇਂ ਕੀਤਾ ਕਿ ਟੋਕੀਓ ਦੇ ਸ਼ੂਬੂਆ ਇਲਾਕੇ 'ਚ 72 ਸਾਲਾ ਇੱਕ ਤਨਾਕਾ ਸੀਗੇ ਜਿਨ੍ਹਾਂ ਨੇ ਅਜੀਬ ਕਾਰੋਬਾਰ ਸ਼ੁਰੂ ਕੀਤਾ। ਉਸ ਦੀ ਦੁਕਾਨ ਅੱਗੇ ਤਕਰੀਬਨ 200 ਤੋਂ ਜ਼ਿਆਦਾ ਕਬੂਤਰ ਬੈਠਦੇ ਸੀ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਬਿੱਠ ਨਾਲ ਇਹ ਗੰਦ ਪਾਉਂਦੇ ਨੇ, ਇੱਥੇ ਗੰਦ ਪੈਂਦਾ ਹੈ ਇਹਨਾਂ ਦੀ ਬਿੱਠ ਦੇ ਕਰਕੇ। ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਨੇ ਕਿਹਾ ਜੀ ਇਹਨਾਂ ਨੂੰ ਭਜਾ ਨਹੀਂ ਸਕਦੇ ਐਨੀਮਲ ਰਾਈਟਸ ਨੇ। ਤਨਾਕਾ ਨੇ ਦਿਮਾਗ ਲਾਇਆ, ਉਸਨੇ ਬੋਰਡ ਲਾਇਆ, ਕਬੂਤਰ ਬੈਠਣ ਦੀ ਫੀਸ 10 ਯੈਨ ਪ੍ਰਤੀ ਘੰਟਾ, ਨਾਲ ਹੀ ਉਸਨੇ ਛੋਟੇ ਛੋਟੇ QR ਕੋਡ ਵਾਲੇ ਬਿੱਲ ਬਣਾਏ। ਮਜ਼ਾਕ 'ਚ ਸ਼ੁਰੂ ਕੀਤਾ ਕੰਮ ਵਾਇਰਲ ਹੋ ਗਿਆ। ਟਿਕਟੋਕਰਸ ਜਾਂ ਹੋਰ ਵੀ ਜਿਹੜੀ ਐਪ ਚਲਾਉਂਦੇ ਨੇ, ਉਹਨਾਂ ਨੇ ਆ ਕੇ ਕਬੂਤਰਾਂ ਦੇ ਬਿੱਲ ਭਰਨ ਉਹ ਲੱਗ ਗਏ। ਇੱਕ ਮਹੀਨੇ 'ਚ 2 ਲੱਖ ਯੈਨ ਇਕੱਠੇ ਹੋ ਗਏ। ਤਨਾਕਾ ਨੇ ਸਾਰੇ ਪੈਸੇ ਬਰਡ ਸ਼ੈਲਟਰ ਨੂੰ ਦਾਨ ਕਰ ਦਿੱਤੇ। ਹੁਣ ਸ਼ਹਿਰ ਦੀ ਸਰਕਾਰ ਸੋਚ ਰਹੀ ਹੈ ਕਿ ਪੀਜਨ ਪਾਰਕਿੰਗ ਫੀ ਲੀਗਲ ਕਰ ਦਿੱਤੀ ਜਾਵੇ। ਲੋਕ ਕਹਿੰਦੇ ਨੇ ਕਿ ਜਾਪਾਨੀ ਜੁਗਾੜ ਦਾ ਕੋਈ ਜਵਾਬ ਨਹੀਂ, ਕਬੂਤਰਾਂ ਨੂੰ ਅਜੇ ਵੀ ਬਿੱਲ ਦੀ ਸਮਝ ਨਹੀਂ ਆਈ, ਪਰ ਉਹ ਬੈਠਣਾ ਬੰਦ ਨਹੀਂ ਕਰਦੇ। ਦੇਖਿਆ ਦੋਸਤੋ, ਇਹਨਾਂ ਦੀ ਵਜ੍ਹਾ ਨਾਲ ਜਾਂ ਜਾਨਵਰ ਹੈ ਜਾਂ ਕੋਈ ਵੀ ਹੈ, ਇਹਨਾਂ ਦੀ ਵਜ੍ਹਾ ਨਾਲ ਇੱਕ ਅਲੱਗ ਜਿਹੀ ਖਬਰ ਬਣ ਜਾਂਦੀ ਹੈ। ਔਰ ਇਹ ਜਿਹੜੀ ਖਬਰਾਂ ਹੈ, ਕਈ ਸੱਚੀਆਂ ਵੀ ਹੁੰਦੀਆਂ ਨੇ ਔਰ ਕਈ ਜਿਹੜੀਆਂ ਆ ਸਾਨੂੰ ਪ੍ਰੇਰਣਾ ਵੀ ਦਿੰਦੀਆਂ ਨੇ। ਔਰ ਅਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਇਹੀ ਅਜਿਹੀਆਂ ਹੀ ਇਨਫੋਰਮੇਸ਼ਨ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ। ਪਰ ਪ੍ਰੋਗਰਾਮ ਸੁਣਦੇ ਰਹਿਣਾ, ਉਹਦੇ ਵਾਸਤੇ ਕੀ ਕਰਨਾ, ਪ੍ਰੋਗਰਾਮ ਸੁਣਨਾ ਪੈਣਾ। ਕਿਹੜਾ ਪ੍ਰੋਗਰਾਮ ਚੱਲ ਰਿਹਾ ਜੀ? ਇਹ ਮਸਾਲਾ ਮਿਕਸ। ਮੈਨੂੰ ਪਤਾ ਤੁਸੀਂ ਘਰੇ ਰੋਟੀ ਵੀ ਬਣਾ ਰਹੇ, ਉਹਦੇ 'ਚ ਅਲੱਗ ਅਲੱਗ ਤਰ੍ਹਾਂ ਦੇ ਮਸਾਲੇ ਪਾ ਰਹੇ, ਔਰ ਅਜਿਹੇ ਹੀ ਮਸਾਲੇ ਮੈਂ ਵੀ ਇਕੱਠੇ ਕਰਕੇ ਲੈ ਕੇ ਆਏ ਹਾਂ ਔਰ ਇੱਥੇ ਇੱਕ ਇੱਕ ਕਰਕੇ ਪਾ ਰਿਹਾ ਜੀ। ਔਰ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਆਓ ਅਗਲਾ ਗਾਣਾ ਜੀ।

ਹਾਂਜੀ ਦੋਸਤੋ ਜੀ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਜੀ ਮਸਾਲਾ ਮਿਕਸ ਜੀ, ਔਰ ਮਿਕਸ ਮਿਕਸ ਦੀਆਂ ਖਬਰਾਂ ਅਤੇ ਮਿਕਸ ਮਿਕਸ ਦੀਆਂ ਗੱਲਾਂ ਤੁਹਾਡੇ ਕੋਲ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਗਲੀ ਗੱਲ ਆ ਗਈ ਜੀ, ਤੁਹਾਨੂੰ ਕੜਾਕੇ ਦੀ ਠੰਡ ਦੇ ਵਿੱਚ ਲੈ ਕੇ ਜਾਣਾ, ਮੈਨੂੰ ਪਤਾ ਇੱਥੇ

ਗਰਮੀ ਪੈ ਰਹੀ ਹੈ ਜੀ, ਅੱਤ ਦੀ ਗਰਮੀ ਪੈ ਰਹੀ ਹੈ, ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਏਸੀ ਵਿੱਚ ਵੀ ਪਸੀਨਾ ਆ ਰਿਹਾ ਕਈਆਂ ਨੂੰ, ਸੱਚ ਕਹਿ ਰਿਹਾ ਨਾ ਮੈਂ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਪਰ ਫਿਰ ਵੀ ਤੁਹਾਨੂੰ ਅਸੀਂ ਕੈਨੇਡਾ ਦੀ ਇੱਕ ਗੱਲ ਇਹੋ ਜਿਹੀ ਕਰਨੀ ਹੈ, ਤੁਹਾਨੂੰ ਠੰਡ ਪਾ ਦੇਣੀ ਹੈ ਜੀ, -30°C ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਣਾ ਜੀ। ਬਿਲਕੁਲ ਗੱਲ ਹੀ ਉਹ ਵਾਲੀ ਕਰਨੀ ਹੈ ਕਿ ਤੁਹਾਨੂੰ ਇੱਕਦਮ ਠੰਡ ਵਾਲੀ ਗੱਲ 'ਚ ਲੈ ਕੇ ਜਾਣਾ। ਕੈਨੇਡਾ, ਬਰਫ਼ ਦੇ ਬੁੱਤ ਨੇ ਚੋਰ ਫੜਵਾ ਦਿੱਤਾ ਜੀ। ਬਿਲਕੁਲ ਜੀ, ਕੈਨੇਡਾ ਦੇ ਵਿੱਚ ਜਿਹੜੇ ਬਰਫ਼ ਦੇ ਪੁਤਲੇ ਬਣਾਏ ਜਾਂਦੇ, ਕੈਨੇਡਾ ਦੇ ਵਿੱਚ ਵੀ ਨਹੀਂ, ਜਿੱਥੇ ਜਿੱਥੇ ਬਰਫ਼ ਪੈਂਦੀ ਹੈ ਉੱਥੇ ਸਭ ਬੱਚੇ ਮਿਲ ਕੇ ਬਰਫ਼ ਦੇ ਪੁਤਲੇ ਬਣਾਉਂਦੇ ਨੇ। ਔਰ ਇੱਦਾਂ ਹੀ ਇੱਕ ਐਡਮਿੰਟਨ 'ਚ ਜਨਵਰੀ ਦੀ ਰਾਤ -30°C ਜਿਹੜਾ ਟੈਂਪਰੇਚਰ ਸੀ, ਸਾਰਾ ਨਾਂ ਦੀ ਇੱਕ ਕੁੜੀ ਸੀ ਜਿਸ ਨੇ ਘਰ ਦੇ ਅੱਗੇ 6 ਫੁੱਟ ਦਾ ਬਰਫ਼ ਦਾ ਪੁਲਿਸ ਵਾਲਾ ਪੁਤਲਾ ਬਣਾਇਆ, ਹੈਲਮਟ ਵਰਦੀ ਸਭ ਹੂ ਬਹੂ। ਰਾਤ 2 ਵਜੇ ਇੱਕ ਚੋਰ ਘਰ 'ਚ ਵੜਨ ਲੱਗਾ, ਜਦੋਂ ਬੜਾ ਲੱਗਾ ਖਿੜਕੀ 'ਚੋਂ ਦੇਖਿਆ ਤਾਂ ਬਰਫ਼ ਵਾਲਾ ਪੁਲਿਸ ਦੇਖ ਕੇ ਉਹ ਡਰ ਗਿਆ ਅਤੇ ਉਲਟੇ ਪੈਰੀ ਭੱਜਿਆ। ਭੱਜਦਿਆਂ ਭੱਜਦਿਆਂ ਉਹਦਾ ਫੋਨ ਬਰਫ਼ 'ਚ ਡਿੱਗ ਗਿਆ। ਸਵੇਰੇ ਸਾਰਾ ਨੇ ਫੋਨ ਪੁਲਿਸ ਨੂੰ ਦਿੱਤਾ, ਫੋਨ 'ਚ ਚੋਰ ਦੀਆਂ ਸੈਲਫੀਆਂ, ਘਰ ਦਾ ਪਤਾ ਸੀ। 3 ਘੰਟੇ 'ਚ ਚੋਰ ਗ੍ਰਿਫਤਾਰ ਹੋ ਗਿਆ। ਪੁਲਿਸ ਨੇ ਸਾਰਾ ਦੇ ਬਰਫ਼ ਵਾਲੇ ਪੁਲਿਸ ਨੂੰ ਔਨਰੀ ਕੋਂਸਟੇਬਲ ਦਾ ਖਿਤਾਬ ਦਿੱਤਾ। ਹੁਣ ਸਾਰਾ ਮੁਹੱਲਾ ਬਰਫ਼ ਦੇ ਪੁਲਿਸ, ਫੌਜੀ, ਸੁਪਰਮੈਨ ਬਣਾ ਰਿਹਾ। ਚੋਰਾਂ ਦੀ ਐਸੋਸੀਏਸ਼ਨ ਨੇ ਬਿਆਨ ਜਾਰੀ ਕੀਤਾ ਕਿ ਸਰਦੀਆਂ 'ਚ ਕੰਮ ਬੰਦ। ਦੋਸਤੋ ਦੇਖ ਲਓ, ਇਹ ਛੋਟੀ ਛੋਟੀ ਜਿਹੜੀ ਗੱਲਾਂ ਹੈ ਜਿਹੜੇ ਬੱਚੇ ਕਰ ਦਿੰਦੇ, ਕਈ ਵਾਰੀ ਚਲੋ ਸਾਨੂੰ ਇਹ ਲੱਗਦਾ ਕਿ ਉਹ ਇੱਕ ਸ਼ਰਾਰਤਾਂ ਕਰ ਰਹੇ ਨੇ ਜਾਂ ਕੁਛ ਵੀ ਆ, ਪਰ ਉਹਨਾਂ ਦੀ ਕਈ ਇਹ ਸ਼ਰਾਰਤਾਂ ਜਿਹੜੀਆਂ ਆ ਉਹ ਕਈ ਵੱਡੇ ਵੱਡੇ ਕੰਮ ਵੀ ਕਰ ਜਾਂਦੀਆਂ ਨੇ। ਜਿਵੇਂ ਕਿ ਇਹ ਅਸੀਂ ਸੁਣਿਆ, ਇਸ ਕੰਮ ਦੇ ਬਾਰੇ ਸੁਣਿਆ ਜਿਹੜਾ ਕਿ ਸਾਰਾ ਨੇ ਜਿਹੜਾ ਇੱਕ ਚੋਰ ਜਿਹੜਾ ਆ ਉਹ ਫੜਵਾ ਦਿੱਤਾ, ਸਿਰਫ ਕਿਸ ਦੇ ਕਰਕੇ, ਇੱਕ ਬੁੱਤ ਦੇ ਕਰਕੇ। ਦੋਸਤੋ ਇੱਕ ਵਧੀਆ ਜਿਹਾ ਸਵਾਲ ਵੀ ਤੁਹਾਡੇ ਕੋਲ ਲੈ ਕੇ ਆ ਗਿਆ, ਇੱਕ ਫਨੀ ਜਿਹਾ ਸਵਾਲ ਹੈ, ਬੜਾ ਹੀ ਹੁਣ ਤੁਸੀਂ ਸੱਚ ਦੱਸਣਾ ਹੈ, ਠੀਕ ਹੈ। ਸੋ ਦੋਸਤੋ, ਜਿਹੜਾ ਹੁਣ ਅੱਜ ਕੱਲ੍ਹ ਸਾਰੇ ਮੋਬਾਈਲ ਦੇਖਦੇ ਨੇ, ਸਭ ਕੁਝ ਤੁਹਾਡਾ ਮੋਬਾਈਲ 'ਤੇ ਚੱਲਦਾ, ਤੁਸੀਂ IPL ਦੇਖ ਰਹੇ ਹੋ, ਮੈਨੂੰ ਪਤਾ ਤੁਸੀਂ ਮੋਬਾਈਲ 'ਤੇ ਦੇਖ ਰਹੇ ਹੋ, IPL ਦੇ ਸਕੋਰ ਦੇਖ ਰਹੇ ਹੋ ਤਾਂ ਵੀ ਤੁਸੀਂ ਮੋਬਾਈਲ 'ਤੇ ਦੇਖ ਰਹੇ ਹੋ, ਜੇ ਟੀਚਰ ਨੇ ਤੁਹਾਨੂੰ ਕੋਈ ਕੰਮ ਦਿੱਤਾ ਹੈ ਉਹ ਵੀ ਤੁਸੀਂ ਮੋਬਾਈਲ ਦੇ ਵਿੱਚ ਦੇਖ ਰਹੇ ਹੋ, ਜਾਂ ਤੁਹਾਨੂੰ ਕੋਈ ਟੋਪਿਕ ਮਿਲਿਆ ਤੁਸੀਂ ਉਹ ਵੀ ਸਰਚ ਕਰ ਰਹੇ ਹੋ ਕਿਹਦੇ ਉੱਤੇ, ਮੋਬਾਈਲ ਦੇ ਉੱਤੇ। ਜੇ ਤੁਸੀਂ ਕੋਈ ਫਿਲਮ ਦੇਖ ਰਹੇ ਹੋ ਉਹ ਵੀ ਤੁਸੀਂ ਦੇਖ ਰਹੇ ਹੋ ਮੋਬਾਈਲ ਦੇ ਉੱਤੇ। ਸੋ ਦੋਸਤੋ, ਇੰਨਾ ਜ਼ਿਆਦਾ ਤੁਸੀਂ ਕੰਮ ਮੋਬਾਈਲ ਨੂੰ ਦਿੰਦੇ ਹੋ, ਸੇ ਮੋਬਾਈਲ ਦੇ ਲਈ ਵੀ ਇੱਕ, ਮਤਲਬ ਮੋਬਾਈਲ ਦੇ ਰਿਲੇਟਡ ਇੱਕ ਤੁਹਾਨੂੰ ਸਵਾਲ ਪੁੱਛਣ ਜਾ ਰਿਹਾ ਕਿ ਜੇ ਤੁਹਾਡਾ ਮੋਬਾਈਲ ਬੋਲਣਾ ਸ਼ੁਰੂ ਕਰ ਦੇਵੇ, ਜੇ ਤੁਹਾਡਾ ਮੋਬਾਈਲ ਬੋਲਣਾ ਸ਼ੁਰੂ ਕਰ ਦੇਵੇ, ਦੁਬਾਰਾ ਸਭ ਦੱਸ ਦਿੰਦਾ ਕਿ ਜੇ ਤੁਹਾਡਾ ਮੋਬਾਈਲ ਬੋਲਣਾ ਸ਼ੁਰੂ ਕਰ ਦੇਵੇ ਤਾਂ ਉਹ ਸਭ ਤੋਂ ਪਹਿਲਾਂ ਉਹ ਤੁਹਾਡੀ ਕਿਹੜੀ ਸ਼ਿਕਾਇਤ ਕਰੇਗਾ। ਹਾਂਜੀ ਦੋਸਤੋ, ਕੀ ਹੋਇਆ, ਹੋ ਗਈ ਨਾ ਬੋਲਤੀ ਬੰਦ। ਨੰਬਰ ਵਟਸਐਪ ਉਹੀ 9855102 7 ਇਸ ਦੇ ਉੱਤੇ ਤੁਸੀਂ ਆਪਣਾ ਇੱਕ ਇਹ ਫਨੀ ਸਵਾਲ ਹੈ ਅਤੇ ਫਨੀ ਜਿਹਾ ਜਵਾਬ ਤੁਸੀਂ ਦੇਣਾ ਹੈ ਕਿ ਤੁਹਾਡੀ ਜੇ ਸ਼ਿਕਾਇਤ ਹੁੰਦੀ ਹੋਵੇ, ਮੋਬਾਈਲ ਸ਼ਿਕਾਇਤ ਕਰਦਾ ਹੋਵੇ ਤਾਂ ਤੁਹਾਡੀ ਕਿਹੜੀ ਸ਼ਿਕਾਇਤ ਇਹ ਕਰੇਗਾ। ਦੇਖੋ ਹੁਣ ਸੋਚੋ ਜੀ, ਕਿਹੜੀ ਸ਼ਿਕਾਇਤ, ਹੁਣ ਕਿੱਦਾਂ ਤੁਸੀਂ ਇਸ ਕੀ ਅੱਤਿਆਚਾਰ ਕਰਦੇ ਹੋ ਆਪਣੇ ਫੋਨ ਦੇ ਉੱਤੇ, ਕਿੱਦਾਂ ਇਹਨੂੰ ਸੁੱਟਦੇ ਹੋ, ਕਿੱਦਾਂ ਡਸਟ ਦੇ ਵਿੱਚ ਰੱਖਦੇ ਹੋ, ਕਿੱਦਾਂ ਪਾਣੀ ਦੇ ਵਿੱਚ ਸੁੱਟਦੇ ਹੋ, ਕਿੱਦਾਂ ਇਹ ਡਿੱਗ ਜਾਂਦਾ ਹੈ, ਜਾਂ ਇਹਦੀ ਵਰਤੋਂ ਇੰਨੀ ਕੁ ਕਰਦੇ ਹੋ ਕਿ ਵਿਚਾਰੇ ਦੀ ਬੈਟਰੀ ਐਨ ਨਿਚੋੜ ਲੈਂਦੇ ਹੋ ਜਦ ਤੱਕ ਡੈੱਡ ਨਹੀਂ ਹੁੰਦਾ। ਇਹਦਾ ਜਵਾਬ ਤੁਸੀਂ ਹੁਣ ਫਨੀ ਤਰੀਕੇ ਨਾਲ ਦੇਣਾ, ਇਹ ਤੁਸੀਂ ਸੋਚੋ ਕਿੱਦਾਂ ਦੇਣਾ। ਮੈਂ ਮਿਲਦਾ ਤੁਹਾਨੂੰ ਇਸ ਗਾਣੇ ਤੋਂ ਬਾਅਦ। ਜਾਣਾ ਕਿਤਨੀ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ ਜਾਣਾ ਕਿਤਨੀ ਹੈ ਜੀ।

ਉਸ ਨੂੰ ਸਾਂਭ ਕੇ ਰੱਖਣਾ, ਉਸ ਦੀ ਕਿੰਨੀ ਵਰਤੋਂ ਕਰਨੀ ਹੈ ਤੁਹਾਡੇ ਉੱਤੇ ਹੈ। ਜ਼ਿਆਦਾ ਵਰਤੋਂ ਕਰਾਂਗੇ ਸਾਡੀਆਂ ਅੱਖਾਂ ਖਰਾਬ ਹੋਣਗੀਆਂ, ਸਾਨੂੰ ਇਸ ਦੀ ਗਲਤ ਲੱਤ ਲੱਗੇਗੀ ਕਿ ਹਮੇਸ਼ਾ ਫੋਨ ਦੀ ਜਿਹੜੀ ਲੱਤ ਹੁੰਦੀ ਹੈ ਨਾ ਉਹ ਜਿੱਦਾਂ ਅਸੀਂ ਕਿਸੇ ਪ੍ਰਾਹੁਣੇ ਦੇ ਘਰ ਵੀ ਜਾਂਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਚਲੋ ਵੱਡੇ ਵਡੇਰੇ ਜਿਹੜੇ ਆ ਉਹ ਤਾਂ ਬਹਿ ਜਾਂਦੇ ਆਪਸ 'ਚ ਗੱਲਾਂ ਕਰਨ ਲੱਗ ਪੈਂਦੇ ਨੇ, ਲੇਕਿਨ ਬੱਚੇ ਜਿਹੜੇ ਆ ਉਹ ਅਲੱਗ ਅਲੱਗ ਜਾ ਕੇ ਨਾ ਕੋਨਿਆਂ 'ਤੇ ਬਹਿ ਕੇ ਫੋਨ ਚਲਾਉਣ ਲੱਗ ਪੈਂਦੇ ਨੇ, ਇਕੱਲੇ ਹੱਸੀ ਜਾਂਦੇ ਨੇ ਅਤੇ ਉਹ ਕਈ ਵਾਰੀ ਨਾ ਉੱਥੇ ਫਿਰ ਸੋਚਣ ਲੱਗ ਪੈਂਦੇ ਨੇ ਕਿ ਇਹਨੂੰ ਕੀ ਹੋ ਗਿਆ, ਇਹ ਤਾਂ ਚੰਗਾ ਭਲਾ ਸੀ, ਇਹ ਇਹਨੂੰ ਮਤਲਬ ਥੋੜ੍ਹਾ ਦਿਮਾਗੀ ਸੰਤੁਲਨ ਤਾਂ ਨਹੀਂ ਵਿਗੜ ਗਿਆ ਤਾ। ਮਤਲਬ ਇਹ ਹੁੰਦਾ ਕਈ ਵਾਰੀ ਕਿਉਂਕਿ ਮੇਰੇ ਨਾਲ ਇਹ ਹੋ ਚੁੱਕਿਆ ਹੋਇਆ ਹੈ। ਚਲੋ ਇਹ ਪਰ ਇਸ ਨੂੰ ਆਪਾਂ ਨਾ ਇੱਕ ਮੈਸੇਜ ਦੇ ਥਰੂ ਮਤਲਬ ਇੱਕ ਇਸ ਪ੍ਰੋਗਰਾਮ ਦੇ ਥਰੂ ਇੱਕ ਛੋਟਾ ਜਿਹਾ ਮੈਸੇਜ ਹੀ ਹੈ ਕਿ ਫੋਨ ਜਿਹੜਾ ਆ ਚਲੋ ਅਸੀਂ ਵਰਤੀਏ ਤਾਂ ਸਹੀ, ਇਸ ਦੀ ਪੋਜ਼ੀਟਿਵ ਜਿਹੜੀਆਂ ਚੀਜ਼ਾਂ ਆ ਉਸ ਨੂੰ ਲੈ ਕੇ ਇਸ ਨੂੰ ਅੱਗੇ ਚੱਲੀਏ ਔਰ ਇਸ ਦੀ ਲੱਤ ਨਾ ਬਣਾਈਏ, ਕਿਉਂਕਿ ਇਹ ਜਿਹੜੀ ਆ ਜਿਹੜੀ ਮਤਲਬ ਇਹ ਪ੍ਰੋਬਲਮ ਆਉਂਦੀ ਹੈ ਬਾਅਦ ਵਿੱਚ, ਕਿਉਂਕਿ ਫੋਨ ਨਾ ਮਿਲੇ, ਫੋਨ ਚਾਰਜ ਨਾ ਹੋਵੇ ਜਾਂ ਕੋਈ ਵੀ ਚੀਜ਼ ਹੈ ਅਤੇ ਉਹ ਥੋੜ੍ਹਾ ਜਿਹਾ ਨਾ ਮਾਇੰਡ ਅਪਸੈਟ ਹੋਣ ਲੱਗ ਪੈਂਦਾ ਔਰ ਅਸੀਂ ਇਸ ਨੂੰ ਅੱਗੇ ਦੀ ਅੱਗੇ ਜਿੱਦਾਂ ਪੀੜ੍ਹੀਆਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਲਈ ਵੀ ਇਹ ਪ੍ਰੋਬਲਮ ਕ੍ਰੀਏਟ ਕਰਦਾ, ਕਿਉਂਕਿ ਇਸ ਦੇ ਵਿੱਚ ਕਈ ਰੇਡੀਏਸ਼ਨਸ ਹੋ ਗਏ ਜਾਂ ਫਿਰ ਜਿਹੜੇ ਨੈੱਟ ਦੇ ਬੈਂਡਸ ਹੋ ਗਏ ਜਾਂ ਜਿਹੜੀ ਇਹਨਾਂ ਦੀ ਕੋਈ ਵੀ ਨੈੱਟਵਰਕ ਆ ਉਹ ਵੀ ਸਾਨੂੰ ਪ੍ਰਭਾਵਿਤ ਕਰਦਾ ਹੈ। ਸੋ ਦੋਸਤੋ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਨਾਲ ਨਾਲ ਅਸੀਂ ਤੁਹਾਨੂੰ ਗੀਤ ਵੀ ਸੁਣਾਉਣੇ ਆ। ਆਓ ਸੁਣਦੇ ਹਾਂ ਇੱਕ ਪਿਆਰਾ ਜਾਂ ਗੀਤ, ਜਾਣਾ ਕਿਤਨੀ ਸੁਣਦੇ ਰਹਿਣਾ ਫਮ ਰੇਨਬੋ ਜਲੰਧਰ ਦਿਲ

ਹਾਂਜੀ ਦੋਸਤੋ ਜੀ, ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਹੱਸਣ ਵਾਲੇ ਪ੍ਰੋਗਰਾਮ, ਤੁਹਾਨੂੰ ਇਨਫੋਰਮੇਸ਼ਨ ਦੇਣ ਵਾਲੇ ਪ੍ਰੋਗਰਾਮ, ਤੁਹਾਡੇ ਨਾਲ ਕਈ ਗੱਲਾਂ ਸਾਂਝੀਆਂ ਕਰਨ ਵਾਲੇ ਪ੍ਰੋਗਰਾਮ, ਯਾਨੀ ਮਿਕਸ ਜੇ ਪ੍ਰੋਗਰਾਮ ਦੇ ਵਿੱਚ, ਮਸਾਲਾ ਮਿਕਸ ਦੇ ਵਿੱਚ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡਾ ਮਨੋਰੰਜਨ ਕਰ ਰਿਹਾ ਜੀ। ਦੋਸਤੋ ਇੱਕ ਨਾ ਮੈਨੂੰ ਚੁਟਕਲਾ ਬਹੁਤ ਜ਼ੋਰ ਦੀ ਆ ਰਿਹਾ ਜੀ, ਸੋਰੀ ਮਤਲਬ ਚੁਟਕਲਾ ਸੁਣ ਕੇ ਮੈਨੂੰ ਬਹੁਤ ਜ਼ੋਰ ਦੀ ਹਾਸਾ ਆ ਰਿਹਾ ਸੀ, ਮੈਂ ਬੜੀ ਮੁਸ਼ਕਿਲ ਨਾਲ ਕੰਟਰੋਲ ਕੀਤਾ। ਚੁਟਕਲਾ ਨਾ ਜਿਹੜੇ ਵੈਸੇ ਜ਼ਿਆਦਾਤਰ ਚੁਟਕਲੇ ਨਾ ਤੁਸੀਂ ਦੇਖ ਲਓ, ਜਦੋਂ ਵੀ ਤੁਸੀਂ ਚੁਟਕਲਾ ਸਰਚ ਕਰੋਗੇ ਨਾ, ਉੱਥੇ ਜ਼ਿਆਦਾਤਰ ਜਿਹੜੇ ਚੁਟਕਲੇ ਨਾ ਉਹ ਪਤੀ ਅਤੇ ਪਤਨੀ ਦੇ ਉੱਤੇ ਹੀ ਆਉਂਦੇ ਨੇ, ਹਸਬੈਂਡ ਵਾਈਫ ਦੇ ਵਿੱਚ। ਉਹਨਾਂ ਦੇ ਵਿੱਚ ਤਕਰਾਰ ਵੀ ਇੰਨਾ ਹੁੰਦਾ, ਪਿਆਰ ਵੀ ਇੰਨਾ ਹੁੰਦਾ, ਔਰ ਇਹਨਾਂ ਦੇ ਵਿੱਚ ਉਹ ਇੱਕ ਹੱਸਣ ਦਾ ਜ਼ਰੀਆ ਵੀ ਬਣ ਜਾਂਦੇ ਨੇ, ਦੂਜੇ ਨੂੰ ਹਸਾਉਣ ਦਾ ਜ਼ਰੀਆ ਵੀ ਬਣ ਜਾਂਦੇ ਨੇ। ਇਸ ਲਈ ਕਹਿੰਦੇ ਨੇ ਕਿ ਵਿਆਹ ਜਿਹੜਾ ਨਾ ਦੂਰੋਂ ਹੀ ਸਹੀ ਲੱਗਦਾ, ਜਦੋਂ ਲਾਗੇ ਚੱਲ ਜਾਓ ਨਾ ਵਿਆਹ ਕਰਵਾ ਕੇ, ਫਿਰ ਬੰਦਾ ਕਹਿੰਦਾ ਨਹੀਂ ਯਾਰ ਮੈਂ ਤਾਂ ਲੋਕਾਂ ਨੂੰ ਹਸਾਉਣ ਵਾਲਾ ਹੀ ਬਣ ਗਿਆ ਜੀ। ਆਓ ਜਿਹੜਾ ਇਹ ਚੁਟਕਲਾ ਸੁਣਦੇ ਹਾਂ ਜੀ। ਚੁਟਕਲਾ ਇਹ ਹੈ ਜੀ, ਪਤੀ ਨਾ ਮੰਦਿਰ ਵਿੱਚ ਹੁੰਦਾ, ਪਤੀ ਮੰਦਿਰ ਵਿੱਚ ਹੁੰਦਾ ਅਤੇ ਉੱਥੇ ਨਾ ਪਤੀ ਨਾ ਆਪਣੀ ਨਾ ਪਤਨੀ ਨੂੰ ਪੁੱਛਦਾ, ਬੜੇ ਗੰਭੀਰਤਾ ਦੇ ਨਾਲ ਉਹਨੂੰ ਪੁੱਛਦਾ ਕਿ ਤੂੰ ਕੀ ਮੰਗਿਆ। ਉਹ ਕਹਿੰਦੀ ਹੈ ਕਿ ਅਸੀਂ ਨਾ, ਅਸੀਂ ਦੋਵੇਂ 7 ਜਨਮ ਤੱਕ ਸਾਥ ਰਹੀਏ। ਪਤੀ ਨਾ ਬੜਾ ਹੀ ਹੈਰਾਨ ਹੋ ਜਾਂਦਾ, ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ, ਔਰ ਉਹ ਕਹਿੰਦਾ, ਫਿਰ ਉਹਦੇ ਵੱਲ ਦੇਖਦਾ, ਪਤਨੀ ਨਾ ਫਿਰ ਪੁੱਛਦੀ ਬੜੇ ਹੈਰਾਨੀ ਜਿਹੇ ਤਰੀਕੇ ਦੇ ਨਾਲ, ਕਹਿੰਦੀ ਤੁਸੀਂ ਕੀ ਮੰਗਿਆ। ਅੱਗੇ ਉਹ ਪਤਾ ਕੀ ਕਹਿੰਦਾ, ਕਹਿੰਦਾ ਕਿ ਇਹ ਮੇਰਾ 7ਵਾਂ ਜਨਮ ਹੋਵੇ। ਤਾਂ ਦੋਸਤੋ ਦੇਖੋ ਜੀ, ਇਹ ਛੋਟੇ ਛੋਟੇ ਹੁੰਦੇ ਆ ਚੁਟਕਲੇ, ਪਰ ਹਾਸਾ ਸੱਚੀ ਆ ਹੀ ਜਾਂਦਾ ਹੈ ਕਿ ਸੱਚੀ ਪਤੀ ਪਤਨੀ ਆਪਸ 'ਚ ਇੰਨੇ ਜਿਹੜਾ ਤੰਗ ਹੋ ਜਾਂਦੇ। ਵੈਸੇ ਤੰਗ ਨਹੀਂ, ਇਹੀ ਇੱਕ ਜਿਹੜੀ ਛੋਟੀ ਮੋਟੀ ਤਕਰਾਰ ਹੁੰਦੀ ਨਾ, ਇਹੀ ਇੱਕ ਪਿਆਰ ਦਾ ਜ਼ਰੀਆ ਵੀ ਹੁੰਦਾ ਹੈ। ਇਹ ਜੇ ਤਕਰਾਰ ਨਾ ਹੋਵੇ ਤਾਂ ਪਿਆਰ ਜਿਹੜਾ ਆ ਉਹ ਬਣਦਾ ਹੀ ਨਹੀਂ ਹੈ। ਤਕਰਾਰ ਵੀ ਚਾਹੀਦੀ ਹੈ, ਛੋਟੀ ਮੋਟੀ ਲੜਾਈ ਵੀ ਚਾਹੀਦੀ ਹੈ, ਪਰ ਇੰਨੀ ਜ਼ਿਆਦਾ ਵੀ ਨਹੀਂ ਕਿ ਪਤੀਲੇ ਪਤੂਲੇ ਇੱਕ ਦੂਜੇ ਦੇ ਮਾਰਨ, ਬੇਲਣਾ ਬੁਲਣਾ ਮਾਰੇ, ਅਤੇ ਉਹ ਜਿਹੜਾ ਬਾਅਦ 'ਚ ਫਿਰ ਉਹ ਇੱਦਾਂ ਦਾ ਮਤਲਬ ਜ਼ਿਆਦਾ ਪ੍ਰੋਬਲਮ ਆ ਜਾਏਗੀ, ਉਹਨਾਂ ਨੂੰ ਹੋਸਪਿਟਲ ਜਾਣਾ ਪਵੇ, ਕਿਸੇ ਦੇ ਟਾਂਕੇ ਟੂੰਕੇ ਲਗਾਉਣੇ ਪੈ ਜਾਣ। ਕਈ ਵਾਰੀ ਮੈਂ ਸੁਣਿਆ ਮੈਂ ਵੀ ਇੱਦਾਂ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ, ਪਰ ਲੜਨਾ ਨਹੀਂ ਹੈ, ਠੀਕ ਹੈ ਛੋਟੀ ਮੋਟੀ ਤਕਰਾਰ, ਛੋਟੀ ਛੋਟੀ ਲੜਾਈਆਂ ਠੀਕ ਹੈ, ਪਰ ਇੱਕ ਦੂਜੇ ਨੂੰ ਹਸਾਉਂਦੇ ਵੀ ਰਹਿਣਾ ਹੈ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜਾ ਇੱਕ ਰਿਕਾਰਡ ਆ 100 ਮੀਟਰ ਦਾ, ਸਾਡੇ ਯਾਨੀ ਹੁਸੈਨ ਬੋਲਟ ਦੇ ਨਾਂ 'ਤੇ ਵੀ ਸੀ, 9.58 ਤੱਕ ਉਹਨਾਂ ਨੇ ਪੂਰੀ ਕੀਤੀ ਸੀ ਇਹ, ਉਸ ਤੋਂ ਬਾਅਦ ਮਿਲਖਾ ਸਿੰਘ ਜੀ ਦੇ ਨਾਂ 'ਤੇ ਵੀ ਸੀ ਉਹ ਰਿਕਾਰਡ ਜਿਹੜਾ ਆ, ਉਹ ਵਿਸ਼ਵ ਰਿਕਾਰਡ ਜਿਹੜਾ ਆ ਉਹ ਹੁਣ ਗੁਰਵਿੰਦਰ ਸਿੰਘ ਜੀ ਨੇ ਵੀ ਪ੍ਰਾਪਤ ਕਰ ਲਿਆ। 10.9 ਸਕਿੰਟਾਂ ਦਾ ਸਮਾਂ ਕੱਢ ਕੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਉਹ ਬਣ ਚੁੱਕੇ ਨੇ ਜੀ। ਬਿਲਕੁਲ ਜੀ, ਉਹਨਾਂ ਨੇ 10.9 ਸੈਕਿੰਡ ਦਾ ਇਹ ਰਿਕਾਰਡ ਜਿਹੜਾ ਉਹ ਬਣਾ ਲਿਆ ਹੋਇਆ ਜੀ। ਉਹਨਾਂ ਨੇ ਰਾਂਚੀ ਵਿਖੇ ਹੋਈ ਫੈਡਰੇਸ਼ਨ ਕੱਪ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਇਹ ਜਿਹੜਾ ਆ ਖਿਤਾਬ ਉਹ ਆਪਣੇ ਨਾਂ 'ਤੇ ਕੀਤਾ ਹੈ ਜੀ। ਅਤੇ ਦੋਸਤੋ ਕੁਝ ਇਹੀ ਜੀ ਮਿਕਸ ਜੀਆਂ ਗੱਲਾਂ ਲੈ ਕੇ ਫਿਰ ਹਾਜ਼ਰ ਹੁੰਦੇ ਹਾਂ, ਪਰ ਸੁਣਦਾ ਮਤਲਬ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਅਤੇ ਤੁਸੀਂ ਵੀ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ ਜਾਣਾ ਕਿਤੇ ਨਹੀਂ ਹੈ ਜੀ। ਆਓ ਪਿਆਰਾ ਜਿਹਾ ਗੀਤ ਅਸੀਂ ਸੁਣਦੇ ਹਾਂ ਜੀ।

ਐਫ ਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਕਿਹੜਾ ਜੀ? ਉਹ ਮਿਕਸ ਜਿਹਾ ਮਸਾਲਾ ਮਿਕਸ ਜੀ, ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਅਗਲੀ ਇੱਕ ਹੋਰ ਪਿਆਰੀ ਜੀ ਗੱਲ ਲੈ ਕੇ, ਪਿਆਰੀ ਨਹੀਂ ਮਤਲਬ ਇੰਟਰਸਟਿੰਗ ਜੀ ਗੱਲ ਤੁਹਾਡੇ ਕੋਲ ਲੈ ਕੇ ਆ ਗਏ ਹਾਂ ਜੀ। ਵੈਸੇ ਮੈਨੂੰ ਤੁਸੀਂ ਇਹ ਦੱਸੋ, ਇੱਕ ਸਵਾਲ ਤੁਹਾਡੇ ਤੋਂ ਪੁੱਛਦਾ, ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ, ਤੁਸੀਂ ਇਹ ਦੱਸਣਾ ਵੀ ਤੁਹਾਨੂੰ ਜੇ ਕੋਈ ਕਹੇ ਕਿ ਤੁਸੀਂ ਚੁੱਪ ਰਹਿਣਾ ਆ, ਤੁਸੀਂ ਕਿੰਨੀ ਦੇਰ ਤੱਕ ਚੁੱਪ ਰਹਿ ਸਕਦੇ ਹੋ? ਤੁਸੀਂ ਟਾਈਮ ਦੱਸਣਾ, 1 ਮਿੰਟ, 5 ਮਿੰਟ, 10 ਮਿੰਟ, 1 ਘੰਟਾ, 2 ਘੰਟੇ, 5 ਘੰਟੇ ਜਾਂ 10 ਘੰਟੇ ਜਾਂ ਪੂਰਾ ਦਿਨ। ਤੁਸੀਂ ਟਾਈਮ ਦੱਸਣਾ, ਵਟਸਐਪ ਕਰਨਾ, ਮੈਂ ਇੱਕ ਇੱਕ ਕਰਕੇ ਨਾਮ ਲੈ ਕੇ ਸਾਰਿਆਂ ਦੇ ਜਿਹੜੇ ਆ ਉਹ ਮੈਂ ਮਤਲਬ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗਾ, ਦੱਸਾਂਗੇ ਜੀ ਤੁਸੀਂ ਕਿੰਨੇ ਕਿੰਨੇ ਮਿੰਟ ਤੱਕ ਚੁੱਪ ਰਹਿ ਸਕਦੇ ਹੋ। ਪਰ ਇਸ ਦੇ ਉੱਤੇ ਇੱਕ ਹੋਰ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ, ਇਟਲੀ ਦੇ ਵਿੱਚ ਪਿੰਡ ਨੇ ਚੁੱਪ ਰਹਿਣ ਦਾ ਕਾਨੂੰਨ ਬਣਾਇਆ। ਸਿਸਲੀ ਦੇ ਪਿੰਡ ਨਿੰਗਾ ਦੇ ਲੋਕ ਬਹੁਤ ਰੌਲੇ ਰੱਪੇ ਤੋਂ ਤੰਗ ਸੀ। ਸੈਲਾਨੀ ਜਿਹੜੇ ਵੀ ਉੱਥੇ ਘੁੰਮਣ ਫਿਰਨ ਆਉਂਦੇ ਸੀ ਉਹ ਰਾਤ 2 ਵਜੇ ਤੱਕ ਗੀਤ ਗਾਉਂਦੇ। ਮੇਅਰ ਨੇ ਨਵਾਂ ਕਾਨੂੰਨ ਪਾਸ ਕੀਤਾ ਕਿ ਰਾਤ 10 ਤੋਂ ਸਵੇਰੇ 6 ਵਜੇ ਤੱਕ ਹੱਸਣਾ, ਉੱਚੀ ਬੋਲਣਾ ਅਤੇ ਛਿੱਕ ਮਾਰਨਾ ਵੀ ਜੁਰਮ ਹੈ। ਦੇਖੋ ਜੀ, ਉੱਥੇ ਦੀ ਸਰਕਾਰ ਨੇ ਇਹ ਲਾਗੂ ਕੀਤਾ ਅਤੇ ਜੁਰਮਾਨਾ 500 ਯੂਰੋ ਹੈ ਨਾ, ਹੈਰਾਨੀ ਵਾਲੀ ਗੱਲ। ਪਹਿਲੇ ਹਫ਼ਤੇ 3 ਲੋਕਾਂ ਦੇ ਚਲਾਣ ਕੱਟੇ ਗਏ। ਵਾਹ, 2 ਜਣੇ ਖਰਾਟੇ ਲੈ ਰਹੇ ਸਨ, ਇੱਕ ਕੁੜੀ ਸੁਪਨੇ 'ਚ ਹੱਸ ਪਈ ਅਤੇ ਲੋਕਾਂ ਨੇ ਕੋਰਟ 'ਚ ਕੇਸ ਕੀਤਾ ਕਿ ਸਾਡੇ ਖਰਾਟਿਆਂ 'ਤੇ ਸਾਡਾ ਕੰਟਰੋਲ ਨਹੀਂ। ਅਤੇ ਅੱਗੋਂ ਜੱਜ ਨੇ ਪਤਾ ਕੀ ਕਿਹਾ, ਖਰਾਟੇ ਮਾਫ਼ ਪਰ ਜਾਣ ਬੁੱਝ ਕੇ ਹੱਸਣਾ ਮਨਾ। ਹੁਣ ਪਿੰਡ ਵਾਲੇ ਰਾਤ ਨੂੰ ਮੁੱਖ ਨਾਟਕ ਕਰਦੇ ਨੇ, ਸੈਲਾਨੀ ਆਉਂਦੇ ਨੇ ਤਾਂ ਵਿਸਪਰ 'ਚ ਕਹਿੰਦੇ ਨੇ ਕਿ

ਇਹ ਪਿੰਡ ਹੈ ਜਾਂ ਲਾਇਬ੍ਰੇਰੀ। ਦੋਸਤੋ ਇੰਟਰਸਟਿੰਗ ਜਿਹਾ ਗੱਲ ਹੈ ਨਾ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਕੁਛ ਇੱਦਾਂ ਦਾ ਕੁਛ ਐਲਾਨ ਹੋ ਜਾਏ ਕਿ ਤੁਸੀਂ ਰੌਲਾ ਪਾਉਣਾ, ਹੱਸਣਾ, ਛਿੱਕ ਮਾਰਨਾ ਤੱਕ ਤੁਹਾਡਾ ਬੰਦ ਕੀਤਾ ਜਾਂਦਾ। ਅਤੇ ਮੰਨ ਲਓ ਤੁਹਾਡੇ ਸ਼ਹਿਰ ਦੇ ਵਿੱਚ ਹੀ ਜਾਂ ਤੁਹਾਡੇ ਏਰੀਏ ਦੇ ਵਿੱਚ ਇਹੋ ਜਿਹਾ ਮਤਲਬ ਇੱਕ ਟਾਈਮ ਫਿਕਸ ਕਰ ਦਿੱਤਾ ਜਾਵੇ ਅਤੇ ਉੱਥੇ ਕਹਿ ਦਿੱਤਾ ਜਾਵੇ ਵੀ ਬਿਲਕੁਲ ਇੱਦਾਂ ਕਰਨਾ ਪੈਣਾ, ਤਾਂ ਤੁਸੀਂ ਤੁਹਾਨੂੰ ਇਹ ਹੈਰਾਨ ਨਹੀਂ ਲੱਗੇਗਾ ਕਿ ਸਟਾਰਟਿੰਗ ਦੇ ਵਿੱਚ ਤਾਂ ਸੱਚੀ ਚਲਾਨ ਤਾਂ ਹੋਣਗੇ ਹੀ। ਤਾਂ ਦੋਸਤੋ ਇਹੋ ਜਿਹੀਆਂ ਕਈ ਗੱਲਾਂ ਜਿਹੜੀਆਂ ਹੋਰ ਵੀ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਵਾਂਗਾ, ਪਰ ਨਾਲ ਦੀ ਨਾਲ ਤੁਹਾਨੂੰ ਵਧੀਆ ਵਧੀਆ ਜਿਹੇ ਗੀਤ ਵੀ ਤਾਂ ਸੁਣਾਉਣੇ ਆ। ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਹੋਰ ਗੀਤ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜਾਣਾ ਕਿਤਨੀ ਸੁਣਦੇ ਰਹਿਣਾ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

0: ਬਰਫ਼ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ, ਔਰ ਉਸ ਦੇ ਵਿੱਚ ਪਾਉਣਾ ਤੁਸੀਂ ਅੱਧਾ ਨਿੰਬੂ, ਅਤੇ ਇਹ ਤੁਹਾਡੀ ਬਣ ਗਈ ਹੈ ਜੀ ਗਰਮੀਆਂ ਵਾਲੀ ਡਰਿੰਕ, ਔਰ ਨਾਲ ਹੀ ਇਹਦੇ ਨਾਲ ਤੁਹਾਨੂੰ ਤਾਕਤ ਵੀ ਮਿਲੇਗੀ। ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਜੀ ਗੂੰਦ, ਜਿਸ ਨੂੰ ਕਿਹਾ ਜਾਂਦਾ ਗੂੰਦ ਕਤੀਰਾ ਵੀ ਕਿਹਾ ਜਾਂਦਾ ਕਈ ਜਗ੍ਹਾ ਦੇ ਉੱਤੇ, ਉਹ ਵੀ ਸਰੀਰ ਨੂੰ ਠੰਡਾ ਰੱਖਦਾ ਹੈ। ਉਹ ਵੀ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਅੱਧਾ ਚਮਚ ਜਾਂ ਇੱਕ ਚਮਚ ਪਾਣੀ ਦੇ ਵਿੱਚ ਲੈ ਸਕਦੇ ਹੋ। ਤੁਸੀਂ ਕੋਈ ਵੀ ਡਰਿੰਕ ਦੇ ਵਿੱਚ ਉਸਨੂੰ ਲੈ ਸਕਦੇ ਹੋ, ਜਿਵੇਂ ਕਿ ਸ਼ਰਬਤ ਹੋ ਗਿਆ, ਜੂਸ ਹੋ ਗਿਆ, ਜਾਂ ਕੋਈ ਵੀ ਚੀਜ਼। ਇਸ ਸਭ ਗੋਲ ਜਿਹੜਾ ਉਹ ਵੀ ਤੁਹਾਡੇ ਲਈ ਪੇਟ ਦੇ ਲਈ ਠੰਡਾ ਹੁੰਦਾ ਹੈ, ਉਹ ਤੁਸੀਂ ਉਸਨੂੰ ਵਰਤ ਸਕਦੇ ਹੋ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ, ਬੜੀ ਵਧੀਆ ਚੀਜ਼ ਹੈ, ਸਬਜ਼ਾ ਸੀਡ ਜਿਸ ਨੂੰ ਕਿਹਾ ਜਾਂਦਾ ਹੈ, ਉਹ ਸਰੀਰ ਨੂੰ ਠੰਡਾ ਰੱਖਦੇ ਨੇ। ਉਸ ਨੂੰ ਵੀ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੇਣਾ, ਉਸ ਦਾ ਸੇਵਨ ਤੁਸੀਂ ਸਵੇਰੇ ਕਰ ਸਕਦੇ ਹੋ, ਕਿਸੇ ਵੀ ਚੀਜ਼ ਦੇ ਨਾਲ ਕਰ ਸਕਦੇ ਹੋ, ਯਾਨੀ ਪਾਣੀ ਜਿਹੜੀ ਜੂਸ ਹੋ ਗਿਆ, ਪਾਣੀ ਹੋ ਗਿਆ, ਕਿਸੇ ਵੀ ਚੀਜ਼ ਦੇ ਵਿੱਚ ਉਸਨੂੰ ਮਿਲਾ ਕੇ ਤੁਸੀਂ ਪੀ ਸਕਦੇ ਹੋ। ਔਰ ਜੇ ਤੁਸੀਂ ਦਿਨ ਦੇ ਵਿੱਚ ਉਸਨੂੰ ਪੀਂਦੇ ਹੋ ਤਾਂ ਤੁਹਾਡੀ ਬੋਡੀ ਜਿਹੜੀ ਆ ਉਹ ਟੈਂਪਰੇਚਰ ਉਸਨੂੰ ਮੇਨਟੇਨ ਕਰਕੇ ਰੱਖਦੀ ਹੈ, ਕਿਉਂਕਿ ਗਰਮੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਸੋ ਗਰਮੀ ਨੂੰ ਇਹੀ ਠੀਕ ਕਰਦੀ ਹੈ। ਇਸ ਤੋਂ ਇਲਾਵਾ ਦੋਸਤੋ, ਮੈਂ ਨਾ ਬੜੀ ਵਾਰੀ ਗੌਰ ਕੀਤਾ ਹੈ ਡਰਾਈਵ ਕਰਦੇ ਹੋਏ ਨਾ, ਜਿਹੜੇ ਸਾਡੇ ਟਰੱਕਾਂ ਵਾਲੇ ਵੱਡੇ ਵੀਰ ਨੇ, ਉਹਨਾਂ ਨੂੰ ਇੱਕ ਬਸ ਰਿਕੁਐਸਟ ਕਰਨਾ ਚਾਹਾਂਗਾ, ਵੈਸੇ ਤਾਂ ਸਾਰਿਆਂ ਲਈ ਹੈ, ਕਿ ਜਦੋਂ ਵੀ ਤੁਸੀਂ ਹਾਈਵੇ ਦੇ ਉੱਤੇ ਚੱਲਦੇ ਹੋ ਤਾਂ ਜਦੋਂ ਵੀ ਤੁਸੀਂ ਟਰਨ ਲੈਂਦੇ ਹੋ ਤਾਂ ਪਲੀਜ਼ ਆਪਣੀ ਇੰਡੀਕੇਸ਼ਨ ਜ਼ਰੂਰ ਦੇ ਦਿਆ ਕਰੋ, ਕਿਉਂਕਿ ਜੋ ਪਿੱਛੇ ਕਾਰ ਜਾਂ ਕੋਈ ਵੀ ਟੂ ਵੀਲਰ ਆਉਂਦਾ ਆ, ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਅਤੇ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਕਿ ਪਿੱਛੇ ਕੋਈ ਆ ਰਿਹਾ ਜਾਂ ਨਹੀਂ। ਤੁਸੀਂ ਇੰਡੀਕੇਸ਼ਨ ਘੱਟੋ ਘੱਟ ਜਿਹੜੀ ਹੈ ਅੱਧਾ ਕਿਲੋਮੀਟਰ ਪਹਿਲਾਂ ਦੇ ਦਿਓ, ਤਾਂ ਜੋ ਉਹ ਆਪਣੀ ਮੂਵਮੈਂਟ ਚੇਂਜ ਕਰ ਲੈਣ। ਸੋ ਉਸ ਦੇ ਨਾਲ ਇਹ ਹੋਏਗਾ ਕਿ ਜਿਹੜਾ ਆ ਦੋਵਾਂ ਦੇ ਵਿੱਚ ਟਕਰਾਵ ਨਹੀਂ ਹੋਏਗਾ ਜਾਂ ਐਕਸੀਡੈਂਟ ਹੋਣ ਤੋਂ ਬਚਾਅ ਹੋ ਜਾਏਗਾ, ਕਿਉਂਕਿ ਮੈਂ ਹਾਈਵੇ 'ਤੇ ਬਹੁਤ ਵਾਰ ਦੇਖਿਆ ਹੈ ਕਿ ਇਹ ਇੱਕਦਮ ਮੋੜ ਕੱਟ ਦਿੰਦੇ ਨੇ, ਜਿਸ ਦੇ ਨਾਲ ਜਿਹੜਾ ਆ ਭਿਆਨਕ ਐਕਸੀਡੈਂਟ ਹੋ ਸਕਦਾ ਹੈ। ਸੋ ਦੋਸਤੋ, ਇਹ ਕੁਝ ਛੋਟੀ ਛੋਟੀ ਸੁਝਾਅ ਔਰ ਕੁਝ ਪਿਆਰੀ ਪਿਆਰੀ ਜਿਹੀ ਗੱਲਾਂ ਤੁਹਾਡੇ ਨਾਲ ਕੀਤੀਆਂ। ਸੋ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਇਹੋ ਜਿਹਾ ਹੀ ਗੀਤ, ਜਾਣਾ ਕਿਤੇ ਨਹੀਂ ਸੁਣਦੇ ਰਹਿਣਾ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।
1: ਬਾਜੂ ਬਾਬੂ

0: ਸਰ ਤੁਸੀਂ ਪਰਸਨਲ ਲੋਨ ਲੈਣਾ?
1: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
0: ਸਰ ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨਾ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
3: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
4: ਓ ਰੀਮਾ, ਸੋਲਰ ਪੈਨਲ ਲਗਾ ਲੈ, ਸੋਲਰ ਪੈਨਲ ਲਗਾ ਲੈ। ਕਦੋਂ ਤੋਂ ਮੇਰੇ ਸਾਰੇ ਦੋਸਤ ਬੋਲਦੇ ਸਨ, ਪਰ ਮੈਂ ਉਦੋਂ ਮੰਨਿਆ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ
5: ਭਾਰਤ ਸਰਕਾਰ ਦਾ ਲਕਸ਼ ਸੋਲਰ ਪਾਵਰ ਤੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
4: ਮੈਂ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਸੋਲਰ ਪੈਨਲ ਲਗਵਾਇਆ, ਹੁਣ ਮੇਰਾ ਬਿਜਲੀ ਦਾ ਬਿੱਲ ਜ਼ੀਰੋ ਆਇਆ। ਤੁਸੀਂ ਵੀ ਲਵਾ ਲਓ
6: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in।

ਐਫ ਐਮ ਬੈਂਡ 102.7 MHz 'ਤੇ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਹੁੰਦਾ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਸੁਪਰੀਮ ਕੋਰਟ ਨੇ ਮਨੋਰੰਜਨ

ਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਭਲਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ। ਸਰਕਾਰ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਆਨੰਦਿਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ 1947 ਕਿਲੋਮੀਟਰ ਲੰਮੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਭਲਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ। ਸਰਕਾਰ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਆਨੰਦਿਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ 1947 ਕਿਲੋਮੀਟਰ ਲੰਮੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਹਾਂਜੀ ਦੋਸਤੋ, ਮੈਸੇਜਿਸ ਦੀ ਝੜੀ ਜਿਹੜੀ ਉਹ ਲੱਗ ਚੁੱਕੀ ਹੋਈ ਹੈ ਜੀ। ਔਰ ਇੱਕ ਮੈਸੇਜ ਜਿਹੜਾ ਸਾਡੇ ਕੋਲ ਆ ਚੁੱਕਿਆ ਹੈ ਜੀ। ਮੈਸੇਜ ਆਇਆ ਜੀ ਸਾਡੇ ਕੋਲ, ਕਿਹਨਾਂ ਦਾ ਮੈਸੇਜ ਆਇਆ ਉਹ ਦੇਖਦੇ ਹਾਂ ਜੀ। ਲਿਖ ਰਹੇ ਨੇ FM ਦਿਲ ਚਾਹਤਾ ਹੈ RJ ਕੁਲਦੀਪ ਸਰ ਜੀ, ਨਮਸਕਾਰ ਜੀ, ਨਮਸਕਾਰ। ਅੱਜ ਕਹਿ ਰਹੇ ਨੇ ਪੰਜਾਬੀ ਸੌਂਗ ਸੁਣਾ।

ਦਿਓ ਜੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਲੱਗਦਾ ਹੈ ਗੱਡੀ 'ਚ ਇਹ ਘੁੰਮ ਰਹੇ ਨੇ ਔਰ ਛਲਾਂਗਾ ਮਾਰਦੀ, ਇਹਨਾਂ ਦੀ ਗੱਡੀ ਜਾ ਰਹੀ ਹੈ। ਫਿਲਮ ਦਾਦਾ ਦਾ ਇਹ ਸੁਣਨਾ ਚਾਹ ਰਹੇ ਨੇ ਗੀਤ, ਔਰ ਕਹਿ ਰਹੇ ਨੇ ਕਿ ਅੱਜ ਜ਼ਰੂਰ ਜੀ ਪਲੀਜ਼, ਔਰ ਲਿਖਿਆ ਜੀ ਇਹਨਾਂ ਨੇ ਮੈਸੇਜ ਕਿਰਨ ਨਰੁੱਲਾ ਜੀ ਗ੍ਰੀਨ ਪਾਰਕ ਕਪੂਰਥਲਾ ਤੋਂ, ਔਰ ਐਂਡ 'ਚ ਥੈਂਕ ਯੂ ਕਹਿ ਰਹੇ ਨੇ ਜੀ ਤੁਹਾਨੂੰ, ਤੁਹਾਡਾ ਵੀ ਥੈਂਕ ਯੂ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ, ਤੁਹਾਡਾ ਮੈਸੇਜ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਚੁੱਕੇ ਹਾਂ ਜੀ। ਆਓ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ ਸੁਣਦੇ ਹਾਂ, ਹੋਰ ਬਾਕੀਆਂ ਦੀ ਵੀ ਫਰਮਾਇਸ਼ ਜਿਹੜੀ ਆ ਉਹਨਾਂ ਨੂੰ ਵੀ ਦੱਸ ਦਿੰਦੇ ਹਾਂ ਕਿ 9855101027 ਇਹ ਨੰਬਰ ਹੈ ਸਾਡਾ ਵਟਸਐਪ, ਔਰ ਵਟਸਐਪ ਦੇ ਉੱਤੇ ਤੁਸੀਂ ਫਰਮਾਇਸ਼ ਕਰਨੀ ਹੈ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਸਾਨੂੰ, ਯਾਨੀ ਪੁਰਾਣੇ ਜਿਹੜੇ ਗੀਤ ਆ ਉਹਨਾਂ ਦੀ ਫਰਮਾਇਸ਼ ਸਾਨੂੰ ਭੇਜਣੀ ਹੈ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜਾ ਉਹ ਕਰੇਗਾ ਜੀ। ਆਓ ਸੁਣਦੇ ਹਾਂ ਜੀ ਇਹ ਫਰਮਾਇਸ਼।

ਦੇ ਨਾਲ ਮੈਸੇਜ ਕਰ ਰਹੇ ਨੇ, ਕਹਿ ਰਹੇ ਨੇ ਕਿ ਕਾਮ ਚੋਰ ਫਿਲਮ ਦਾ ਗੀਤ ਜਿਹੜਾ ਤੁਝ ਸੰਗ ਪ੍ਰੀਤ ਲਗਾਈ ਸੱਜਣਾ, ਔਰ ਵਾਹ ਜੀ ਵਾਹ ਕਿਆ ਗੀਤ ਹੈ ਜੀ। ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ, ਔਰ ਤੁਹਾਡੀ ਫਰਮਾਇਸ਼ ਪੂਰੀ ਕਰ ਸਕਦੇ ਹਾਂ, ਕਰਨਾ ਕੁਝ ਨਹੀਂ ਹੈ ਜੀ, ਤੁਸੀਂ ਸਿਰਫ ਸਾਨੂੰ ਵਟਸਐਪ ਕਰਨਾ ਹੈ ਜੀ। ਕਿਸ ਨੰਬਰ ਦੇ ਉੱਤੇ? 9855101027 ਦੇ ਉੱਤੇ, ਯਾਨੀ ਕਿ 9855101027 ਦੇ ਉੱਤੇ ਸਾਨੂੰ ਮੈਸੇਜ ਕਰਨਾ, ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਪੂਰੀ ਕਰਨ ਦੇ ਲਈ ਬੈਠਾ ਹੋਇਆ ਹੈ, ਔਰ ਪੂਰੀ ਪੂਰੀ ਕੋਸ਼ਿਸ਼ ਕਰੇਗਾ ਤੁਹਾਡੀ ਸਾਰਿਆਂ ਦੀ ਫਰਮਾਇਸ਼ਾਂ ਜਿਹੜੀਆਂ ਉਹ ਪੂਰੀਆਂ ਹੋ ਜਾਣ, ਜਿਵੇਂ ਕਿ ਆਹ ਵਾਲੀ ਫਰਮਾਇਸ਼ ਅਸੀਂ ਪੂਰੀ ਕਰਨ ਜਾ ਰਹੇ ਹਾਂ ਜੀ।

ਔਰ ਕਹਿ ਰਹੇ ਨੇ ਜੀ ਕੋਈ ਵੀ ਸੌਂਗ ਦੇ ਵਿੱਚ ਸ਼ਾਮਿਲ ਕਰ ਲਓ ਜੀ, ਸ਼ਾਮਿਲ ਕਰ ਲਿਆ ਜੀ ਇਹਨਾਂ ਨੂੰ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਫਿਲਮ ਆਪ ਆਈ ਬਹਾਰ ਆਈ, ਬੋਲ ਤੁਝੇ ਮੇਰੀ ਮੁਝੇ ਤੇਰੀ ਮੁਹੱਬਤ ਕਾ ਸਹਾਰਾ ਮਿਲ ਗਿਆ। ਔਰ ਲਿਖ ਰਹੇ ਨੇ ਉੱਤਮ ਨਗਰ ਦਿੱਲੀ ਤੋਂ ਬੋਧ ਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਔਰ ਭਾਨੂ ਪ੍ਰਕਾਸ਼ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਤੁਹਾਡਾ ਜਿਹੜਾ ਮੈਸੇਜ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਚੁੱਕੇ ਹਾਂ। ਔਰ ਬਾਕੀ ਵੀ ਜਿਹੜਾ ਆਪਣੀ ਫਰਮਾਇਸ਼ ਕਰਨਾ ਚਾਹੁੰਦੇ ਨੇ, ਨੰਬਰ ਹੈ ਜੀ 9855101027, ਜਿਸ ਵਿੱਚ ਤੁਸੀਂ ਪੁਰਾਣੀ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜ ਸਕਦੇ ਹੋ। ਔਰ ਤੁਹਾਡਾ ਦੋਸਤ ਤੁਹਾਡੀ ਜਿਹੜੀ ਫਰਮਾਇਸ਼ਾਂ ਪੂਰੀਆਂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗਾ, ਜਿਵੇਂ ਕਿ ਆਹ ਅਸੀਂ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਜੀ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਹਾਡਾ ਫੇਵਰੇਟ ਵਾਲਾ ਕਿਹੜਾ ਵਾਲਾ ਦਿਲ ਚਾਹਤਾ ਹੈ ਹਾਂਜੀ ਬਿਲਕੁਲ ਜੀ ਦਿਲ ਬਹੁਤ ਕੁਝ ਚਾਹੁੰਦਾ ਔਰ ਫਰਮਾਇਸ਼ਾਂ ਜਿਹੜੀਆਂ ਤੁਹਾਡੇ ਦਿਲ ਚਾਹਣ ਵਾਲੀਆਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਇੱਕ ਫਰਮਾਇਸ਼ ਸਾਡੇ ਕੋਲ ਹੋਰ ਵੀ ਆ ਚੁੱਕੀ ਹੈ ਜੀ ਲਿਖ

ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹ ਤਾਂ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ ਬਿਲਕੁਲ ਜੀ ਔਰ ਮੈਸੇਜਸ ਜਿਹੜੇ ਆ ਸਾਡੇ ਕੋਲ ਹੋਰ ਆ ਚੁੱਕੇ ਨੇ ਫਰਮਾਇਸ਼ਾਂ ਵੀ ਆ ਰਹੀਆਂ ਨੇ ਔਰ ਗਾਣਾ ਵੀ ਬਹੁਤ ਪਿਆਰੇ ਪਿਆਰੇ ਜਿਹੜੇ ਸਾਡੇ ਕੋਲ ਜਿਹੜੀ ਫਰਮਾਇਸ਼ਾਂ ਆ ਰਹੀਆਂ ਨੇ ਬਹੁਤ ਪਿਆਰੇ ਪਿਆਰੇ ਜਿਹੇ ਗੀਤ ਨੇ ਔਰ ਗੀਤ ਸੁਣਦੇ ਸੁਣਦੇ ਬੰਦਾ ਨਾ ਖੋ ਜਾਂਦਾ ਹੈ ਜੀ ਜਿਹੜਾ ਅਗਲਾ ਮੈਸੇਜ ਆਇਆ ਜੀ ਉਹ ਦੱਸ ਦਿੰਦੇ ਹਾਂ ਜੀ ਕਿਹਨਾਂ ਦਾ ਆਇਆ

ਜੀ ਦੋਸਤੋ, ਸਮਾਂ ਬੜੀ ਛੇਤੀ ਜਿਹੜਾ ਆ ਉਹ ਗੁਜ਼ਰ ਜਾਂਦਾ ਹੈ। ਸਮਾਂ ਜਿਹੜਾ ਅਸੀਂ ਰੋਕ ਨਹੀਂ ਸਕਦੇ, ਉਹਨੂੰ ਫੜ ਨਹੀਂ ਸਕਦੇ, ਇਹ ਜਿਹੜਾ ਬੜੀ ਛੇਤੀ ਛੇਤੀ ਭੱਜੀ ਜਾਂਦਾ ਹੈ। ਸੋ ਇਹਦੇ ਨਾਲ ਹੀ ਸਾਨੂੰ ਚੱਲਣਾ ਪੈਂਦਾ ਹੈ। ਸਮਾਂ ਜਿਹੜਾ ਆ ਹੁਣ ਵੀ 9:55 ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ ਔਰ ਫਰਮਾਇਸ਼ਾਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ, ਆ ਹੀ ਰਹੀਆਂ ਨੇ ਫਰਮਾਇਸ਼ਾਂ। ਔਰ ਪਰ ਇਸ ਵੇਲੇ ਮੈਂ ਇੱਕ ਹੀ ਫਰਮਾਇਸ਼ ਪੂਰੀ ਕਰ ਪਾਊਂਗਾ, ਲੇਕਿਨ ਕੋਸ਼ਿਸ਼ ਕਰੂੰਗਾ ਕਿ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਕੀਤਾ ਹੈ ਉਹਨਾਂ ਦੀ ਯਾਨੀ ਕਿ ਮੈਸੇਜ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ। ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ, ਸਰਾਭਾ ਨਗਰ ਜਲੰਧਰ ਤੋਂ, ਫਿਲਮ 2 ਬਦਨ ਦਾ ਗੀਤ ਰਾਹ ਗਰਦੀ ਸ਼ੋਅ ਮੈਂ ਹਰਦਮ ਵਾਲਾ ਗੀਤ ਇਹ ਸੁਣਨਾ ਚਾਹ ਰਹੇ ਨੇ, ਮੇਰੇ ਵਾਲੇ ਗੀਤ ਵੀ ਲਗਾ ਦਿਉ ਸਰ ਜੀ। ਇਹਨਾਂ ਨੇ ਵੀ ਉਹੀ ਮੈਸੇਜ ਕੀਤਾ ਸੀ, ਮੈਸੇਜ ਤੋਂ ਬਾਅਦ ਫਿਰ ਦੁਬਾਰਾ ਮੈਸੇਜ ਕੀਤਾ। ਫਿਰ ਦੋਸਤੋ ਦੇਖੋ, ਸਾਰੇ ਸਾਡੇ ਤੁਸੀਂ ਸਭ ਸਾਡੇ ਲਈ ਇੱਕੋ ਜਿਹੀ ਹੋ ਸਾਰੇ। ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੀ ਫਰਮਾਇਸ਼ ਹਮੇਸ਼ਾ ਪੂਰੀ ਹੋ ਜਾਏ, ਪਰ ਪ੍ਰੋਗਰਾਮ ਥੋੜ੍ਹਾ ਛੋਟਾ ਹੋਣ ਕਰਕੇ ਨਾ ਸਾਰਿਆਂ ਦੀ ਫਰਮਾਇਸ਼ ਨਹੀਂ ਹੋ ਪਾਉਂਦੀ। ਲੇਕਿਨ ਤੁਸੀਂ ਨਿਰਾਸ਼ ਨਹੀਂ ਹੋਣਾ, ਨੈਕਸਟ ਪ੍ਰੋਗਰਾਮ ਦੇ ਵਿੱਚ ਜਿਹੜੇ ਬਾਕੀ ਰਹਿ ਗਏ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਸੋ ਸੁਣਦੇ ਰਹਿਣਾ ਐਫ ਐਮ ਰੇਮੋ ਜਲੰਧਰ ਦਿਲ ਤੋਂ ਦਿਲ ਤੱਕ। ਬਾਕੀ ਜਿਹੜੇ ਮੈਸੇਜਿਸ ਆ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਸਾਨੂੰ ਮੈਸੇਜ ਕੀਤਾ ਜੀ ਸੁਸ਼ਮਾ ਧਾਲੀਵਾਲ ਤੋਂ ਜੀ, ਉਹਨਾਂ ਨੇ ਵੀ ਮੈਸੇਜ ਕੀਤਾ ਸੀਗਾ ਔਰ ਲਿਖ ਰਹੇ ਨੇ ਜੀ ਨਮਸਤੇ ਨਮਸਤੇ ਜੀ। ਔਰ ਇਸ ਤੋਂ ਇਲਾਵਾ ਆਦਰਨੀ ਮੇਜ਼ਬਾਨ ਜੀ ਨਮਸਕਾਰ, ਕੋਈ ਵੀ ਗੀਤ ਮੈਂ ਸੁਣਾ ਸ਼ਾਮਿਲ ਕਰ ਲਈ ਜਾਏ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਔਰ ਨਿਵਾਨ ਸ਼ਰਮਾ ਜੀ ਨੇ ਮੈਸੇਜ ਕੀਤਾ, ਔਰ ਵਿਪਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਆਨੰਦ, ਮੇਗਾ ਆਨੰਦ ਜੀ ਨੇ ਵੀ ਮੈਸੇਜ ਕੀਤਾ, ਨੇੜੇ ਘਾਹ ਮੰਡੀ ਚੌਂਕ ਜਲੰਧਰ ਤੋਂ ਜੀ ਮੈਸੇਜ ਕੀਤਾ ਇਹਨਾਂ ਨੇ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ,

ਕੰਬੋਜ, ਰਜਨੀਵਾਲਾ ਕੰਬੋਜ, ਸੀਰਤ ਕੰਬੋਜ, ਜਪਜੀ ਕੰਬੋਜ ਅਤੇ ਗੁਰਫਤਿਹ ਸਿੰਘ ਕੰਬੋਜ ਜੀ ਨੇ ਸਾਨੂੰ ਮੈਸੇਜ ਕੀਤਾ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਮੈਸੇਜ ਹੈ ਸਾਡੇ ਕੋਲ, ਭਾਈ ਸਾਹਿਬ ਜੀ ਖੂਬਸੂਰਤ ਪੇਸ਼ਕਸ਼ ਜੀ, ਅਗਰ ਆਪਕੇ ਪਾਸ ਕੋਈ ਗੀਤ ਲਿਖਿਆ ਸੀ ਇਹਨਾਂ ਨੇ, ਉਹ ਜੇ ਨਹੀਂ ਹੈ ਤਾਂ ਸਾਡਾ ਨਾਮ ਜ਼ਰੂਰ ਸ਼ਾਮਿਲ ਕਰ ਲਿਓ ਜੀ। ਸੁਨੀਲ ਪਾਠਕ ਜੀ ਨੇ ਸਾਨੂੰ ਮੈਸੇਜ ਕੀਤਾ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਜੀ ਨੇ ਮੈਸੇਜ ਕੀਤਾ, ਸ਼ੁਕਰੀਆ ਲਿਖ ਰਹੇ ਨੇ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਉਸ ਤੋਂ ਬਾਅਦ ਸਾਨੂੰ ਇੱਕ ਹੋਰ ਮੈਸੇਜ ਆਇਆ ਜੀ, ਅਨਿਲ ਮੋਹਨ, ਊਸ਼ਾ ਮੋਹਨ, ਢਿੱਲੂ ਨਾਇਕ ਔਰ ਕੈਥਲ ਹਰਿਆਣਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ ਸਾਨੂੰ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਗਗਨਪ੍ਰੀਤ ਕੌਰ, ਔਰ ਮੈਂ ਟਾਂਡੇ ਦਾ ਰਹਿਣ ਵਾਲੇ ਹਾਂ, ਮੈਂ ਹਰ ਰੋਜ਼ ਇਹ ਪ੍ਰੋਗਰਾਮ ਸੁਣਦੀ ਹਾਂ ਜੇ ਜੋ ਕਿ ਬਹੁਤ ਵਧੀਆ ਹੁੰਦਾ ਹੈ। ਸ਼੍ਰੀਮਾਨ ਜੀ ਕਿਰਪਾ ਕਰਕੇ ਮੇਰਾ ਮਨਪਸੰਦ ਦਾ ਗੀਤ ਜਿਹੜਾ ਉਹ ਸੁਣਾ ਦਿੱਤਾ ਜੀ। ਕੋਈ ਨਹੀਂ ਜੀ, ਅੱਜ ਨਹੀਂ ਤੁਹਾਡੀ ਫਰਮਾਇਸ਼ ਪੂਰੀ ਹੋਈ ਤਾਂ ਨੈਕਸਟ ਟਾਈਮ ਜ਼ਰੂਰ ਪੂਰੀ ਹੋਏਗੀ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਮੈਸੇਜ ਆਇਆ ਜੀ, ਗਾਂਵ ਖਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਔਰ ਕਹਿ ਰਹੇ ਨੇ ਕੋਈ ਵੀ ਗੀਤ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਔਰ ਭੂਮਿਕਾ ਅਰੋੜਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰੀਆ, ਦਿਸ਼ਾਨੀ ਔਰ ਨਿਮਿਤ ਅਹੁਜਾ ਨੇ ਅਹੁਜਾ ਜੀ ਨੇ ਵੀ ਸਾਨੂੰ ਮੈਸੇਜ ਕੀਤਾ ਸੀ ਜਲਾਲਾਬਾਦ ਵੈਸਟ ਤੋਂ ਜੀ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸੀ ਸਾਡੇ ਕੋਲ, ਵੇਦ ਮਿੱਡਾ ਅਤੇ ਅਲਕਾ ਮਿੱਡਾ ਜੀ ਨੇ ਵੀ ਹਨੂੰਮਾਨਗੜ੍ਹ ਰਾਜਸਥਾਨ ਤੋਂ ਜੀ ਮੈਸੇਜ ਕੀਤਾ। ਇਸ ਤੋਂ ਇਲਾਵਾ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ, ਰਾਹੁਲ ਜੀ ਨੇ ਵੀ ਮੈਸੇਜ ਕੀਤਾ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਮੈਸੇਜਿਸ ਹੋਰ ਵੀ ਕਾਫੀ ਆਏ ਹੋਏ ਨੇ ਔਰ ਸਾਰੇ ਮੈਸੇਜ ਮੈਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰ ਸਕਦਾ। ਦਤਾਰ ਸਿੰਘ ਸ਼ੇਖਾਵਤ, ਸੰਗੀਤ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਜੀ ਨੇ ਵੀ ਮੈਸੇਜ ਕੀਤਾ ਹੈ। ਫਿਰ ਵਿਕਰਮ ਕੜਵਾਸੁਰਾ, ਸਚਿਨ ਕੜਵਾਸੁਰਾ, ਸਤੀਸ਼ ਕੜਵਾਸੁਰਾ, ਯੋਗੇਸ਼ ਕੜਵਾਸੁਰਾ ਜੀ ਨੇ ਵੀ ਮੈਸੇਜ ਕੀਤਾ ਹੈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਜੀ, ਜਿਹੜਾ ਲਾਸਟ ਮੈਸੇਜ ਦੇਖ ਲੈਣੇ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਹਰਵਿੰਦਰ ਮਾਨ ਜੀ ਨੇ ਵੀ ਮੈਸੇਜ ਕੀਤਾ ਹੈ। ਔਰ ਇਸ ਪ੍ਰੋਗਰਾਮ ਦਾ ਜਿਹੜਾ ਆਖਰੀ ਫਰਮਾਇਸ਼ ਅਸੀਂ ਸੁਣ ਲੈਂਦੇ ਹਾਂ, ਜਾਣਾ ਕਿਤਨੇ ਸੁੰਦਰ ਐਫ ਐਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ। ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਦਿਓ ਮੈਨੂੰ ਇਜਾਜ਼ਤ। ਨੈਕਸਟ ਜਿਹੜੇ ਆਰ ਜੇ ਕੋਈ ਵੀ ਆਉਣਗੇ ਇਸ ਪ੍ਰੋਗਰਾਮ ਦੇ ਵਿੱਚ, ਉਹ ਤੁਹਾਡੀ ਸਾਰਿਆਂ ਦੀ ਬਾਕੀ ਫਰਮਾਇਸ਼ਾਂ ਵੀ ਪੂਰੀਆਂ ਕਰਨਗੇ। ਸੋ ਇਸ ਪ੍ਰੋਗਰਾਮ ਦਾ ਆਖਰੀ ਗੀਤ, ਅਗਲਾ ਪ੍ਰੋਗਰਾਮ ਵੀ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਤੁਹਾਡੇ ਨਾਲ ਹੀ ਮੈਂ ਬਣਿਆ ਹੋਇਆ ਹਾਂ ਜੀ।

ਪਿਆਰੀ ਪਿਆਰੀ ਜੀ ਸ਼ਾਇਰੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਨਾ ਜੀ ਲਿਖਦੇ ਨੇ, ਕੁਛ ਲਫ਼ਜ਼ ਪਰਿੰਦੇ ਬਣਕਰ ਆਸਮਾਨ ਮੇਂ ਉੜ ਜਾਤੇ ਹੈਂ, ਕੁਛ ਲਫ਼ਜ਼ ਪਰਿੰਦੇ ਬਣਕਰ ਆਸਮਾਨ ਮੇਂ ਉੜ ਜਾਤੇ ਹੈਂ, ਫਿਰ ਲੌਟ ਕਰ ਨਹੀਂ ਆਤੇ ਹੈਂ। ਕੁਛ ਲਫ਼ਜ਼, ਕੁਛ ਲਫ਼ਜ਼ ਅਸ਼ਕ ਬਣਕਰ ਦਿਲ ਮੇਂ ਉਤਰ ਜਾਤੇ ਹੈਂ, ਵੋ ਕਿਸੀ ਕੋ ਸਮਝ ਨਹੀਂ ਆਤੇ ਹੈਂ। ਕੁਛ ਲਫ਼ਜ਼, ਕੁਛ ਲਫ਼ਜ਼ ਕਾਗਜ਼ ਪਰ ਉਕੇਰ ਦੋ ਤੋ ਖਤ ਬਣ ਜਾਤੇ ਹੈਂ, ਪਰ ਉਨਕੇ ਪੱਤੇ ਖੋ ਜਾਤੇ ਹੈਂ। ਕੁਛ ਲਫ਼ਜ਼, ਕੁਛ ਲਫ਼ਜ਼ ਗਜ਼ਲੋਂ ਔਰ ਨਗਮੋਂ ਮੇਂ ਢਲ ਜਾਤੇ ਹੈਂ, ਜੋ ਕਭੀ ਗੁਨਗੁਨਾਏ ਨਹੀਂ ਜਾਤੇ ਹੈਂ। ਕੁਛ ਲਫ਼ਜ਼, ਕੁਛ ਲਫ਼ਜ਼ ਤੋ ਜ਼ੁਬਾਂ ਸੇ ਹੀ ਚਿਪਕ ਜਾਤੇ ਹੈਂ, ਜੋ ਹਮ ਚਾਹ ਕਰ ਵੀ ਨਹੀਂ ਬੋਲ ਪਾਤੇ ਹੈਂ। ਕੁਛ ਲਫ਼ਜ਼, ਸੱਚ ਹੀ ਤੋ ਹੈ ਸਭ ਕੁਛ, ਕਹਾਂ ਕਹਿ ਪਾਤੇ ਹੈਂ। ਕੁਛ ਲਫ਼ਜ਼,

ਹਾਂਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀਗੇ ਸ਼ਾਮੇ ਗਜ਼ਲ ਆਪਣੇ ਦੋਸਤ ਕੁਲਦੀਪ ਦੇ ਨਾਲ, ਔਰ ਪਿਆਰੀ ਪਿਆਰੀ ਜੀ ਗਜ਼ਲਾਂ ਅਸੀਂ ਸੁਣੀਆਂ, ਔਰ ਪਿਆਰੀ ਪਿਆਰੀ ਜੀਆਂ ਸ਼ਾਇਰੀ ਜੋ ਵੀ ਬਹੁਤ ਹੀ ਮਸ਼ਹੂਰ ਸ਼ਾਇਰਾਂ ਨੇ ਕਵਿਤਾਵਾਂ ਜੋ ਲਿਖੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦਾ ਹਾਂ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਏਗਾ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੁੰਦਾ ਹਾਂ। ਫਿਰ ਕਿਸੇ ਦਿਨ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ।

FM 102.7 ਮੈਗਾਹਰਟਸ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਚਲੋ ਸੱਜਣ ਕਹੀਂ ਹੋਰ ਚਲੇ ਚਲੋ ਸੱਜਣ ਕਹੀਂ ਹੋਰ ਚਲੇ ਜਹਾਂ ਪਿਆਰ ਕੀ ਬਹਿਤੀ ਹੋ ਨਦੀਆਂ ਛੋੜ ਕਰ ਇਹ ਦੁਨੀਆ ਕੀ ਰਸਮੇ ਛੋੜ ਕਰ ਇਹ ਦੁਨੀਆ ਕੀ ਰਸਮੇ ਬੁਲਨੇ ਸਪਨੋ ਕੀ ਨਈ ਸਦੀਆਂ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ। ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 'ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।